ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਲ ਥਲ ਮਹੀ ਅਲ ਪੂਰਿਆ, ਸੁਆਮੀ ਸਿਰਜਣਹਾਰ ਅਨਕ ਭਾਤ ਹੋਏ ਪਸਰਿਆ, ਨਾਨਕ ਏਕ ਅੰਕਾਰ ਪੌੜੀ। ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰਿ ਰਾਏ। ਤਾਂ ਕਿ ਆਸ ਕਲਿਆਣ ਸੁਖ ਜਾਤੀ ਸਭ ਕਛ ਹੋਈ, ਚਾਰ ਕੁੰਤ ਦੈ ਦਿਸ ਭਰਮਿਓ, ਤਿਸ ਬਿਨ ਅਬਰ ਨਾ ਕੋਏ। ਵੇਦ ਪੁਰਾਣ ਸਿਮਰਤ ਸੁਨੇ, ਬਹੁ ਬਿਦ ਕਰੋ ਵਿਚਾਰੂ, ਪਤ ਤੋਂ ਧਾਰਨ ਭੈ ਹਰ ਨੂੰ, ਸੁਖ ਸਾਗਰ ਨਿਰੰਕਾਰ। ਦਾਤਾ ਭੁਗਤਾ ਦੇਨਹਾਰੂ, ਤਿਸ ਬਿਨੈ ਵਰਨਾ ਜਾਈ, ਜੋ ਚਾਹੇ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਸਲੋਕ ਕਰੋ ਬੰਦਨਾ ਅਨਕ ਵਾਰ, ਸ਼ਰਨ ਪਰੋ ਹਰ ਰਾਈ, ਭ੍ਰਮ ਕੱਟੀਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਈ ਪੌੜੀ। ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰਨੀ ਤਉ, ਰਾਮ ਰਤਨ ਮਨ ਤਨ ਬਸੈ, ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੈ ਜੀਵਨ ਮਿਲੈ, ਬਿਨਸੈ ਸਗਲ ਕਲੇਸ਼। ਆਪ ਤਜਹੋ ਗੋਬਿੰਦ ਭਜਹੋ, ਭਾਉ ਭਗਤ ਪ੍ਰਵੇਸ਼, ਲਾਭ ਮਿਲੈ ਤੋਟਾ ਹਿਰੈ, ਹਰ ਜਾਦਰ ਗਏ ਪਤਿਵੰਤ, ਰਾਮ ਨਾਮ ਧਨ ਸੰਚ ਵੈ, ਸਾਚ ਸ਼ਾਹ ਭਗਵੰਤ। ਉਪਰ ਬੈਠ ਉਠਤ ਬੈਠਤ ਹਰ ਭਜਉ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੇ ਚੀਤ। ਸਲੋਕ ਤੀਨ ਵਿਆਪਹਿ ਜਗਤ ਕਾਉ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ ਪੌੜੀ। ਤ੍ਰਿਤੀਆ ਤ੍ਰੈ ਗੁਣ ਬਿਖੈ ਫਲ, ਕਬ ਉੱਤਮ ਕਬ ਨੀਚਉ, ਨਰਕ ਸੁਰਗ ਭ੍ਰਮ ਤੋ ਘਣਉ, ਸਦਾ ਸੰਘਾਰੈ ਮੀਚਉ, ਹਰਖ ਸੋਗ ਸਹਸਾ ਸੰਸਾਰ। ਹਉ ਹਉ ਕਰਤ ਬਿਹਾਈ, ਜਿਨ ਦੀਏ ਤਿਸੈ ਨਾ ਜਾਣਨੀ, ਚਿਤ ਵਹਿ ਅਨਕੋ ਪਾਏ। ਆਦਿ ਵਿਆਦ ਉਪਾਦ ਰਾਸ, ਕਬਹੁ ਨ ਟੂਟੈ ਪਾਤ ਤਾਪ, ਪਾਰ ਬ੍ਰਹਮ ਪੂਰਨ ਧਣੀ, ਨਹਿ ਉਬੂਜੈ ਪ੍ਰਤਾਪ, ਮੋਹ ਭਰਮ ਬੂਟ ਦਖਣੋ, ਮਹਾਨਰਕ ਮੈਂ ਵਾਸ। ਕਰ ਕਿਰਪਾ ਪ੍ਰਭ ਰਾਖ ਲਿਹ, ਨਾਨਕ ਤੇਰੀ ਆਸ। ਸਲੋਕ ਚਤੁਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ, ਚਾਰ ਪਦਾਰਥ ਆਠ ਸਿੱਧ, ਭਜ ਨਾਨਕ ਹਰ ਨਾਮ ਪੌੜੀ। ਚਤੁਰਥ ਚਾਰੇ ਵੇਦ ਸੋਣਾ, ਸੋਧਿਓ ਤਤ ਵਿਚਾਰੂ, ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਨਰਕ ਨਿਵਾਰੈ ਦੁਖ ਹਰੈ, ਟੂਟੈ ਅਨਕ ਕਲੇਸ਼, ਮੀਚ ਹੁਟੈ ਜਮ ਤੇ ਛੁਟੈ, ਨਹਾਰ ਕੀਰਤਨ ਪਰਵੇਸ਼, ਭਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੀ ਨਿਰੰਕਾਰੂ, ਦੁਖ ਦਾਰਿਦਰ ਪਵਿੱਤਰ, ਨਾਸੈ ਨਾਮ ਆਧਾਰ। ਸੋਰ ਨਾਰ ਮੋਨ ਜਨ ਖੋਜਤੇ, ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਉਜਲਾ, ਹੋਏ ਨਾਨਕ ਸਾਧ ਰਵਾਲ। ਸਲੋਕ ਪੰਚ ਵਿਕਾਰ ਮਨ ਮਹਿੰਤ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ ਪੌੜੀ। ਪੰਚਮ ਪੰਚ ਪ੍ਰਧਾਨ ਤੇ, ਜਿਹ ਜਾਣਿਓ ਪਰਪੰਚ, ਕੁਸਮ ਵਾਸ ਬਹੁ ਰੰਗ ਘਣੋ, ਸਭ ਮਿਥਿਆ ਬਲਵੰਚ, ਨਹਿ ਜਾਪੈ ਨਹਿ ਬੂਝੀਐ, ਨਹਿ ਕਛ ਕਰਤ ਵਿਚਾਰ। ਸੁਆਦ ਮੋਹ ਰਸ ਬੇਦਿਓ, ਗਿਆਨ ਨਚਿਓ ਸੰਸਾਰ, ਜਨਮ ਮਰਨ ਭਉ ਜੋਨ ਭ੍ਰਮਣ, ਕੀਨੇ ਕਰਮ ਅਨੇਕ, ਰਚਨ ਰਚਨਹਾਰ ਨਹਿ ਸਿਮਰਿਓ। ਮਨ ਨਾਮ ਵਿਚਾਰ ਵਿਵੇਕ, ਭਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨਰੰਚ, ਨਾਨਕ ਬਿਰਲੇ ਪਾਈਐ ਹੈ ਜੋ ਨਾ ਰਚੈ ਪਰਪੰਚ। ਸਲੋਕ ਖਟ ਸ਼ਾਸਤ੍ਰ ਉਚੋ ਕਹੈ, ਅੰਤ ਨ ਪਾਰਾ ਵਾਰੂ, ਭਗਤ ਸੋਹੈ ਗੁਣ ਗਾਵਤੀ, ਨਾਨਕ ਪ੍ਰਭ ਕੈ ਦੁਆਰ ਪੌੜੀ। ਖਾਸ਼ਟਮ ਖਟ ਸ਼ਾਸਤ੍ਰ ਕਹੈ, ਸਿਮਰਤ ਕਥੈ ਅਨੇਕ, ਉਤਮ ਉਚੋ ਪਾਰ ਬ੍ਰਹਮ, ਗੁਣ ਅੰਤ ਨ ਜਾਣੈ ਸੇਖ, ਨਾਰਦ ਮੁਨ ਜਨ ਸੁਖ ਬਿਆਸ। ਜਸ ਗਾਵਤ ਗੋਬਿੰਦ ਰਸ ਗੀਦੇ, ਹਰ ਸਿਉ ਬੀਦੇ, ਭਗਤ ਰਚੇ ਭਗਵੰਤ, ਮੋਹ ਮਾਨ ਭ੍ਰਮ ਬਿਨਸਿਉ, ਪਾਈ ਸਰਨ ਦਇਆਲੂ, ਚਰਨ ਕਮਲ ਮਨ ਤਨ ਵਸੇ, ਦਰਸ਼ਨ ਦੇਖ ਨਿਹਾਲ।
लाभ मिले तो टाहिरै साध संग लिबलाई काट खजाना गुण निध हरि नानक नाम तिहाई श्लोक संत मंडल हार जास कथ है बोलै सत सुभाई नानक मन संतोखी है एक स्यो लिबलाई पौड़ी सप्तम संचो नाम धन टूटना जाहि भंडार संत संगत मह पाई है न अंत न पारावार आप तजो गोविंद भजो शरण परो हर राई दुख हरे भव जल तरे मन चिंदिया फल पाई आठ पहर मन हर जपै सफल जन्म परवाण अंतर बाहर सदा संग करणे हर पछाण सो साजन सो सखा मीत जो हर की मातल दे दे नानक तिस बलहारण हर हर नाम जपी श्लोक आठ पहर गुण गाई है तजियां अवर जंजाल जम कंकर जो न सकई नानक प्रभु दयाल पौड़ी अष्टमी अष्ट सिद्ध नव निध सगल पदार्थ पूर्ण बुद्ध कबल प्रकाश सदा आनंद निर्मल रीत निरुतर मंत सगल धर्म पवित्र स्नान सब मैं ऊच बसेख ज्ञान हर हर भजन पूरे गुरसंग जप तरिय नानक नाम हर रंग श्लोक नारायण नह सिमरयो मोहयो स्वाद विकारु नानक नाम विस्तारे आय नरक सुरग अवतारु पौड़ी नौमी नवे शिद्र पवीत हर नाम ना जपहि करत विपरीत पर द्रह रमहि बकहि साध निंद करन न सुनई हर जस बिंद हिरहि पर दर बोधर कहताई अगन न निवरै दर्शना ना बुझाई अर सीवा बिन एहि पर लागी नानक प्रभ प्रभ बिसरत मर जमह पागे श्लोक दास देश खोजत मैं फिरयो जात देखो तत सोई मन बसयावे नानका जी पूर्ण कृपा होई पौड़ी दसवीं दस द्वार बस कीने मन संतोख नाम जप लीने करनी सुनिया जस गोपाल नैनी तेगत साध दयाल रसना गुण गावै बेअंत मन में चितवै पूर्ण भगवंत हस्त चरण संत टहल कमाईए नानक एह संजम प्रभ कृपा पाईए श्लोक एको एक बखानी है बिरला जाने स्वाद गुण गोविंद न जानी है नानक सब विस्माद पौड़ी एकादशी निकट पेखो हर राम इंद्री बासकार सुने जहर नाम मन संतोख सर्ब जी दया इन बिद वरत संपूर्ण पया तावत मन राख कठाई मन तान शुद्ध जपत हर नाई सब मैं पूर रहे पार ब्रह्म नानक हार कीर्तन कार अटाले धर्म श्लोक दुरमत हरी सेवा करी पेटे साध कृपालु नानक प्रभ स्यों मिल रही बिनसे सगल जंजाल पौड़ी द्वादशी दान नाम स्नान हर की भगत तज करो तज मान हर अमृत पान करो साध संग मान त्रिपदास कीर्तन प्रभ रंग कोमल बाणी सब कौ संतोख है पंच भू आत्मा हार नाम रस पोख है गुरपुर तेह ने चौपाई है नानक राम रमत फिर जो नई है श्लोक तीन गुणा मह व्यापया पूर्ण होत न काम भक्त उदाहरण मन बसै नानक छूटे नाम पौड़ी त्रौदशी तीन ताप संसारु आवत जात नरक अवतारु हर हर भजन न मन महरा आयु सुख सागरु सा प्रभ निमुख नंगायु हर खोग का देह कर बांधयो दीर्घ रोग माया आस्था देयो दिन बिकार करत श्रम पायु नैनी नींद सुपन बरड़ायु हर बिसरत होवत एह हालु शरण नानक प्रभ पुरख दयालु श्लोक चार कुंट दै दिस चौदह पवन सगल व्यापत राम नानक ऊन न देखी है पूर्णता के काम पौड़ी चौदह चार कुंट प्रभ आप सगल पवन पूर्ण प्रताप दस दिशा रव्या प्रभ एक तरण आकाश सब मैं प्रभ एक जल थाल वन पर्वत पाताल परमेश्वर तह बसें दयालु सूक्ष्म स्थूल सगल भगवान नानक गुरमुख ब्रह्म पछाण श्लोक आत्म जीता गुरमति गुण गाही गोविंद संत प्रसादी भै मिटे नानक मिनसी चंद पौड़ी अमावस आत्म सुखी भय संतोख दिया गुरदेव
मन तन शीतल शांत सहज लागा प्रभु की सेव टूटे बंधन बहु बिकारु सफल पूर्णता के काम दुर्मत मिटी हो मैं छुटी स्मृत हर को नाम शरण गही पार ब्रह्म की मिटिया आवा गवण आप तरिया कुटंब स्यों गुण गोविंद प्रभु रवण हर की टहल कमावणी जपिया नाम प्रभु का नाम गुर पूरे ते पाया नानक सुख बिसराम श्लोक पूर्ण कबुन डोलता पूरा किया प्रभ आपू दिन दिन चढ़े सुवाया नानक होत न घाट पौड़ी पूर्ण मा पूर्ण प्रभ एक करण कारण समरथ जी जंत दयाल पुरख सब ऊपर जांका हाथ गुण निधान गोविंद गौर किया जा का हो ए अंतरजामी प्रभ सुजान लख निरंजन सोए पारम परमेश्वरो सब विद जानन हारु संत सहाही सरन जोग आठ पैर नमस्कार अकथ कथा नह बूझे सिमरो हर के चरण पत उदाहरण नाथ नाथ नानक प्रभु की शरण श्लोक दुख बिन से सहसा गयो शरण गही हर राय मन चिंदे फल पाया नानक हर गुण गाय पौड़ी कोई गावे को सुने कोई करे विचारु मन चिंदे फल पाया नानक हर गुण कोई गावे को सुने कोई करे विचार को उपदेशा को दृढ़ तिसका होई उधार गल विख काटे होई निर्मला जन्म जन्म मल जाय हालत बालत मुख उजला नह पोहै तिस माई सो सुरता सो बैसनो सो ज्ञानी तनवंत सो सूरप कुलवंत सोए जन भजया भगवंत खत्री ब्राह्मण सूद बैस उदर सिमर चंडालू जन जान्यो प्रभ अपना नानक तिसरवालू गौड़ी की वार महला चौथा एको ओंकार सतगुर प्रसाद श्लोक महला चौथा सतगुर पुरख दयाल है जिसनो समत सब कोय एक दृष्ट कर देखदा सब मन भावनी के सद होए सतगुर विच अमृत है हर उत्तम हर पद सोए नानक कृपा ते हर त्याई है गुरमुख पावे कोई महला चौथा होमै माया सब दिख है नित जग टूटा संसार लाहा हर तन खटिया गुरमुख शब्द विचार होमै मैल बिखोत रहे हर अमृत हर उर धारू सब कार्य तन के सिद्ध है जिन गुरमुख कृपा धारू नानक जो तुर मिले से ना मिले से मिल रहे हार मेले सृजन हार पौड़ी तू सचा साहिब सच है सच सचा गोसाई तुदनो सब ते आयंदी सब लगे तेरी पाई तेरी सिफत सवाल उस रूप है जिन कीती तस पार लंघाई गुरमुखा नु फल पाईंदा सच नाम समाई वड्डे मेरे साहिबा वड्डी तेरी वड्याई श्लोक महला चौथा वैण नावै होर सलाह ना सब बोलन फिका साध मनमुख अहंकार सलाह दी होमै ममता वाद जिन सलाहन से मरै खप जावै सब अपवाद जन नानक गुरमुखो बरे जप हर हर परमानाद महला चौथा सतगुर हर प्रभदास नाम त्याई मन हरी मन नानक नाम पवैत हर मुख बोली सब दुख पर हरी पौड़ी तू आपे आप निरंकार है निरंजन हर राया जिनी तू एक मन सच ते आया तिन का सब दुख गवाया तेरा शरीक को नहीं जिसनो लवे लाए सुनाया तुद जीवड़ तू है दाता तू है निरंजना तू है सच मेरे मन पाया सचे मेरे साहिबा सचे सचन आया श्लोक महला चौथा मन अंतर होमै रोग है परम भूले मन मुख दुर्जना नानक रोग गवाई मिल सतगुर साधु सजना महला चौथा मन तन रता रंग स्यों गुरमुख हर गुण तासु जन नानक हर शरणागति हर मेले गुरसावास पौड़ी तू करता पुरख गम है कैस नाल तू बड़ी है तुद जेवड़ होए सुवाखी है तुद जेहा तू है पढ़ी है तू घट घट एक वर्तदा गुरमुख परगड़ी है तू सच्चा सब सुधा खसम है सब दू तू चढ़ी है तू करहें सो सचे होए सी तां कायत कड़ी है श्लोक महला चौथा मैं मन तन प्रेम परम काठे पहर लगानू जन नानक कृपा धार प्रभु सतगुर सुख वसन महला चौथा
ਜੇਨ ਅੰਤਰ ਅੰਦਰ ਪ੍ਰੀਤ ਬ੍ਰਹਮ ਕੀ ਜਿਉਂ ਬੋਲਣ ਤਿਵੈ ਸੁਹਾਨੂੰ। ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤ ਪ੍ਰਣ ਪੌੜੀ। ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਾਹੀ। ਤੂੰ ਕਰਹੇ ਸੋ ਸੱਚੇ ਭਲਾ ਹੈ ਗੁਰਮੁਖ ਸਬਦ ਬੁਝਾਹੀ। ਤੂੰ ਕਾਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ। ਤੂੰ ਸਾਹਿਬ ਆਗਮਨ ਦਇਆਲ ਹੈ ਸਭ ਤੁਧ ਧਿਆਈ। ਸਭ ਜੀ ਤੇਰੇ ਤੂੰ ਸਭ ਸੁਧਾ ਤੂੰ ਸਭ ਛੜਾਈ। ਸਲੋਕ ਮਹਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸ਼ ਰਾਖੀ ਤਾਰ ਲਗਨ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸੁਵਨ। ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਈ। ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਰਚਲਾਇੰਦੇ ਤਿੰਨ ਵਿੱਚੋਂ ਤੇ ਸੱਟਿਆ ਨਾ ਕੋਈ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ ਤਿਸਦਾ ਬੁਰਾ ਕਿਆ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਈ। ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ। ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜਿਸਨੂੰ ਸਤਿਗੁਰ ਮੇਲੇ ਸੋ ਗੁਣ ਰਵੈ ਗੁਣ ਆਸ ਵਖਾਣੀ। ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸਮਾਣੀ। ਸਲੋਕ ਮਹੱਲਾ ਚੌਥਾ। ਹਰ ਸਤਿ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰੂ। ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿੰਨ ਲੱਥਾ ਹੋ ਮੈਂ ਭਾਰੂ। ਜਿਨ ਗੁਰਮੁਖਾਰ ਆਰਾਧਿਆ ਤਿੰਨ ਸੰਤ ਜਨਾ ਜੈਕਾਰੂ। ਕੋਈ ਨਿੰਦਾ ਕਰੀ ਪੂਰੇ ਸਤਿਗੁਰੂ ਕੀ ਜਿਸਨੂੰ ਫਿੱਟ ਫਿੱਟ ਕਹਿ ਸਭ ਕੋਈ। ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰੂ। ਕੋਈ ਨਿੰਦਾ ਆਪ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿੱਟ ਫਿੱਟ ਕਹਿ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵੰਦਾ ਜੇ ਤਿਸਨੂੰ ਸਦਾ ਸਦਾ ਨਮਸਕਾਰ। ਜਨ ਨਾਨਕ ਦਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜਿਆਨ ਸਾਜੀਅਨ ਆਪੇ ਆਕਾਸ਼ ਵਿੱਚ ਆਪੇ ਜੰਤੋ ਪਾਇਨ ਮੁਖ ਆਪੇ ਦੇਹ ਗਰਾਸ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਏ ਤੂੰ ਸਭ ਕਲਿਬਕ ਕੱਟੇ ਤਾਸ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਤੁਧ ਸੱਚ। ਜੋ ਤੁਧ ਸੱਚ ਸਲਾਹਿੰਦੇ ਤਿੰਨ ਜਮ ਕੰਕਰ ਨੇੜ ਨਾ ਆਵੈ। ਤਿੰਨ ਕੇ ਮੁਖ ਦਰ ਉਜਲੇ ਜਿਨ ਹਾਰ ਹਿਰਦੈ ਸੱਚਾ ਭਾਵੈ। ਕੂੜਿਆਰ ਪਛਾਣ ਸੱਟੀਆਨ ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੈ। ਮੂੰਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੇ ਹੋਏ ਜਾਵੈ। ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾ ਕੋ ਬੀਜਾ ਤਿਹਾ ਕੋ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਾਲ ਹਾਰ ਪਾਏ। ਉਹਨਾਂ ਹਾਲਤ ਪਾਲਤ ਮਖੂ ਜਲੇ ਉਹੀ ਸਦਾ ਉਹੀ ਹਾਰ ਦਰਗਲ ਸੱਚੀ ਪਹਿਨਾਏ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ। ਉਹ ਜਿਹਾ ਬੀਜੈ ਤੇਹਾ ਫਲ ਪਾਏ। ਜਾਂ ਸਤਿਗੁਰ ਸਰਾਪ ਨਦ ਕਰ ਦੇਖੈ ਸੁਆਵ ਗੀਰ ਸਭ ਉਗੜ ਆਏ। ਓਏ ਜਿਹਾ ਚਿਤਵੈ ਨਿਤ ਤੇਹਾ ਆਪਾਇਨ ਓਏ ਤੇਹੋ ਜਿਹੇ ਦਏ ਬਜਾਈ। ਨਾਨਕ ਦੋਹੀ ਸਰੀ ਖਸਮੈ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ। ਮਹੱਲਾ ਚੌਥਾ। ਇੱਕ ਮਨ ਇੱਕ ਵਰਤ ਦਾ ਜਿਤ ਲੱਗੈ ਸੋ ਥਾਈ ਪਾਈ। ਕੋਈ ਗੱਲਾਂ ਕਰੇ ਘਨੇਰੀਆਂ ਜੇ ਇਸ ਘਰ ਵਾਤ ਹੋਵੈ ਸਾਈ ਪਾਖਾਈ। ਬਿਨ ਸਤਿਗੁਰ ਸੋ ਜੀ ਨਾ ਪਾਵੈ ਅਹੰਕਾਰ ਨਾ ਵਿੱਚੋਂ ਜਾਈ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਢੇ ਘਰ ਘਰ ਮੰਗਾਏ। ਕੂੜ ਠੱਗੀ ਗੁੱਝੀ ਨਾ ਰਹੇ ਮੁਲੰਮਾ ਪਾਜ ਲੈ ਜਾਈ। ਜਿਸ ਹੋਵੇ ਪੂਰਵ ਲਿਖਿਆ ਤੈ ਸਤਿਗੁਰ ਮਿਲੇ ਪ੍ਰਵਿਆਈ। ਜਾਂ ਲੋਹਾ ਪਾਰਸ ਭੇਟੀ ਹੈ ਮਿਲ ਸੰਗਤ ਸੁਵਰਨ ਹੋਏ ਜਾਏ। ਜਨ ਨਾਰਾਇਣ ਕੇ ਪ੍ਰਭ ਤੂੰ ਧਣੀ ਜਿਉਂ ਭਾਵੈ ਤਿਵੈ ਚਲਾਈ ਪੌੜੀ। ਜਿਨ ਹਰ ਹਿਰਦੈ ਸੇਵਿਆ ਤਿਨ ਹਾਰ ਨਾਮ ਮਿਲਾਈ। ਗੁਣ ਕੀ ਸਾਂਝ ਤਿਨ ਸਿਉਂ ਕਰੀ ਸਭ ਅਵਗਣ ਸ਼ਬਦ ਜਲਾਈ। ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਈ। ਬਲਹਾਰੀ ਗੁਰ ਆਪਣੇ ਜਿਨ ਔਗਣ ਮੇਠ ਗੁਣ ਪ੍ਰਗਟੀ ਆਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਈ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਣਦਿਨ ਹਰ ਹਰ ਨਾਮ ਧਿਆਵੇ। ਹਰ ਹਰ ਨਾਮ ਰਮਤ ਸੁਖ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ। ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ। ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਾਨ ਇੱਛੇ ਫਲ ਪਾਵੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ
ਤਿਸ ਕਰਤਾ ਮਾਰ ਦੇਵਾਵੈ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਨਾ ਨਰਕ ਘੋਰ ਮੂੰਹ ਕਾਲੇ ਖੜਿਆ, ਜਿਉਂ ਤਸਕਰ ਪਾਏ ਗਲਾਵੈ। ਫਿਰ ਸਤਿਗੁਰ ਕੀ ਸ਼ਰਣੀ ਪਵੈ ਤਾਂ ਉਭਰੈ, ਜਾਂ ਹਰ ਹਰ ਨਾਮ ਧਿਆਵੈ। ਹਰ ਬਾਤਾਂ ਆਖ ਸੁਣਾਈ ਨਾਨਕ, ਹਰ ਕਰਤੀ ਈਵੈ ਭਾਵੈ। ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਦਿਖ ਮਾਇਆ। ਉਸ ਅੰਦਰ ਕੂੜ ਕੂੜ ਕਰ ਬੁਝਿਆਣ, ਹੁੰਦੇ ਝਗੜੇ ਦਏ ਉਸ ਦੇ ਗਲ ਲਾਇਆ। ਉਹ ਗਲ ਫਰੋਸ਼ੀ ਕਰੇ ਬਹੁਤੇਰੀ, ਉਸ ਦਾ ਬੋਲਿਆ ਕਿਸੇ ਨਾ ਭਾਇਆ। ਉਹ ਘਰ ਘਰ ਹੰਢੈ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਦੀ ਲੱਛਣ ਲਾਇਆ। ਗੁਰਮੁਖ ਹੋਏ ਸੋ ਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ, ਪੰਚੋਂ ਉਹਨਾਂ ਓਨ ਲਾਹ ਮੂਲ ਸਭ ਗਵਾਇਆ। ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਈ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰਸਿੱਖਾਂ ਵਡਿਆਈ ਭਾਵੈ, ਪੂਰ ਗੁਰ ਪੂਰੇ ਕੀ ਮਨ ਮੁੱਖਾਂ, ਉਹ ਵੇਲਾ ਹੱਥ ਨਾ ਆਇਆ। ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ, ਜੋ ਸੋ ਲਏ ਜਿਸ ਸਤਿਗੁਰ ਟੇਕੇ। ਸੋ ਸਤਿਗੁਰ ਜੇ ਸੱਚ ਧਿਆਇਨ ਦਾ, ਸੱਚ ਸੱਚਾ ਸਤਿਗੁਰ ਇੱਕੇ ਸੋਈ। ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਾਸ ਛੇਕੇ, ਬਿਨ ਜੇ ਬਿਨ ਸਤਿਗੁਰ ਸੇਵੇ ਆਪ ਗਣਾਇਨ ਦੇ ਤਿੰਨ ਅੰਦਰ। ਕੂੜ ਫਿੱਟ ਫਿੱਟ ਮੂੰਹੋਂ ਫਿੱਕੇ, ਓਏ ਬੋਲੇ ਕਿਸੇ ਨਾ ਭਾਵਨੀ। ਮੂੰਹ ਕਾਲੀ ਸਤਿਗੁਰ ਤੇ ਚੁੱਕੇ, ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈ, ਅਨੂੰ ਅਮਰ ਮੁਕੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਰਸਨ ਅਤਿ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਕਰਸਾਣੀ ਜੰਮੀ ਭਾਉ ਕਰ, ਹਰ ਬੋਲ ਬਖਸ਼ ਜਮਾਇਆ। ਤਿਨਕਾ ਕਾੜਾ ਦੇਸਾ ਸਭ ਲਾਹੇ, ਓਨ ਸਜਨੀ ਸਤਿਗੁਰ ਪੁਰਖ ਤੇ ਆਇਆ। ਨਾ ਜਨ ਨਾਨਕ ਨਾਮ ਅਰਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹੱਲਾ ਚੌਥਾ ਸਾਰਾ ਦਿਨ ਲਾਲ ਚੱਟਿਆ, ਮਨਮੁਖ ਹੋ ਰਹੇ ਗੱਲਾਂ ਰਾਤੀ। ਉਂਘੈ ਦੱਬਿਆ ਨਵੇ ਸੋਤ ਸਭ ਝੱਲਾ, ਮਨਮੁਖਾਂ ਦੇ ਅਸਰ ਜੋਰਾ ਅਮਰ ਹੈ। ਨਿਤ ਦੇਵੈ ਪੱਲਾ ਜੋਰਾਂ ਦਾ ਆਖਿਆ, ਪੁਰਖ ਕਮਾਉਂਦੇ ਤੇ ਅਪਵਿੱਤ ਅਮੇਦ ਕਲਾ ਕੰਮ ਵਿਆਪਕ ਸੁਧ ਨਾਰ। ਸੇ ਚੋਰਾਂ ਪੁੱਛ ਜੋਰਾਂ ਪੁੱਛ ਚੱਲਾ, ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤਿਪੁਰਖ ਪਲ ਪੱਲਾ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖੇਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਸਭ ਭਾਲ ਪੱਲਾ। ਪੌੜੀ ਤੂੰ ਵੇ ਪ੍ਰਵਾਹ ਥਾਹ ਆਇਆ, ਤੁਲ ਕਿਉਂ ਤੁਲੀਐ ਸੇ ਵਡਭਾਗੀ। ਜੇ ਤੁਦ ਤੇ ਆਏ ਦੇ ਜੈਨ ਸਤਿਗੁਰ ਮਿਲੀਆ, ਸਤਿਗੁਰ ਕੀ ਬਾਣੀ ਸਤਿ ਸਰੂਪ ਹੈ। ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ। ਸੇ ਕੂੜਿਆਰ ਕੂੜੇ ਝਾੜੋ ਪੜੀ ਹੈ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ। ਵੇਖ ਮਾਇਆ ਨੂੰ ਝੱਖ ਮਰਦੇ ਕੜੀ ਹੈ। ਸਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੀ। ਅੰਦਰ ਅਜਿਨ ਅੰਤਰ ਕਾਪਟ ਵਿਕਾਰ ਝੂਠ, ਓਏ ਆਪੇ ਸੱਚੈ ਵੱਖ ਕੱਢੈ ਜਜਮਾਲੇ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ, ਕੂੜਿਆਰ ਨਾ ਲੱਭਣੀ ਕਿਥੈ ਥਾਈ। ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ। ਜਿਨ੍ਹਾਂ ਮੂੰਹੋਂ ਭੁਲੇਰੇ ਫਿਰ ਹੈ ਦਏ ਗਾਲੇ, ਜਿਨ੍ਹਾਂ ਅੰਤਰ ਪ੍ਰੀਤ ਨਾਹੀਂ ਹਰ ਕੇਰੀ ਤੇ। ਸੇ ਕਿਚਰਕ ਬੇਰਾਹੀਨ ਮਨਮੁਖ ਬੇਤਾਲੇ, ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ। ਉਹ ਆਪ ਵਰਤੈ ਆਪਣੀ ਵਤਨ ਨਾਲੇ, ਜਨ ਨਾਨਕ ਇੱਕ ਨਾ ਗੁਰਮੇਲ ਸੁਖ ਪਾ ਦੇਵੈ। ਇੱਕ ਆਪੇ ਵੱਖ ਕੱਢੇ ਠਗਵਾਲੇ। ਜੇ ਮਹੱਲਾ ਚੌਥਾ। ਜਿਨ੍ਹਾਂ ਅੰਤਰ ਨਾਮ ਨਿਧਾਨ ਹਾਰ, ਤਿਨਕੇ ਕਾਜ ਦਇਆਉਂਦੇ ਰਾਸ। ਤਿਨ ਚੂਕੀ ਮੋਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸੂ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਭ ਆਸੂ। ਸਾਹ ਪਾਤਸ਼ਾਹ ਸਭ ਹਰ ਕਾ ਕੀਆ, ਸਭ ਜਨ ਕਉ ਆਈ ਕਰੇ ਰਹਿ ਰਾਸ। ਗੁਰਪੂਰੇ ਕੀ ਵਡਿਆਈ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਗੁਰਪੂਰੇ ਦਾਨ ਦੀਆ, ਹਰ ਨਿਰਮਲ ਨਿਤ ਬਖਸ਼ੇ ਚੜੇ ਸੁਆਇਆ। ਕੋਈ ਨੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਬਚਾਇਆ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਕੇ ਨੋਂ ਸਦਾ ਰੱਖਦਾ ਆਇਆ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ, ਵਡਦਾਤਾ ਦਾਣਾ ਤੁਧ ਜੀਵੜ। ਮੈਂ ਹੋਰ ਕੋ ਦਿਸ ਨਾ ਆਵੇ, ਤੂੰ ਹੈ ਸੁਗੜ ਮੇਰੇ ਮਨ ਭਾਣਾ। ਮੋਹ ਕੁਟੰਬ ਦਿਸ ਆਵਨ ਦਾ ਸਭ ਚੱਲਣ ਹਾਰਾ, ਆਵਣ ਜਾਣਾ ਜੋ ਬਿਨ ਸੱਚੇ ਹੋਰ ਤਚਿਤ ਲਾਇੰਦੇ। ਸੇ ਕੂੜਿਆਰ ਕੂੜਾ ਤਿੰਨ ਮਾਣਾ, ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੂਇਆ ਜਾਣਾ। ਸਲੋਕ ਮਹੱਲਾ ਚੌਥਾ।
ਅੱਗੋਂ ਦੇ ਸਤਿ ਭਾਉ ਨਾ ਦੇਚਿਆ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਤਾਂ ਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੇ। ਸਦਾ ਆਨੰਦ ਰਹਿ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੇ। ਮਹੱਲਾ ਚੌਥਾ, ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਈ। ਉਦਮ ਧਿਆਵੇ ਉਦਮ ਕਰੇ ਭਲਕੇ, ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਾਰ, ਜਪ ਜਾਪੈ ਸਭ ਕਲ ਵਖਤ, ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਾਰ ਹਾਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਬਰਹ ਨਾਮ ਜਪਾਵੇ। ਪੌੜੀ ਜੋ ਤੁਧ ਸੱਚ ਧਿਆਏ, ਹੁੰਦੇ ਸੇ ਵਿਰਲੇ ਥੋੜੇ। ਜੋ ਮਨ ਜਪੇ ਕਰਾ ਦੇ ਤਿੰਨ ਕੀ, ਵਰਕਤ ਖਾਹੀ ਅਸੰਖ ਕਰੋੜੇ। ਤੁਧ ਨੂੰ ਸਭ ਧਿਆਏ ਦੀ, ਜੋ ਸੇ ਥਾਈਂ ਪਾਵੇ ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ, ਮੂਹੇ ਜੰਮਾਰ ਜੰਮੇ ਕੂੜੇ। ਉਹੀ ਹਾਜ਼ਰ ਮਿੱਠਾ ਬੋਲਦੇ ਬਾਹਰ, ਵਿਸ ਕੱਢੇ ਮੁੱਖ ਭੋਲੇ। ਮਨ ਖੋਟੇ ਦੈ ਵਿਛੋੜੇ, ਸਲੋਕ ਮਹਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਬੇਮੁੱਖ ਬੇਮੁੱਖਿਆਂ ਨੂੰ ਪਾਇਆ ਪਾਸ ਨਾ ਦੇਈ ਕੋਈ ਬਹਿਣ। ਜਗਤ ਮਹਿ ਗੂਹੂ ਸਪਾੜ ਸਕਵੀ, ਮਲ ਲਾਈ ਮਨ ਮੁਖ ਆਇਆ। ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁੱਖ ਕਰਕੇ ਭੇਜਿਆ, ਉਹਨਾਂ ਪੀ ਮੂੰਹ ਕਾਲਾ ਦੋਹਾਂ ਬੇਮੁੱਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਬੇਮੁੱਖ ਸਣੇ ਨਫ਼ਰ ਹਾ ਪੌਲੀ। ਪਾਉਂਦੀ ਫਾਵਾ ਹੋਏ ਕੈ ਉੱਠ ਘਰ ਆਇਆ, ਅੱਗੋਂ ਸੰਗਤੀ ਅੱਗੇ ਸੰਗਤੀ ਕੁੜਮੀ। ਬੇਮੁੱਖ ਰਲਣਾ ਨਾ ਮਿਲੇ ਤਾਂ ਬਹੁਟੀ ਭਤੀਜੀ ਹੈ, ਫਿਰ ਆਣ ਕਰ ਪਾਇਆ। ਹਾਲਤ ਬਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨੇ ਆਉਂ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਆ ਸੱਚ ਹੈ ਮਾਰ ਪਜਾਇਆ। ਇਹੀ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ, ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ, ਜਿਸਦਾ ਨਫ਼ਰ ਕਿੱਥੋਂ ਰਜ ਖਾਈ। ਜੇ ਸਾਹਿਬ ਕਹਿ ਘਰ ਵੱਤ ਹੋਵੇ, ਸਾ ਉਸ ਨਵਰਿਆ ਤਿਆਵੈ। ਅਣਹੋਂਦੀ ਕਿੱਥੋਂ ਪਾਈ, ਜਿਸਦੀ ਸੇਵਾ ਕੀਤੀ ਫਿਰ ਲੇਖਾ ਮੰਗੀ। ਆਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰਹੂੰ ਹਰ ਗੁਰ ਸਫਲ ਦਰਸ਼ਨ ਕੀ। ਤੇ ਫਿਰ ਲੇਖਾ ਮੂਲ ਨਾ ਕੋਈ ਪੌੜੀ, ਨਾਨਕ ਵਿਚਾਰੈ ਸੰਤ ਜਨ। ਚਾਰ ਵੇਦ ਕਹਾਂਦੇ ਭਗਤ ਮੁਖਾਂ ਤੇ ਬੋਲਦੇ ਸੇ, ਵਚਨ ਹਵੰਦੇ ਪ੍ਰਗਟ ਪਹਾਰਾ ਜਾਪਦਾ। ਸਭ ਲੋਕ ਸੁਣਾਉਂਦੇ ਸੁਖ ਨਾ ਪਾਇਨ ਮੁਗਦ ਨਾਰ, ਸੰਤ ਨਾਲ ਕਹਾਂਦੇ ਓਏ ਲੋਚਨ ਉਹਨਾਂ ਗੁਣਾਂ ਨੂੰ। ਓਏ ਅਹੰਕਾਰ ਸੁਣਾਉਂਦੇ ਓਏ ਵਿਚਾਰੇ ਕਿਆ ਕਰੈ ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ, ਵੈਰ ਕਰੈ ਨਿਰਵੈਰ ਨਾਲ ਧਰਮ ਨਿਆਈ ਪਚੰਦੇ। ਜੋ ਜੋ ਸੰਤ ਸਰਾ ਪਿਆ ਸੇ ਫਿਰੈ ਭਵੰਦੇ, ਪੇੜ ਮੁੱਢਾ ਹੂੰ ਕੱਟਿਆ ਤਿਸ ਦਾਲ ਸੁਕੰਦੇ। ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਤੇ ਆਇੰਦਾ ਵੱਡੀ ਵਡਿਆਈ, ਤੇ ਉਸ ਦਿੱਤੀ ਪੂਰੇ ਸਤਿਗੁਰੂ ਘਟੇ ਨਾਹੀਂ ਇੱਕ ਤਿਲੈ ਤਿਲ ਕਿਸੇ ਦੀ ਘਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਕ ਝੱਕ ਮਰੇ ਸਭ ਲੁਕਾਈ। ਨੰਦਕਾਂ ਕੇ ਮੂੰਹ ਕਾਲੇ ਕਰੇ ਹਾਰ ਕਰਤਾ ਆਪ ਵਧਾਈ, ਜਿਉਂ ਜਿਉਂ ਨਿੰਦਕ ਨਿੰਦਾ ਕਰੇ ਤਿਉਂ ਤਿਉਂ ਨਿਤ ਨਿਤ ਜੜੇ ਸਵਾਈ। ਜਨ ਨਾਨਕ ਹਰ ਅਰਾਧਿਆ ਤਿੰਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੇ, ਹਾਲਤ ਪਾਲਤ ਸਭ ਤਿਸਕਾ ਗਿਆ। ਨਿਤ ਝਹੀਆਂ ਪਾਈ ਝੱਗੂ ਸੁੱਟੇ, ਚੱਖਦਾ ਚੱਖਦਾ ਚੜ ਪਾਇਆ। ਨਿਤ ਉਹ ਪਾਪ ਕਰੇ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਿਆ। ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਸਹਿਸਾ ਦੁੱਖ ਪਾਇਆ। ਨਿਰਵੈਰੇ ਨਾਲ ਜੇ ਵੈਰ ਰਚਾਈ, ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ। ਉਸ ਅੱਗੇ ਪਿੱਛੇ ਢੋਈ ਨਾਹੀਂ, ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਜੇ ਸੋਇਨੇ ਨੂੰ ਹੱਥ ਪਾਈ ਤਾਂ ਖੇਹੂ ਸੇਤੀ ਰਲ ਗਿਆ। ਜੇ ਗੁਰ ਕੀ ਸ਼ਰਣੀ ਫਿਰ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਜਨ ਨਾਨਕ ਦਿਨ ਨਾਮ ਧਿਆਇਆ, ਹਾਰ ਸਿਮਰਤ ਗਿਲਵਿਖ ਪਾਪ ਗਿਆ। ਪੌੜੀ ਤੂੰ ਹੈ ਸੱਚਾ ਸੱਚ, ਤੂੰ ਸਭ ਉੱਪਰ ਤੂੰ ਦੀਵਾਣ। ਜੋ ਤੁਧ ਸੱਚ ਧਿਆਏ ਦੇ ਸੱਚ ਸੇਵਣ, ਸੱਚੇ ਤੇਰਾ ਤਮਾਣੂ। ਉਹਨਾਂ ਅੰਦਰ ਸੱਚ ਮੁੱਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣੂ। ਜੇ ਸੇ ਭਗਤ ਜਿਨੀ ਗੁਰਮੁਖ ਸਲਾਹਿਆ, ਸੱਚ ਸ਼ਬਦ ਨਿਸ਼ਾਣੂ। ਸੱਚ ਜੇ ਸੱਚੇ ਸੇਵਣ ਦੇ ਤਿੰਨ ਵਾਰੀ ਸਤਿਗੁਰਬਾਣ। ਸਲੋਕ ਮਹੱਲਾ ਪਹਿਲਾ। ਤੁਰ ਮਾਰੀ ਪੂਰੇ ਸਤਿਗੁਰੂ, ਸੋਈ ਹੁਣ ਸਤਿਗੁਰ ਮਾਰੇ। ਜੇ ਮਿਲਣ ਨੂੰ ਬਹੁ ਤੇਰਾ ਲੋਚੀ ਹੈ, ਨਾ ਦੇਈ ਮਿਲਣ ਕਰ ਤਾਰੇ। ਸਤਿਸੰਗਤ ਢੋਈ ਨਾਲ ਹੈ, ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੇ ਉਹਨਾਂ ਸੱਜਣਾ ਹੁਣ ਉਹਨਾਂ ਨੂੰ।
ਤਿਸ ਮਾਰੀ ਜਮ ਜੰਦਾਰੀ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਗੂੜਿਆਰੀ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੀ ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੀ ਕੋਈ ਪੁੱਤ ਸਿੱਖ ਸੇਵਾ ਕਰੀ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੀ ਜੋ ਇੱਛਾ ਸੁਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੀ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਧਾਰੀ ਸੋ ਪਾਈ ਪੂਰਾ ਸਤਿਗੁਰੂ ਜਿਸ ਮਿਲਿਆ ਲਿਖਤ ਲਲਾਰੀ ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਸਿੱਖ ਮਿੱਤ ਪਿਆਰੀ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਪਈ ਉਹ ਆਪੇ ਆਣ ਤਿੰਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਸੇ ਆਪ ਦੁਖੀ ਚੈ ਸਭ ਕਰਤਾ ਆਪਣੀ ਕਲਾ ਵਧਾਈ ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ ਜੈਨ ਆਪਣੇ ਜੋ ਜੋ ਰਸਤਾ ਬਿਆਨ ਨਿਵਾਈ ਆਪਣਿਆਂ ਭਗਤਾਂ ਕੀ ਰੱਖ ਕਰੀ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਈ ਅਣਦਿਨ ਨਾਮ ਜਪ ਹੋਣ ਗੁਰਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹ ਕਢਾਈ ਗੁਰਸਿੱਖਾਂ ਕੇ ਮੂੰਹ ਉਜਲੇ ਕਰੀ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਈ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸਨ ਸੇ ਕੀ ਹਰ ਪੈਜ ਰਖਾਈ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂੰਜੀ ਨਾਮ ਦ੍ਰਿੜਾਈ ਪ੍ਰਭ ਬਣਜਾਰੀ ਥਾਰੀ ਸੱਚ ਸੇਵੈ ਸੱਚ ਬਣਾਂਜਲ ਹੈ ਗੁਣ ਕਥੈ ਨਿਰਾਰੀ ਸੇਵਕ ਭਾਈ ਸੇ ਜਨ ਮਿਲੇ ਗੁਰ ਸ਼ਬਦ ਸਵਾਰੀ ਤੂੰ ਸੱਚਾ ਸਾਹਿਬ ਲੱਖ ਹੈ ਗੁਰ ਸ਼ਬਦ ਲਖਾਰੀ ਸਲੋਕ ਮਹੱਲਾ ਚੌਥਾ ਜਿਨ ਅੰਤਰ ਤਾਤ ਪਰਾਈ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਸਦੇ ਆਖਿਆ ਕੋਈ ਨਾ ਲੱਗੇ ਨਿਤ ਉਹ ਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਦਿਆਂ ਉਸ ਦਾ ਸਭ ਗਿਆ ਨਿਤ ਚੁਗਲੀ ਕਰਿਆ ਨਾ ਹੁੰਦੀ ਪਰਾਈ ਮੋਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਜੋ ਕਲਯੁਗ ਵਿੱਚ ਅਜਿਹਾ ਕੋ ਬੀਜਿਆ ਤਿਹਾ ਕੋ ਪਾ ਖਾਈ ਗੱਲਾਂ ਉੱਪਰ ਵਾਪਸ ਨਾ ਹੋਈ ਜਿਸ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉਂ ਸੱਚ ਕਰਤੇ ਕਰ ਜਿਹਾ ਕੋਈ ਕਰੇ ਤਿਹਾ ਕੋਈ ਪਾਏ ਜਨ ਨਾਨਕ ਕਉ ਸਭ ਸੋਝੀ ਪਾਈ ਹਾਰ ਦਾਰਕੀਆਂ ਬਾਤਾਂ ਆਖ ਸੁਣਾਈ ਮਹੱਲਾ ਚੌਥਾ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕਉ ਦਰ ਢੋਈ ਨਾਹੀਂ ਕੋਈ ਜਾਏ ਮਿਲੈ ਤਿੰਨ ਮਨਿੰਦਕਾਂ ਮੂੰਹ ਫਿੱਕੇ ਫੁਥੁਕ ਥੁਕ ਮੂੰਹ ਪਾਈ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਪੂਸੇ ਖਾਈ ਉਹ ਜੈਨ ਗੁਰਗੋਪਿਆ ਆਪਣਾ ਸੇ ਲੈਂਦੇ ਸਦਾ ਢਾਹਾਂ ਫਿਰਾਈ ਤਿੰਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾਂ ਭੁੱਖ ਕੋ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੈ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਉ ਨਾਹੀਂ ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੈ ਰਹਿੰਦੀ ਖੂੰਡੀ ਖੂੰਦੀ ਸਭ ਪਤ ਗਵਾਈ ਉਸ ਓਏ ਅੱਗੇ ਕੋਸ਼ਟੀ ਗੁਰ ਤੇ ਗੁਰ ਕੇ ਫਿਟ ਗਏ ਜੀ ਉਸ ਮਿਲੇ ਤਿਸ ਕੋਸ਼ਟ ਉਠਾਹੀ ਹਰ ਤਿੰਨ ਕਾ ਦਰਸ਼ਨ ਨਾ ਕਰੂੰ ਜੋ ਦੂਜੇ ਭਾਈ ਫਿਰ ਚਿਤ ਲਾਹੀ ਤੁਰ ਕਰਤਾ ਆਪ ਲਿਖ ਪਾਇਆ ਤਿਸ ਨਾਲ ਕਿਹ ਚਾਰਾ ਨਾਹੀਂ ਜਨ ਨਾਨਕ ਨਾਮ ਅਰਾਧ ਤੂੰ ਜਿਸ ਤਿਸ ਅੱਪੜ ਕੋ ਨਾ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਚ ਸਵਾਈ ਚੜ੍ਹੈ ਚੜ੍ਹਾਈ ਮਹੱਲਾ ਚੌਥਾ ਜੇ ਹੁੰਦੇ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਗੁਰ ਕਉ ਤਿਸ ਕਉ ਜਗਤ ਨਿਵਿਆ ਸਭ ਪੈਰੀ ਪਇਆ ਜਸ ਵਰਤਿਆ ਸ ਲੋਈ ਜਿਸ ਤਿਸ ਕਉ ਖੰਡ ਬ੍ਰਹਿਮੰਡ ਨਮਸਕਾਰ ਕਰੈ ਜਿਸ ਕੇ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ ਅੱਪੜ ਕੋ ਨਾ ਸਕੋਈ ਜਨ ਨਾਨਕ ਹਰਿ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ ਆਪਣਾ ਕਾਇਆ ਕੋਟ ਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣਜੀ ਆ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬੇਤਾਲੇ ਸੇ ਉੱਜੜ ਪਰਮ ਪ੍ਰਭਾਈ ਐਂ ਜੋ ਝਾੜ ਮਿਰਗ ਭਾਲੇ ਸਲੋਕ ਮਹਲਾ ਚੌਥਾ ਜੋ ਨਿੰਦਾ ਕਰੀ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁੱਖ ਖੂਹੈ ਉੱਥੇ ਪਕੜ ਉਹ ਧੋਇਆ ਕੂਕ ਪਕਾਰ ਕੋ ਨਾ ਸੁਣੈ ਉਹ ਔਖਾ ਹੋਏ ਹੋਏ ਰੋਇਆ ਓਨ ਹਾਲਤ ਪਾਲਤ ਸਭ ਸਵਾ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਸੰਧਾ ਬਲਦ ਕਾਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੈ ਸੁਣੇ ਨਿਤ ਸਭ ਕਿਸੇ ਤੇ ਦੂ ਕਿਸੇ ਗੁੱਜਾ ਨਾ ਹੋਇਆ ਜੈਸਾ ਬੀਜੈ ਸੋ ਲਾਉਣਾ ਜੈਸਾ ਜਿਹਾ

ਤੁਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ, ਜਨ ਨਾਨਕ ਨਾਮ ਸਲਾਹ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ। ਸਲੋਕ ਮਹੱਲਾ ਚੌਥਾ। ਸਭ ਰਸ ਦਿਨ ਕਹੇ ਹਿਰਦੈ ਹੈ ਜਿਨ ਹਰ ਵਸਿਆ ਮਨ ਮਾਹੀ, ਹਰ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭ ਦੇਖਣ ਜਾਹੀ, ਜੈਨ ਨਿਰਭਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੀ, ਹਰ ਉੱਤਮ ਜਿਨ ਤਿਨੀ ਸਰੇਵਿਆ, ਜੈਨ ਕਉ ਧੁਰ ਲਿਖਿਆ ਆਹੀ ਤੇ ਹਾਰ ਦਰਗਹਿ ਪੈਨਾਈ ਹੈ, ਜਿਨ ਹਾਰ ਉਠਾ ਮਨ ਮਾਹੀ, ਓਏ ਆਪ ਤਰੇ ਸਭ ਕੁਟੰਬ ਸਿਉ ਤਿਨ ਸਪਿਛੈ ਸਭ ਜਗਤ ਛਡਾਈ, ਜਨ ਨਾਨਕ ਕਉ ਹਾਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹੀ। ਮਹੱਲਾ ਚੌਥਾ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਈ, ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਈ। ਧਨ ਧਨ ਪਿਤਾ ਧਨ ਧਨ ਕੋਲ, ਧਨ ਧਨ ਸੋ ਜਨਣੀ ਜਨ ਗੁਰੂ ਜਣਿਆ ਮਾਈ, ਧਨ ਧਨ ਗੁਰੂ ਜਨ ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾ ਲਏ ਛਡਾਈ, ਹਾਰ ਸਤਿਗੁਰ ਮਿਲ ਹੋਂ ਦਇਆ ਕਰ, ਜਨ ਨਾਨਕ ਧੋਵੈ ਪਾਈ ਪੌੜੀ, ਸੱਚ ਸੱਚਾ ਸਤਿਗੁਰ ਅਮਰ ਸਾਹੈ, ਜਿਸ ਅੰਦਰ ਹਰ ਉਰਧਾਰਿਆ ਸੱਚਾ, ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਵਿਖ ਜਾਰੇ ਮਾਰਿਆ, ਜਾਂ ਡਿੱਠਾ ਪੂਰਾ ਸਤਿਗੁਰੂ ਤਾਂਦਰੋ ਮਨ ਸਧਾਰਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ, ਗੁਰਮੁਖ ਜਿੱਤਾ ਮਨ ਮੁਖਾਰਿਆ। ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮਿਲਿਓ ਨਾ ਮੁਖ, ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੀ ਸਤਿਗੁਰ ਭਾਵ ਸੀ, ਗੁਰ ਪੂਰਾ ਕਰੀ ਵਸਾਏ ਸੀ, ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾਲ ਭਾਉ, ਸਭ ਗਵਾਏ ਸੀ ਜਿਨ ਰੱਖਣ ਕਉ ਹਰ, ਆਪ ਹੋਏ ਹੋਰ ਕੇਤੀ ਜਗ ਜਗ ਜਾਏ ਸੀ, ਜਨ ਨਾਨਕ ਨਾਮ ਧਿਆਏ ਤੂੰ ਹਾਰ, ਹਲਤ ਪਲਤ ਛੁਡਾਏ ਸੀ। ਮਹੱਲਾ ਚੌਥਾ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਗੁਰ ਰਾਖੋ ਪੈ ਸਤਿਗੁਰ ਪੂਰੇ ਕੀ, ਸਤਿਗੁਰੂ ਕੀ ਨਿਤ ਚੜੇ ਸਵਾਈ, ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਭਾਵ ਬ੍ਰਹਮ ਛੁਡਾਈ, ਗੁਰ ਸਤਿਗੁਰ ਤਾਣ ਦੀ ਬਾਣ ਹੈ ਹਾਰ, ਤਿੰਨ ਸਭ ਆਣ ਨਿਵਾਈ, ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਕਾਰ, ਤਿੰਨ ਕੇ ਸਭ ਪਾਪ ਗਵਾਈ, ਹਾਰ ਦਰਗਹਿ ਤੇ ਮੁਖ ਉਜਲੇ ਬਹੁ ਸੁਭਾ ਪਾਈ, ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ, ਪੌੜੀ ਹਉ ਆਖ ਆ ਸਲਾਹੀ, ਸਿਵਤ ਸੱਚ ਸੱਚ ਸੱਚੇ ਕੀ ਵਡਿਆਈ, ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ, ਸੱਚ ਸੱਚਾ ਰਾਸ ਜਿਨੀ ਚਾਖਿਆ ਸੀ ਤ੍ਰਿਪਤ ਰਹੇ ਅਗਾਈ, ਇਹ ਹਰ ਰਾਸ ਜੇ ਸਹੀ ਜਾਣਦੇ ਜਿਉਂ ਗੂੰਗੇ ਮਠਿਆਈ ਖਾਈ, ਗੁਰਪੂਰੇ ਹਰ ਪ੍ਰਭ ਸੇਵਿਆ ਮਨ ਵਜੀ ਵਧਾਈ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਸਾਲ ਸਹੀ ਜਾਣਨ ਸੂਲੀਆਂ, ਹਾਰ ਜਾਣੇ ਸਹੀ ਬਿਰਹੋਂ ਹਾਓ ਤਿੰਨ ਵਿਟੋਂ ਸਾਧ ਘੁੰਮ ਕੋਲੀਆਂ, ਹਰ ਮੇਲੋ ਸੱਜਣ ਪੁਰਖ ਮੇਰਾ ਮਨ ਤਾਨ ਮਿਟੋਂ ਰਤਾਲ ਰੋਲੀਆਂ, ਜੋ ਸਿੱਖ ਗੁਰ ਕਾਰ ਕਮਾਵੇ ਹੋਂ ਗੁਲਮਦਨਾ ਕਾ ਗੋਲੀਆਂ, ਹਰ ਰੰਗ ਰਜੂ ਲੈ ਜੋਰ ਅਤੇ ਤਿੰਨ ਭਿੰਨੀ ਹਰ ਰੰਗ ਚੋਲੀਆਂ, ਹਰ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਆ ਮੋਲੀਆਂ। ਮਹੱਲਾ ਚੌਥਾ। ਗੁਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ, ਇਸ ਗੁਰਮੁਖ ਗੁਣ ਸੁਬਿਹਾਜੀ ਹੈ, ਮਾਲ ਹੁਮੈ ਕੱਢੈ ਧੋਏ, ਸੱਚ ਵਣਨ ਜੈ ਰੰਗ ਸਿਉ, ਸੱਚ ਸੌਦਾ ਹੋਏ ਤੋਟਾ ਮੂਲ ਆਵੇ, ਲਾਹਾ ਹਾਰ ਭਾਵੈ ਸੋਈ ਨਾਨਕ ਤੈਨ ਸੱਚ ਵਣਨ ਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਈ, ਸੱਚ ਸਲਾਇਣਾ ਸੱਚ ਸੱਚਾ ਸੱਚ ਪੁਰਖ ਨਿਰਾਲੇ, ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ, ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ, ਸੱਚ ਨਾਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨ ਮੁਖ ਮੂਡ ਬੇਤਾਲੇ, ਹਾ ਉਹ ਆਲ ਆਲ ਪਤਾਲ ਮੂੰਹ ਬੋਲਦੇ ਜਿਉਂ ਪੀਤੈ ਮਾਤ ਮਦ ਮਤ ਵਾਲੇ। ਸਲੋਕ ਮਹੱਲਾ ਚੌਥਾ। ਸਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੇ ਚੱਲੇ ਸਤਿਗੁਰੂ ਕਹਿ ਐਸਾ, ਜੇ ਅੰਗਾਰ ਕਰੇ ਆਪ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਵੇ, ਉਹ ਜਿਉਂ ਉਬਲੇ ਵਿਖੇ ਉਬਲੀ ਮਸੀ ਮਜੀਠੈ ਰੰਗ ਗਹਿ ਗਹਾ, ਤਿਉਂ ਹਾ ਸੱਚੇ ਨੂੰ ਜੀਓ ਦੇ ਰੰਗ ਚਲੂ ਲੈ ਅਤ ਰਾਤੀ, ਸੱਚੇ ਸਿਉਂ ਲੱਗਾ ਨੇਹ ਕੂੜ ਠੱਗੀ ਗੁੱਝੀ, ਨਾ ਰਹੇ ਮੁਲਮਾ ਪਲੇਟ ਤਰੇ ਕੂੜੀ ਕਰਨ ਵਡਿਆਈਆਂ, ਕੂੜੇ ਸਿਉਂ ਲੱਗਾ ਨੇਹ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੀ। ਮਹੱਲਾ ਚੌਥਾ। ਸਤਸੰਗਤ ਮਹਿ ਹਰ ਔਸਤ ਹੈ, ਸਾਹ ਸੰਗ ਸਾਧੂ ਮਿਲੇ ਪਿਆਰਿਆ, ਵੇ ਆਪ ਪੁਰਖ ਪ੍ਰਾਣੀ ਧਨ ਜਾਨ ਹੈ ਹੈ ਉਪਦੇਸ਼ ਕਰੇ ਪਰ ਉਪਕਾਰਿਆ, ਹਰ ਨਾਨਕ ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ, ਹਰ ਨਾਮੇ ਜਗ ਨਿਸਤਾਰਿਆ, ਗੁਰ ਵੇਖਣ ਕਹੋ ਸਭ ਕੋਈ ਲੋਚੈ ਗਨਾਵੇ।

ਪਖੰਡ ਜਾਗਤ ਨਮਸਕਾਰਿਆ ਤੁਧ ਆਪੇ ਆਪ ਰੱਖੈ ਸਤਿ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵਹੀ ਸਤਿਗੁਰ ਕਉ ਸਿਰਜਣ ਹਾਰਿਆ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤਿਸ ਕਾਲਾ ਮੂੰਹ ਜਮ ਮਾਰਿਆ ਤਿਸ ਅੱਗੇ ਪਿੱਛੇ ਢੋਈ ਨਾਹੀਂ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੈ ਸਹੀ ਜਨ ਉਭਰੇ ਜਿਨ ਹਿਰਦੈ ਨਾਮ ਸੰਭਾਰਿਆ ਜਨ ਨਾਨਕ ਕੇ ਗੁਰਸਿੱਖ ਉਤੋਂ ਹਾਰ ਦਇਆ ਭੱਜ ਪਿਓ ਨਿਤਿਨ ਹਰ ਨਿਸਤਾਰਿਆ ਮਹੱਲਾ ਤੀਜਾ ਹਉਮੈ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਿਗੁਰੂ ਮਿਲੈ ਤਾਂ ਨਜ਼ਰ ਹੋਈ ਮਨਮੁਖੋਂ ਅੰਧ ਅੰਧਿਆਰ ਨਾਨਕ ਆਪੇ ਮੇਲ ਲਾਏ ਜਿਸਨੂੰ ਸ਼ਬਦ ਲਾਈ ਪਿਆਰ ਪੌੜੀ ਸਭ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੀ ਜਿਸ ਅੰਦਰ ਭਿਜੈ ਜਿੰਨੀ ਇੱਕ ਮਨ ਇੱਕ ਅਰਾਧਿਆ ਤਿਨਕਾ ਕੰਧ ਨ ਕਬਹੂੰ ਸਿਜੈ ਧਨ ਧਨ ਪੁਰਖ ਸਾ ਵਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਭਿਜੈ ਸੱਚ ਸੱਚਾ ਜਿਨ ਮਨ ਭਾਵਨ ਦਾਸੀ ਮਾਨ ਸੱਚੀ ਦਰਗਹਿ ਲਿਜੈ ਧਨ ਧਨ ਜਨਮ ਸਚਿਆਰੀਆਂ ਮੁਖ ਉਜਲ ਸੱਚ ਕਰਿਜੈ ਸਲੋਕ ਮਹੱਲਾ ਚੌਥਾ ਸਾਖਤ ਜਾਇ ਨਿਵੈਂਗੁਰ ਆ ਗਏ ਮਨ ਫੋਟੈ ਕੂੜ ਕੂੜਿਆਰੀ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕਸੁਰ ਬਗਲਾਰੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੈ ਲੱਦੋ ਵਾਰੇ ਓਏ ਅੱਗੇ ਪਿੱਛੇ ਬਹਿ ਬਹਿ ਜਾਏ ਕੁਸਰ ਬਗਲਾਰੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਕੋ ਚੁਣ ਕੱਢੇ ਲੱਦੋ ਵਾਰੇ ਅੱਗੋਂ ਓਏ ਅੱਗੋਂ ਪਿੱਛੇ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾਲ ਰਲਣੀ ਖੋਟਿਆਰੇ ਉਹਨਾਂ ਦਾ ਭੁੱਖ ਸੋ ਉੱਥੇ ਨਾਹੀਂ ਜਾਏ ਕੂੜ ਰਲ ਲਹਿਣ ਭੇਡਾਰੀ ਜੇ ਸਾਗਤ ਨਰ ਖਵਾਈਐ ਲੋਚੀਐ ਬਿਖ ਕੱਢਿਓ ਮੈਂ ਮਾਰੇ ਹਾਰ ਸਾਗਤ ਸੇਤੀ ਸੰਗ ਨਾ ਚਲ ਕਰਿਓ ਓਏ ਮਾਰੇ ਜਮ ਜੰਦਾਰੇ ਓਏ ਮਾਰੇ ਸਰਜਣ ਹਾਰੇ ਜਿਸ ਕਾ ਇਹ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸੁਮਾਰੀ ਮਹੱਲਾ ਚੌਥਾ ਸਤਿਗੁਰ ਪੁਰਖਾ ਗਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰ ਨੂੰ ਅੱਪੜ ਕੋਇ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਕਾ ਖੜਗ ਸੰਜੋਗ ਹਾਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਧਾਰਿਆ ਸਤਿਗੁਰ ਕਾ ਰੱਖਣ ਹਾਰਾ ਹਰ ਆਪ ਹੈ ਸਤਿਗੁਰੂ ਕੈ ਪਿੱਛੇ ਹਾਰ ਸਭ ਉਭਾਰਿਆ ਜੋ ਮੰਦਾ ਚਤਵੈ ਗੁਪੂਰੇ ਗੁਰੂ ਕਾ ਸਤਿਗੁਰੂ ਕਾ ਸੋ ਆਪ ਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁੱਤਿਆ ਜਿਨੀ ਅਰਾਧਿਆ ਜਾਂ ਉੱਠੇ ਤਾਂ ਸੱਚ ਜਾਵੇ ਇਸੇ ਵਿਰਲੇ ਯੁਗ ਮਹਿ ਜਾਣੀਐ ਜੋ ਗੁਰਮੁਖ ਸੱਚ ਰਵੇ।

ਜਾਨ ਬੋਲੇ ਸਚ ਨਾਮ, ਨਾਮ ਸਚ ਨਾਮ ਨਾ ਸਚ ਰਤਾ ਸੱਚ ਸਦਾ ਨਵੇ। ਸਲੋਕ ਮਹੱਲਾ ਚੌਥਾ। ਕਿਆ ਸਭਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿੰਨਾ ਸਾਸ ਗਿਰਾਸ ਨਾ ਵਿਸਰੈ ਤੇ ਪੂਰੇ ਪੁਰਖ ਪ੍ਰਧਾਨ। ਕਰਮੀ ਸਤਿਗੁਰ ਪਾਈ ਹੈ ਅਨ ਦਿਨ ਲੱਗੈ ਧਿਆਨ, ਤਿੰਨ ਕੀ ਸੰਗਤ ਮਿਲ ਰਹਾ ਦਰਗ ਪਾਈ ਮਾਨ, ਸੌਂਦੇ ਵਾਹ ਵਾਹ ਉਚਰੈ ਉੱਠਦੇ ਪੀ ਵਾਹ ਕਰੇਨ। ਨਾਨਕ ਕੀ ਤੇ ਮਖੋ ਜਲੇ ਜੇ ਨਿਤ ਉੱਠ ਸੰਭਾਲੇਨ। ਮਹੱਲਾ ਚੌਥਾ। ਸਤਿਗੁਰ ਸੇਵੀ ਆਪਣਾ ਪਾਈਐ ਨਾਮ ਅਪਾਰ, ਭੌਜਲ ਡੁੱਬਦਿਆਂ ਕੱਢ ਲਏ ਹਾਰ, ਦਾਤ ਕਰੇ ਦਾਤਾਰ ਧਨ ਧਨ ਸੇ ਸਾਹ ਹੈ, ਜੇ ਨਾਮ ਕਰੇ ਵਪਾਰ ਬਣਜਾਰੇ ਸਿਖਾਵਦੇ ਸ਼ਬਦ ਲੰਘਾਵਣ ਹਾਰ। ਜਨ ਨਾਨਕ ਜਿਨ ਕਉ ਕਿਰਪਾ ਭਾਈ, ਤਿਨ ਸੇਵਿਆ ਸਿਰਜਣ ਹਾਰ, ਪੌੜੀ ਸੱਚ ਸੱਚੇ ਕਹਿ ਜਾਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ, ਜਿਨ ਗੁਰਮੁਖ ਖੋਜ ਢੁੰਡੇ ਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ, ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟ ਕਮਾਰ ਤਿਨੀ ਸਾਧਿਆ, ਸੱਚ ਸੱਚਾ ਸਭੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ, ਸੱਚ ਸੱਚੇ ਨੂੰ ਸਭਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਈ ਬੈਨ ਗੁਰ, ਮਨੁਆ ਨਾ ਟਿਕੈ ਫਿਰ ਫਿਰ ਜੋ ਨੀ ਪਾਈ, ਹਰ ਪ੍ਰਭ ਆਪ ਦਇਆਲ ਹੈ, ਤਾਂ ਸਤਿਗੁਰ ਮਿਲਿਆ ਆਈ, ਜਨ ਨਾਨਕ ਨਾਮ ਸੰਭਾ ਸਲਾ ਤੂੰ ਜਨਮ ਮਰਨ ਦੁੱਖ ਜਾਈ। ਮਹੱਲਾ ਚੌਥਾ। ਗੁਰਸਾ ਲਾਹੀ ਆਪਣਾ ਬਹੁ ਬਹੁ ਬਹੁ ਬਿਧ ਰੰਗ ਸੁਭਾਈ, ਸਤਿਗੁਰ ਸੇਤੀ ਮਨ ਰਤਾ ਰਚਿਆ ਰੱਖਿਆ ਬਣਤ ਬਣਾਈ, ਜਿਹਵਾ ਸਲਾਹੇ ਨਾ ਰਜਾਈ, ਹਰ ਪ੍ਰੀਤਮ ਚਿੱਤ ਲਾਈ, ਨਾਨਕ ਨਾਵੇ ਕੀ ਮਨ ਭੁੱਖ ਹੈ, ਮਨ ਤ੍ਰਿਪਤੈ ਹਾਰ ਰਸ ਖਾਈ, ਪੌੜੀ ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿੰਦ ਬਣਾਈਆਂ, ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ, ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆਂ, ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ, ਸੱਚ ਗੁਰਮੁਖ ਜਿਨੀ ਸਲਾਹਿਆ ਤਿੰਨ ਭੁੱਖਾਂ ਸਭ ਗਵਾਈਆਂ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜਿੰਦਿਆਂ, ਸੋ ਪ੍ਰਭ ਲੱਦਾ ਲੋੜ, ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ, ਗੁਰਮੁਖ ਜਾਪੈ ਇਹ ਸ਼ਬਦ ਲਿਬਲਾਈ, ਹਰ ਨਾਮ ਸੁਣੇ ਹਰ ਨਾਮ ਸੁਣ ਮੰਨੇ, ਹਰ ਨਾਮ ਸੁਮਾਏ, ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪੌੜੀ ਤੂੰ ਕਰਤਾ ਸਭ ਕੁਛ ਜਾਣਦਾ, ਜੋ ਜੀਆਂ ਅੰਦਰ ਵਰਤੈ ਤੂੰ ਕਰਤਾ ਆਪ, ਗਣਤ ਹੈ ਸਭ ਜਗ ਵਿੱਚ ਗਣਤੈ ਕੀਤਾ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤੈ ਸਤਿਗੁਰ ਨੂੰ ਮਿਲੇ ਸੋ ਹਾਰ ਮਿਲੇ, ਨਾਹੀ ਕਿਸੈ ਪਰਤੈ। ਸਲੋਕ ਮਹੱਲਾ ਚੌਥਾ। ਇਹੀ ਮਨੂਆ ਨੂੰ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈਐ ਚਿੱਤ, ਕਿਉਂ ਸਾਸ ਗਿਰਾਸ ਵਿਸਾਰੀ ਹੈ, ਬਹਿੰਦਿਆਂ ਉੱਠਦਿਆਂ ਨੇ ਤੋ ਮਰਨ ਜੀਵਨ ਕੀ ਚਿੰਤਾ ਗਈ, ਇਹ ਜੀਅੜਾ ਹਰ ਪ੍ਰਭ ਵਸ, ਜਿਉਂ ਭਾਵੈ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ਼। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੇ, ਕਿਨੇ ਆਗਿਆ ਕਿਨੇ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਾਰ ਦਰਗਹਿ ਸਿਜੈ, ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੂੜ, ਆਪਣੀ ਕਿਰਪਾ ਕਰੀ ਹਰ ਮੇਰਾ, ਨਾਨਕ ਲਏ ਬਹੋੜ, ਪੌੜੀ ਸੇ ਅਸਾ ਸੇਵਾ ਕੀਤੀ ਸਫਲ ਹੈ, ਜੇ ਸਤਜਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ, ਸਭ ਪਾਪ ਸਮਲ ਭਰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕਰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਨ ਚੜ੍ਹੀ ਜਵਗਣ ਬੰਨੇ, ਇਹੀ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ ਜਨ ਭਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੁਪਿਆ ਆਪਣਾ, ਤੇ ਸਿਰ ਠੌਰ ਨਾ ਠਾਊਂ, ਹਲਤ ਪਲ ਦੋਵੇਂ ਗਏ ਦਰਗਾਹ ਨਾਹੀਂ ਥਾਊਂ, ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੈ ਪਾਈ, ਸਤਿਗੁਰ ਕੀ ਗਣਤ ਹੈ ਗੁੱਸੀ ਹੈ, ਦੁੱਖੇ ਦੁੱਖ ਵਿਹਾਈ, ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਈ, ਨਾਨਕ ਦਰਸ਼ਨ ਜਿਨ੍ਹਾਂ ਵਿਖਾਲੇ ਓਨ, ਤਿਨ੍ਹਾਂ ਅੰਦਰ ਗਹਿ ਲਏ ਛਡਾਈ। ਮਹੱਲਾ ਤੀਜਾ। ਸਤਿਗੁਰ ਅਗਿਆਨ ਦੁਰਮਤ ਵਿਚਾਰੀ, ਅੰਤਰ ਕ੍ਰੋਧ ਜੂਏ ਮਤਹਾਰੀ, ਕੂੜ ਕੋ ਸਤ ਉਹ ਪਾਪ ਕਮਾਵੇ, ਕਿਆ ਹੋ ਸੁਣੈ ਕਿਆ ਆਖ ਸੁਣਾਵੇ, ਅੰਨਾ ਬੋਲਾ ਖੋਏ ਉੱਜੜ ਪਾਏ, ਮਨ ਮਖਾਂਦਾ ਵਹਿ ਜਾਈ, ਬਿਨ ਸਤਿਗੁਰ ਭੇਟੇ ਥਾਏ ਨਾ ਪਾਈ, ਨਾਨਕੋ ਪੂਰਵ ਲਿਖਿਆ ਕਮਾਈ, ਪੌੜੀ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿਨ ਸਤਿਗੁਰ ਪਾਸੂ, ਸੋਥੈ ਸੱਚ ਵਰਤਦਾ, ਕੁੜਿਆਰਾਂ ਚਿਤੋਲਾ ਉਦਾਸ, ਹੋਈ ਵਾਲ ਛਾਲ ਕਰ ਚੱਤ ਕੱਢ ਦੇ, ਫਿਰ ਜਾਏ ਬਹੇ ਕੂੜਿਆਰਾਂ ਪਾਸ ਵਿੱਚ, ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਾ ਕੂੜਿਆਰੀ ਜਾਏ ਰਲੈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ। ਰਹਿੰਦੇ ਖੁੰਦੇ ਨਿੰਦਕ ਮਾਰੇ, ਅਨੁਕਰ ਆਪੇ ਆਹਰ, ਸੰਤ ਸਹਾਈ ਨਾਨਕਾ ਵਰਤੇ ਸਭ ਜਾਹਰ,
ਮਹੱਲਾ ਪੰਜਵਾਂ ਮੁੰਡੋ ਬੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ ਦਿਨੇ ਮਾਰੇ ਨਾਨਕਾ ਜੀ ਕਰਨ ਕਾਰਨ ਸਮਰੱਥ ਪੌੜੀ ਪੰਜਵਾਂ ਲੈ ਫਾਹੀ ਰਾਤੀ ਤੁਰਹੇ ਸਭ ਜਾਣੇ ਜਾਣੇ ਪ੍ਰਾਣੀ ਤਕੇ ਨਰ ਪਰਾਈਆਂ ਲੋਕ ਅੰਦਰ ਠਾਣੀ ਦੇਹੀ ਸਨ ਸੰਨੀ ਦੇਨ ਵਿਖਾਮ ਹੋ ਥਾਈ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਈਲ ਫਰੇਸਤਾ ਦਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਸੀ ਪਚ ਪਚ ਮੂਹੇ ਅਜਾਣ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਈ ਰਾਮ ਨਾਮ ਧਨ ਵਖਰੂ ਨਾਨਕ ਸਦਾ ਤੇ ਆਈ ਪੌੜੀ ਪੰਜਵਾਂ ਨਾਰਾਇਣ ਲਾਏ ਆ ਨਾ ਠੂੰਗੜਾ ਪੈਰ ਕਿੱਥੇ ਰੱਖੇ ਕਰਦਾ ਪਾਪ ਮਿੱਤਿਆ ਨਿਤ ਵਿਸੋ ਚੱਖੈ ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਪੱਖੈ ਸੱਚੈ ਸਾਹਿਬ ਮਾਰਿਆ ਕੌਣ ਕਿਸਨੋ ਰੱਖੈ ਨਾਨਕ ਦੇ ਸਰਣਾਗਤੀ ਜੇ ਪੁਰਖ ਅਲੱਖੈ ਸਲੋਕ ਮਹੱਲਾ ਪੰਜਵਾਂ ਨਰ ਘੋਰ ਬਹੁ ਦੁੱਖ ਘਣੇ ਨਿੰਦਕਾ ਦਾਰੂ ਨਾਹੀ ਆ ਭੁਲਾਈ ਨਾਨਕਾ ਪਾਚ ਪਾਚ ਜੋਨੀ ਪਾਈ ਮਰੋੜੀ ਪੰਜਵਾਂ ਤੁਸ ਦਿੱਤਾ ਪੂਰਾ ਸਤਿਗੁਰੂ ਹਾਰ ਧਨ ਸੱਚ ਅਖੋਟ ਸਭ ਅੰਦੇਸਾ ਮਿਟ ਗਈ ਜਮਕਾ ਭਾਉ ਛੋਟ ਕਾਮ ਕ੍ਰੋਧ ਬਰਿਆਈਆਂ ਸੰਗ ਸਾਧੂ ਤੁੱਟ ਬਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰ ਬਖਸ਼ਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰਿਆ ਜਜਮਾਲਿਆ ਅੱਗੋਂ ਦੇ ਸਦਿਆ ਸਤਹਿ ਦੀ ਭਿਖਿਆ ਲਏ ਨਾਹੀਂ ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹੇ ਗਾਲਿਆ ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿਟੈ ਨਾਹੀਂ ਧਨ ਡਿੱਠੇ ਬਹੁਤੇ ਡਿੱਠੇ ਤਪੈ ਧਰਮ ਹਾਰਿਆ ਭਾਈ ਇਹ ਤਪਾ ਨਾ ਹੋਵੇ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤ ਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੈ ਕੀ ਉਸਤਤੀ ਵਿੱਚ ਹੋਵੇ ਏਤ ਦੁੱਖ ਹੈ ਤਪਾ ਦਏ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਈ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਘਾ ਕਰ ਦਿਖਾ ਲਿਆ ਉੱਗਾ ਕਰ ਵੇਖਾ ਲਿਆ ਧਰਮ ਰਾਏ ਜਮਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਅਖੜ ਪਾਇਓ ਜਿੱਥੇ ਮਹਾਂ ਮਹਾਂ ਹਤਿਆਰਿਆ ਫਿਰ ਇਸ ਤਪੇ ਦੇ ਮੂੰਹੋਂ ਕੋਈ ਲੱਗੋ ਨਾਹੀਂ ਇਹ ਸਤਿਗੁਰੂ ਹੈ ਫਿਟਕਾਰਿਆ ਦਰ ਕਹਿ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਝੈ ਜੋ ਦਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੇ ਹਾਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ ਬਖਸ਼ਿਆ ਨੂੰ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਕਰੀ ਬਹਾਲਿਆ ਨੂੰ ਪਾਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ ਬਹੁ ਦੇਖ ਸਜਾਈ ਜਿਹਾ ਨਿੰਦਕ ਗਾਣ ਆਪਣੇ ਜੀ ਸੋ ਕਮਾਵੰਦੇ ਤੇਹੂ ਫਲ ਪਾਈ ਅੰਦਰੋਂ ਅੰਦਰ ਕਮਾਉਣਾ ਸਰਬਰ ਉਗੜ ਸਰਬਰ ਉਗੜੈ ਭਾਵੇ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਕਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਘਰ ਆਖਾ ਰਿਆ ਪਹਿ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸ ਖਾਧੀ ਮਰੀਐ ਭਵੇ ਆਈ ਲੱਗੇ ਨੀਂਦ ਦੇ ਥੋੜੜੇ ਜਿਉਂ ਪੱਕਾ ਖੇਤ ਲਾਉਣੀਆਂ ਜੀ ਕਰਮ ਕਮਾਉਂਦੇ ਤੇ ਵੇਹ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਕਾ ਦਾ ਧਣੀਐ ਸਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿਸ਼ਟ ਲੱਭ ਲੋਭ ਅਹੰਕਾਰੂ ਝਗੜਾ ਕਰਦੇ ਆਨੰਦਨ ਗੁਦਰੈ ਸ਼ਬਦ ਸ਼ਬਦ ਨਾ ਕਰੇ ਵਿਚਾਰ ਸ਼ੁੱਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਬੇਕਾਰ ਦਿੱਤਾ ਕਿਤੇ ਨਾ ਸੰਤੋਖੀ ਹੈ ਅੰਤਰ ਤਿਸ ਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨਾਂ ਗੁਰਮੁਖ ਪ੍ਰੀਤ ਨਾ ਹੋਈ ਉਹ ਆਵੇ ਉਹ ਆਵੇ ਜਾਏ ਭਵਾਈ ਐਂ ਸੁਪਨੇ ਸੁਖ ਨਾ ਹੋਈ ਕੂੜ ਕਮਾਵੇ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਈ ਨਾਨਕ ਧਾਤ ਲਿਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਈ ਜਿਨ ਕੋ ਪੁੱਤੈ ਪੁੰਨ ਹੈ ਤਿੰਨਾ ਗੁਰ ਸ਼ਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮੁੰਨ ਜਣਾ ਚਾਰ ਵੇਦ ਕਹਾਉਂਦੇ ਭਗਤ ਮੁਖ ਹੈ ਤੇ ਬੋਲਦੇ ਸੀ ਵਚਨ ਹਵੰਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਣਦੇ ਸੁਖ ਨਾ ਪਾਇਨ ਮੁਗਧ ਨਾਰ ਸੰਤ ਨਾਲ ਕਹਾਉਂਦੇ ਓਏ ਲੋਚਨ ਉਹਨਾਂ ਗੁਣੈ ਨਾ ਓਏ ਅਹੰਕਾਰ ਸੁਣਦੇ ਓਏ ਵਿਚਾਰੇ ਕਿਆ ਕਰਹੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨੈ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਈ ਪਚੰਦੇ ਜੋ ਜੋ ਸੰਤ ਸਰਾ ਪਿਆਸੇ ਫਿਰੈ ਭਵੰਦੇ ਪੇੜ ਮੁੱਢਾ ਹੂੰ ਕੱਟਿਆ ਤਿਸ ਡਾਲ ਸੁਕੰਦੇ ਸਲੋਕ ਮਹੱਲਾ ਚੌ ਪੰਜਵਾਂ
ਗੁਰ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਕਰਨ ਸਮਰਾਥੂ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਵਾਇਆ ਲਾਥੂ ਮਹੱਲਾ ਪੰਜਵਾਂ ਖੁਦਿਆ ਵੰਤਨਾ ਜਾਣਨੀ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਾਰੂ ਕਰ ਕਿਰਪਾ ਸੰਜੋਗ ਪੌੜੀ ਜੇ ਵੇਹ ਕਰਮ ਕਮਾਵੰਦਾ ਤੇ ਵੇਹ ਫਲ ਤੇ ਚੱਬੇ ਤੱਤਾ ਲੋਹੋ ਸਾਰ ਵਿੱਚ ਸੰਘੈ ਪਲ ਤੇ ਕੱਤ ਗਲਾਵਾਂ ਚੱਲ ਆ ਜੈ ਤੈਨ ਦੂਤ ਅਮਲ ਤੇ ਕਾਸੀ ਆ ਕਾਈ ਆਸ ਨਾ ਪੁੰਨੀਆ ਨਿਤ ਪੈਰ ਨਿਤ ਪਾਰ ਮਲ ਹਿਰ ਤੇ ਕੀ ਆ ਨਾ ਜਾਣੇ ਕਿਰਤ ਘਾਣ ਵਿੱਚ ਜੋਨੀ ਫਿਰ ਤੇ ਛੱਬੇ ਤੇਰਾ ਨੇ ਖੁੱਟ ਅਸ ਹਿਰ ਲਈ ਅਸ ਧਰਤੀ ਵਿਜਣ ਕਲਹਿ ਨਾ ਦੇਵਨ ਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਮੇ ਉਹ ਝਾੜੂ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਈ ਹਰ ਗੁਣ ਗਾਵੇ ਹਿਰਦੈ ਹਰ ਪਰੂਈ ਪਵਿੱਤ ਪਾਵਨ ਪਰਮ ਵਿਚਾਰੀ ਜੋ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸੁਬਾਣੀ ਹਰ ਦਰ ਸੁਭਾ ਮਹਾਨਿਰੂਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਜਮ ਨਾਮ ਧਨਵਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਬੋ ਜਸੋ ਗੁਰ ਖੁਸ਼ੀ ਆਵੈ ਸਤਿਗੁਰ ਆਗੈ ਆਖੈ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰਸਿੱਖਾਂ ਕੀ ਘਾਲ ਸੱਚਾ ਥਾਈ ਪਾਵੈ ਬਿਨ ਸਤਿਗੁਰ ਕੇ ਹੁਕਮੈ ਜੇ ਸਤਿਗੁਰ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੈ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨਾ ਆਵੈ ਬ੍ਰਹਮ ਵਿਚਾਰ ਨਾਨਕ ਆਖ ਸੁਣਾਈ ਜੇ ਵੇਣ ਸਤਿਗੁਰ ਕੇ ਮਾਨ ਮੰਨੇ ਆ ਕੰਮ ਕਰਾਈ ਸੋ ਜੰਤ ਮਹਾਂ ਦੁੱਖ ਪਾਵੈ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੋ ਜੀਵੜ ਤੂੰ ਵੱਡ ਵੱਡੇ ਜਿਸ ਤੂੰ ਮਿਲੈ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲੈ ਲੇਖਾ ਛੱਡੇ ਜਿਸ ਤੂੰ ਜਿਸਨੂੰ ਤੂੰ ਆਪ ਮਿਲਾਈਂਦਾ ਸੋ ਸਤਿਗੁਰ ਸੇਵੇ ਮਨ ਗੜਗੜੇ ਤੂੰ ਸੱਚਾ ਸਾਹਿਬ ਸਦਾ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਜਮ ਤੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸ਼ੁੱਧ ਰਾ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਜ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੋਨ ਉੱਪਰ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਣ ਤਿਸ ਜਨ ਕੈ ਬਲਹਾਰਣੇ ਜਿਨ ਜਪਿਆ ਪਰ ਨਿਰਵਾਣ ਜਨਮ ਮਰਨ ਨੂੰ ਕੱਟਿਆ ਹਾਰ ਭੇਟਿਆ ਬੁਰਖ ਜਾਣ ਸੰਤ ਜਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪ੍ਰਹੁਣਾ ਮੇਰਾ ਕਰਿਆ ਵੋ ਪਾਉ ਪਖਾਲਾ ਤਿਸ ਕੈ ਮਾਨ ਨਿਤ ਮਨ ਧਨ ਨਿਤ ਪਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ ਤੰਗ ਰਹੇ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਨਾਨ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ ਜੋ ਤੁਧ ਭਾਵੈ ਸੋ ਭਲਾ ਸੱਚ ਤੇਰਾ ਭਾਣਾ ਸਭ ਦੂ ਸਾ ਤੂੰ ਸਭ ਮਹਿ ਇੱਕ ਵਰਤਦਾ ਸਭ ਮਹਿ ਸਮਾਣਾ ਸੰਤ ਨੰਦਰ ਰਵ ਰਹਿਆ ਜੀ ਅੰਦਰ ਜਾਣਾ ਸਤਸੰਗ ਮਿਲ ਪਾਈਐ ਮਾਨ ਸੱਚੇ ਭਾਣਾ ਨਾਨਕ ਪ੍ਰਭ ਸਰਨਾਗਤੀ ਸਾਧ ਸਾਧ ਕੁਰਬਾਣਾ ਸਲੋਕ ਮਹੱਲਾ ਪੰਜਵਾਂ ਚੇਤਾ ਆਈ ਤਾਂ ਚੇਤ ਸਾਹਿਬ ਸੱਚਾ ਸੁਰਤਣੀ ਨਾਨਕ ਸਤਿਗੁਰ ਸੇਵ ਜੈ ਸੱਚ ਬੋਹਿਤ ਭਾਉ ਜਲ ਪਾਰ ਪੈਰਾ ਪਾਰ ਪਾਉ ਮਹੱਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰੂ ਨਾਨਕ ਨਾਲ ਨਾ ਚੱਲਣੀ ਜਲ ਥਲ ਹੋਏ ਚਾਰ ਪੌੜੀ ਸਹੀ ਉਭਰੇ ਜੱਗੈ ਵਿੱਚ ਜੋ ਸੱਚੈ ਰੱਖੈ ਉਹ ਮੂੰਹ ਡਿੱਠੈ ਦਿਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਜਨ ਨਿਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪੇ ਪਰਖੈ ਹਰ ਆਪ ਪਰਖੈ ਨਾਨਕ ਚਲਤ ਨਾ ਜਾਪਣੀ ਕੋ ਸਕੈ ਨਾ ਲਖੈ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਤੈਨ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚੈਤ ਜਿਤ ਦਿਨ ਵਿਸਰੈ ਭਾਵ ਰਮ ਵਿਟ ਭੁਲੇਰੀ ਰਿਤ ਮਹੱਲਾ ਪੰਜਵਾਂ ਨਾਨਕ ਮਿਰਤਾ ਮਿਤਰਾਈ ਤਿਸ ਸਿਉ ਜਿਸ ਕਿਸ ਜੈਸ ਕੈ ਹਾਥ ਕੁਮਿਤਰਾ ਸੀ ਕਾਂਢੀ ਹੈ ਬਿਕ ਨਾ ਚੱਲੈ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਵੋ ਭਾਈ ਜੈਸ ਗੋ ਸੁਖ ਜਿਸ ਮਿਰ ਸੁਖ ਪਾਈ ਹੈ ਸਭ ਤਿੱਖਾ ਬਜਾਈ ਕਰ ਸੇਵਾ ਪਾਰ ਬ੍ਰਹਮ ਗੌਰ ਭੁੱਖ ਰਹਿ ਨਾ ਕਾਈ ਸਗਲ ਨੋਰਥ ਪੁੰਨ ਆਪ ਅਮਰਾ ਪਦ ਪਾਈ ਤੁਧ ਜੀਵੜ ਤੂੰ ਹੈ ਪਾਰ ਬ੍ਰਹਮ
ਨਾਨਕ ਸ਼ਰਨ ਆਈ ਗਸਲੋਕ ਮਹੱਲਾ ਪੰਜਵਾਂ ਡਿਠੜ ਹੱਬ ਠਾਈ ਊਣ ਨਾ ਕਾਈ ਜਾਏ ਨਾਨਕ ਲੱਦਾ ਤਿੰਨ ਸੁਆਉ ਜਿੰਨਾ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਮਨੀ ਚਮਤਕਾਰ ਤੇ ਅੰਮ੍ਰਿਤਾਰਾ ਜਗ ਕੀ ਸਬਤ ਸੁਹਾਵੀ ਸਾਈ ਨਾਨਕ ਨਾਉ ਜਪੰਦ ਸਹਿਤ ਧਣੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਨਾ ਕੀਮ ਜਾਣੀ ਜੋ ਜਨ ਭੇਟੈ ਭਾਵ ਰਮ ਸੋ ਹਾਰ ਰੰਗਮਾਣੀ ਸਭ ਕਰਤਾ ਸੱਚ ਨਾਮ ਕਰਤਾ ਪੁਰਖ ਇਹੀ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪੁਰਾਣੀ ਨਾਨਕ ਸੱਚੇ ਨਾਮ ਵਿਣ ਕਿਸੈ ਨਾ ਲੱਥੋ ਜਨ ਦੁੱਖ ਤੋਸਾ ਦਿੱਚੈ ਸੱਚ ਨਾਮ ਨਾਨਕ ਮਹਿਮਾਣੀ ਸਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਦਰੈਤ ਭੁੱਖ ਨਾਨਕ ਸੱਚੇ ਨਾਮ ਵਿਣ

ਨਾਨਕ ਸੱਚੇ ਨਾਮ ਬਿਨਾਂ ਕਿਸੇ ਨਾਲ ਹੱਥੋਂ ਦੁੱਖ ਮਹੱਲਾ ਪੰਜਵਾਂ ਮੁੱਠੜੇ ਸਹੀ ਸਾਥ ਜਿੰਨੀ ਸੱਚ ਨਾਲ ਲੱਦਿਆ ਨਾਨਕ ਸੇ ਸਭਾ ਜਿੰਨੀ ਗੁਰ ਮਹਿਲ ਇੱਕ ਪਛਾਣਿਆ ਪੌੜੀ ਜਿੱਥੇ ਬਹੀਆ ਸਾਧ ਜਨ ਜੋ ਹਰ ਸੋ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰਥ ਆਪਣਾ ਬਿਨਸੈ ਸੰਬੰਧਾ ਪਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਬਚਲ ਤੇਰਾ ਬਿਰਧ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਨ ਏਕ ਨਾਮ ਨਾ ਮਨ ਤਨ ਪਾਬੰਦਾ ਸਰੂਪ ਮਹੱਲਾ ਚੌਥਾ ਚਿੜੀ ਚੌਕੀ ਪਾਉ ਫੁੱਟੀ ਬਗਨ ਬਹੁਤ ਰੰਗ ਆਚਾਰਜ ਰੂਪ ਸੰਤਨ ਸਣੇ ਸੰਤਨ ਰਚੇ ਨਾਨਕ ਨਾਮੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜੈ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਔਂਖ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੇ ਵਿਰ ਲੈ ਜਾਤਾ ਜਿਸੇ ਪ੍ਰਾਪਤ ਪਾਏ ਰਹੋ ਜਸ ਦੇ ਬਿਦਾਤਾ ਮਨ ਤਾਨ ਪੀਤਰ ਮੌਲਿਆ ਹਾਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਤਿੰਨ ਇੱਕ ਪਛਾ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਕੜੀਆਂ ਸੁਹਾਵੀਆਂ ਲੱਗੜੀਆਂ ਕ ਕੰਠ ਬਿਰੇ ਵਿਛੋੜਾ ਧਣੀ ਸਿਉਂ ਨਾਨਕ ਮੈਂ ਸਹਿਜੈ ਕੰਠ ਮਹੱਲਾ ਪੰਜਵਾਂ ਵਿਸਾਰੇਂਦੇ

ਦਾਸ ਕਰੋ ਪ੍ਰਸੂਲ ਪੌੜੀ ਸੁਖ ਨਿਧਾਨ ਪ੍ਰਭੇ ਕਹਿ ਵਿਨਾਸੀ ਸੁਣਿਆ ਜਲ ਤਲ ਮਹਿਲ ਪੂਰਿਆ ਘਟ ਘਟ ਹਰ ਭਣਿਆ ਊਚ ਨੀਚ ਸਭ ਦਿਖ ਜਾਤ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਧ ਪਊਸ ਤੇ ਸਭ ਦਿਸ ਦੇ ਜਣਿਆ ਤੋਸ ਨਾਨਕ ਦੇਵੈ ਜਿਸ ਨਾਮ ਤਿੰਨ ਰੰਗ ਹਰ ਰੰਗ ਬਣਿਆ ਤੋਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਬਣਿਆ ਸਲੋਕ ਮਹਲਾ ਚੌ ਪੰਜਵਾਂ ਜਿਨ੍ਹਾਂ ਸਾਸ ਗ੍ਰਾਸਨਾ ਵਿਸਰੇ ਹਰਨਾਮਾ ਮਾਨ ਮੰਤ ਗੂ ਤਿੰਨ ਕੀ ਸੰਗਤ ਦੇ ਪ੍ਰਭ ਜਿਨ੍ਹਾਂ ਸਾਸ ਕ੍ਰਿਸ਼ਨਾ ਬਿਸਰਿਆ ਹਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪੈਰ ਪਾਉਂਦਾ ਫਿਰਿਆ ਖਾਵਣ ਸੰਧੜੈ ਮੂਲ ਖਾਵਣ ਸੰਧੜੈ ਸੂਲ ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ ਪੌੜੀ ਤਿਸਾ ਸਿਰੇ ਵੋ ਪ੍ਰਾਣੀਓ ਜਿਸ ਦੈ ਨਾਉ

ਕੂਟ ਲਹਿਉ ਨਾਰਾਇਣ ਦੀਨ ਦੁਨੀਆ ਭਲੈ ਨਾਨਕ ਪਕੜੇ ਗੁਰ ਚਰਨ ਤਿਸ ਦਰਗਾਹ ਮੱਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਨ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਬਵਾਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆ ਅੰਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ,

ਦੇਨ ਕਰਕੇ ਐਕੀ ਤੀਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਕੁਸਤ ਬਨਿਤਾਲ ਕੋਈ ਨਾ ਕਿਸ ਕੀ ਦਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ।

ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਬਰ ਨਾ ਜਾਣਾ

ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ।

ਪਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ

ਤਾਰੂ ਵਾਜੇ ਪੰਚ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਹਾਸ ਪਿਤਾ ਹਮਾਰ ਤੇਰੀ। ਕੋਈ ਨਾ ਜਾਣੇ ਉਹਨਾਂ ਹਨ ਕੋਈ ਤੂੰ ਤੇਰੀ ਜਿੱਤ ਹਰਾਨੀ ਕਰੇ। ਜਾਤ ਨੇ ਤੇਰੀ ਜਾਣੀ ਮਾਨਸਦਾਰ।

Thank you.

गुरु ग्रंथ जी माने हैं, प्रकृति ग्रंथ जी

ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਜੀ।

ਲਾਗੈ ਬਸਨ ਸੁਹੇਲਾ ਆਉਦ ਕਟੈ ਜਨ ਸਰਣ ਹਾਰੇ ਮਾਨ ਗੁਰਮਿਲ ਕਾ ਸੁਧਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਸਜ ਗਾਏ ਪਿਆ ਵੈ ਰਾਸੁ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾ ਜਹੁ ਹਰ ਗੁਰ ਤੇ ਮਨਹ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅਰਦਾਸ ਕੁਮਾਰੀ।

आप जी के पावन रूप में चार सेवा हुई सुंदर

0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-392-3874. Satnam Shri Vaheguru Ji Bodhi Mahalla Panjwa Ek Omkar Sadgur Prasad Narayan Arang Rango Jap Yahwar Ek Mango Rahao ਗੌੜੀ ਰਾਜਾ ਸੰਗਨੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਮਕਾਰ ਪ੍ਰਕਾਸ਼ ਰੂਪ ਸਤਿਗੁਰੂ ਜੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ। ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰ ਏਕ ਮੰਗੋ ਰਹਾਓ। ਨਾਰਾਇਣ ਹਰ ਰੰਗ ਰੰਗੋ, ਨਾਰਾਇਣ ਪਰਮੇਸ਼ਰ ਨੇ ਰੰਗ ਪ੍ਰੇਮ ਚ ਆਪਣੇ ਆਪ ਨੂੰ ਕਹਿੰਦੇ ਰੰਗਣਾ ਕਰੇ ਔਰ ਰਸਨਾ ਨਾਲ ਇੱਕ ਪਰਮੇਸ਼ਰ ਦਾ ਨਾਮ ਜਪੋ ਔਰ ਇੱਕ ਪਰਮੇਸ਼ਰ ਦਾ ਨਾਮ ਮੰਗਣਾ ਕਰੇ। ਇਹ ਕੱਲ ਸ਼ਬਦ ਹੋ ਗਿਆ ਸੀ, ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮੰਗ ਕੀਤੀ ਹੈ ਅਤੇ ਪਰਮੇਸ਼ੁਰ ਦੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ। ਗੌੜੀ ਮਹੱਲਾ ਪੰਜਵਾਂ, ਹਰ ਹਰ ਗੁਰ ਗੁਰ ਕਰਤ ਭਰਮ ਗਏ। ਹਰ ਹਰ ਔਰ ਕਹਿੰਦੇ ਗੁਰੂ ਗੁਰੂ, ਇਸ ਤਰ੍ਹਾਂ ਦੇ ਨਾਮ ਉਚਾਰਨ ਕਰਦੇ ਹਾਂ, ਸਾਡੇ ਜਿੰਨੇ ਵੀ ਭਰਮ ਹੈ ਉਹ ਸਾਰੇ ਚਲੇ ਗਏ। ਜਨ ਮੇਰਾ ਮਨ ਸਭ ਸੁਖ ਪਾਇਓ ਰਹਾਓ। ਕਹਿੰਦੇ ਹੁਣ ਸਤਿਗੁਰਾਂ ਦੀ ਕਿਰਪਾ ਹੋ ਗਈ ਹੈ, ਮੇਰੇ ਮਨ ਸਾਰੀ ਤਰ੍ਹਾਂ ਦੇ ਸੁੱਖ ਪ੍ਰਾਪਤ ਕਰ ਲਏ ਹਨ। ਰਹਾਓ ਬਲ ਤੋਂ ਜਲ ਤੋਂ ਤੌਕਿਆ ਗੁਰ ਚੰਦਨ ਸੀਤਲਾਇਓ। ਕਹਿੰਦੇ ਮੈਂ ਇਹ ਤ੍ਰਿਸ਼ਨਾ ਦੀ ਅੱਗ ਸੀ, ਜਲ ਤੋਂ ਮੈਨੇ ਅੱਗ ਵਿੱਚ, ਬਲ ਤੋਂ ਜਲ ਤੋਂ ਜਲਦਾ ਸੀ ਤੂੰ, ਬਲ ਤੋਂ ਮੈਨੂੰ ਬਲਦਾ ਸੀ, ਚੜਦਾ ਬਲਦਾ ਸੀ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਰੂਪੀ ਇਹ ਠੰਡਾ ਚੰਦਨ ਤੌਕਿਆ, ਮੈਨੇ ਤਰੌਂਕਿਆ ਛਿੜਕਿਆ ਕਿ ਆਪਣਾ ਪਵਿੱਤਰ ਉਪਦੇਸ਼ ਦਿੱਤਾ ਅਤੇ ਫਿਰ ਜਿਹੜਾ ਤਪਦਾ ਹੋਇਆ ਹਿਰਦਾ ਸੀ ਸੀਤਲਾਇਓ, ਸੀਤਲ ਠੰਡਾ ਅਠਾਰ ਹੋ ਗਿਆ, ਅਗਿਆਨ ਅੰਧੇਰਾ ਮਿਟ ਗਿਆ, ਗੁਰਗਿਆਨ ਦੀ ਪਾਇਓ ਸਤਿਗੁਰਾਂ ਜਿਹੜੇ ਗਿਆਨ ਰੂਪੀ ਦੀਵਾ ਜਗਾ ਦਿੱਤਾ ਅਤੇ ਜਿਹਦੇ ਪ੍ਰਤਾਪ ਕਰਕੇ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਮਿਟ ਗਿਆ। ਪਾਵਕ ਸਾਗਰ ਗਏ ਹਰੋ ਚਰ ਸੰਤਨ ਨਾਲ ਤਰਾਇਓ। ਇਹ ਤ੍ਰਿਸ਼ਨਾ ਰੂਪੀ ਪਾਵਕ ਅੱਗ ਦਾ ਜਿਹੜਾ ਸਮੁੰਦਰ ਉਹ ਕੀ ਹੈ? ਸੰਸਾਰ। ਗਹਿਰੋ ਦਾ ਮਤਲਬ ਕੀ ਹੈ? ਡੂੰਘਾ ਬਹੁਤ ਹੈ। ਕਹਿੰਦੇ ਇਸ ਡੂੰਘੇ ਸੰਸਾਰ ਸਾਗਰ ਤੋਂ ਸੰਤਾਂ ਨੇ ਇਹ ਨਾਮ ਰੂਪੀ ਜਿਹੜੀ ਨੌਕਾ ਨਾਵ ਨਾਮ ਬੇੜੀ ਆ, ਇਹਦੇ ਵਿਚਾਰ ਮੈਨੇ ਚੜ੍ਹਾ ਕੇ ਤਾਰ ਦੇਣਾ ਕੀਤਾ ਹੈ। ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਕੋਜਾ ਆ ਪਾਇਓ। ਨਾ ਤਾਂ ਕਹਿੰਦੇ ਮੈਂ ਕੋਈ ਐਸਾ ਪਵਿੱਤਰ ਕਰਮ ਹੀ ਕੀਤਾ ਸੀ, ਨਾ ਕੋਈ ਧਰਮ 'ਤੇ ਦ੍ਰਿੜਤਾ ਕੀਤੀ ਸੀ, ਨਾ ਕੋਈ ਸੋਚ ਪਵਿੱਤਰ ਦਾ ਨੂੰ ਗ੍ਰਹਿਣ ਕੀਤਾ ਸੀ, ਲੇਕਿਨ ਨਿਰੰਕਾਰ ਪਰਮੇਸ਼ਰ ਨੇ ਦਇਆ ਕਰਕੇ ਮੇਰੀਆਂ ਮਨਬੁੱਧੀ ਰੂਪੀ ਭੁਜਾਂ ਨੂੰ ਫੜ ਕੇ ਕਹਿੰਦੇ ਆ ਪਾਇਓ, ਸਾਨੂੰ ਆਪਣਾ ਦਾਸ ਬਣਾ ਲੈਣਾ ਕੀਤਾ। ਕਿਰਪਾ ਕਰਕੇ ਪੌਖੰਡ ਦੁੱਖ ਭੰਜਨ ਭਗਤ ਵਿਚਲਹਿਰ ਮਾਰੋ ਪਰਮਾਤਮਾ ਜਿਹੜਾ ਭੈ ਦੇ ਖੰਡਨ ਨਾਸ਼ ਕਰਨਾ ਵਾ ਭੈ ਦੇ ਟੁਕੜੇ ਕਰ ਦੇਣਾ ਦੁੱਖਾਂ ਦਾ ਵੀ ਨਾਸ ਕਰਨ ਵਾਲਾ ਹੈ ਉਹਦਾ ਨਾਮ ਕੀ ਹੈ ਭਗਤਾਂ ਦਾ ਵਸ਼ਲ ਵਤਸਲ ਮੈਨੇ ਪਿਆਰਾ ਹੈ ਅਨਾਥ ਹੈ ਨਾਥ ਕਿਰਪਾਲ ਦੀਨ ਸਮਰਥ ਸੰਤ ਕੋਟ ਆਇਓ ਉਹ ਅਨਾਥਾਂ ਦਾ ਨਾਥ ਦੀਨਾ ਗਰੀਬਾਂ 'ਤੇ ਬੜਾ ਕਿਰਪਾ ਕਰਨ ਵਾਲਾ ਸਮਰਥ ਸਾਰਾ ਤਰ੍ਹਾਂ ਸ਼ਕਤੀਮਾਨ ਸੰਤਾਂ ਦਾ ਓਟ ਆਇਓ ਮੈਨੇ ਓਟ ਆਸਰਾ ਰੂਪ ਹੈ ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਮੈਂ ਗੁਣਾਂ ਤੋਂ ਹੀਣਾ ਹਾਂ ਮੇਰੀ ਬੇਨਤੀ ਹੈ ਹੇ ਹਰੀ ਰਾਜਾ ਕਿਰਪਾ ਕਿਰਪਾ ਕਰਕੇ ਰਾਇਓ ਮੈਨੇ ਰਾਜਾ ਰੂਪ ਪਵਿੱਤਰ ਦਰਸ਼ਨ ਦੇਣਾ ਕਰੀ ਨਾਨਕ ਸਰਨ ਤੁਹਾਰੀ ਠਾਕਰ ਸੇਵਕ ਦੁਆਰਾ ਆਇਓ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਸੇਵਕ ਤੁਹਾਡੇ ਦਰ 'ਤੇ ਆ ਗਏ ਦੁਆਰੇ 'ਤੇ ਅਤੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵੇਖਿਆ ਕਿ ਭੋਗਾ ਇਨ ਸੰਗ ਅੰਧ ਨਾ ਜਾਣੇ ਪੁਰੀ ਸਾਹਿਬ ਬਾਬਾ ਭਾਗ ਸਿੰਘ ਜੀ ਹੋਇਆ ਮਹਾਂਪੁਰਖ ਰਾਵਲਪਿੰਡੀ ਤਾਂ ਪਾਕਿਸਤਾਨ ਜਾ ਗਿਆ ਗੁਰਮਰਾਹ ਨਦੀ ਦੇ ਕਿਨਾਰੇ ਰਹਿੰਦੇ ਸੀ ਅਤੇ ਮਨ 'ਚ ਕਰ ਲਿਆ ਵੀ 1,25,000 ਸ੍ਰੀ ਜਗ ਜੀ ਸਾਹਿਬ ਦਾ ਪਾਠ ਕਰਨਾ ਕਹਿੰਦੇ 40,000 ਹੋਇਆ ਤਾਂ ਬੜੀਆਂ ਸ਼ਕਤੀਆਂ ਆਉਣ ਲੱਗ ਪਈਆਂ ਫਿਰ ਕਹਿਣ ਲੱਗੇ ਕਿ ਗੁਰੂ ਦੇ ਆਸਰੇ ਬਿਨਾਂ ਪੂਰਾ ਨਹੀਂ ਹੋਣਾ ਕਹਿਣ ਲੱਗੇ ਹੁਣ ਇਸ ਵੇਲੇ ਕਿਹੜਾ ਮਹਾਂਪੁਰਖ ਪੂਰਾ ਫਿਰ ਬਾਬਾ ਸਾਹਿਬ ਸਿੰਘ ਬੇਦੀ ਦਾ ਧਿਆਨ ਕੀਤਾ ਫਿਰ ਉਹਨਾਂ ਦੇ ਚਰਨਾਂ 'ਚ ਉਹਨਾਂ ਸਿਲਸਿਲ ਹੈ ਉਹ ਕਹਿੰਦੇ ਭਾਗ ਸਿੰਘ ਤੇਰਾ ਪਾਠ ਅਸੀਂ ਪੂਰਾ ਕਰਾਵਾਂਗੇ ਜਾਣ ਲਿਆ ਕਿ ਅੰਤਰ ਜਾਮੀ ਫਿਰ ਸੇਵਾ ਦੇ ਸੀ ਘੋੜੇ ਕੁੜੀਆਂ ਦੀ ਇਹਨਾਂ ਨੂੰ ਚਾਰ ਕੇ ਲਿਆ ਕਰ ਉੱਥੇ ਕੁਦਰਤੀ ਕੋਈ ਕਿਸਾਨ ਦਾ ਖੇਤ ਸੀ ਕਹਿੰਦੇ ਉੱਥੇ ਚਾਰ ਕੇ ਲਿਆਉਣਾ ਜਿਹਦੇ ਉੱਥੇ ਕੀਤਾ ਉਹ ਕਿਸਾਨ ਬਾਬਾ ਜੀ ਪਾ ਗਿਆ ਤੁਹਾਡੇ ਨਵੇਂ ਸੇਵਕ ਨੇ ਮੇਰੀ ਫਸਲ ਆਜ਼ਾਦ ਦਿੱਤੀ ਇਹਨਾਂ ਨੂੰ ਫਿਰ ਬਹੁਤ ਘੂਰ ਕੱਪ ਕੀਤੀ ਤੂੰ ਉਲਾਮੇ ਦਵਾਉਣ ਲੱਗ ਪਿਆ ਆਉਂਦਾ ਜੀ ਉਹਨੇ ਨਹੀਂ ਕਿਹਾ ਮਹਾਰਾਜ ਤੁਸੀਂ ਆਪੇ ਤਾਂ ਉੱਥੇ ਗਿਆ ਸੀ ਉਹ ਜੱਟ ਦਾ ਹਰਜਾਨਾ ਭਰ ਦਿੱਤਾ ਦੂਏ ਦਿਨ ਫਿਰ ਉਹ ਫੇਰ ਆ ਗਿਆ ਫਿਰ ਇਸੇ ਤਰ੍ਹਾਂ ਹੀ ਹਰਜਾਨਾ ਭਰਤਾ ਤੀਜੀ ਵਾਰੀ ਫਿਰ ਫੜ ਕੇ ਕੁੱਟਿਆ ਜਾਂਦਾ ਕਹਿੰਦੇ ਵੀ ਰੋਜ਼ ਵਾਲਾ ਮੈਂ ਦਵਾਈ ਜਾਂਦਾ ਇਹ ਨਹੀਂ ਕਿਹਾ ਕਿ ਤੁਸੀਂ ਆਪੇ ਤਾਂ ਉੱਥੇ ਭੇਜਦੇ ਹਾਂ ਇਹਦਾ ਨਾਂ ਜੀਵਤ ਭਾਅ ਤੋਂ ਮਰਨਾ ਹੁੰਦਾ ਜੀਂਦਾ ਅਤੇ ਆਪਣੀ ਹੋਂਦ ਮਿਟਾ ਦੇਣੀ ਦੇਖਦੇ ਸੀ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਆਪੇ ਕਹਿੰਦੇ ਉਹਦੀ ਹੋਂਦ ਖਤਮ ਕਰਦੇ ਸੀ ਬਸ ਕੱਢਦਾ ਤਾਂ ਜਾ ਦੌੜ ਜਾ ਉਹਦਾ ਅਲਾਮੇ ਦਵਾਈ ਜਾਂਦਾ ਮੀਂਹ ਨੇਰੀ ਚੱਕੜ ਚੁੱਲਿਆ ਭੁੱਖੇ ਭਾਵੇਂ ਸੰਗਤ ਮਹਾਰਾਜ ਕਿਰਪਾ ਕਰੋ ਕਹਿੰਦੇ ਤੁਹਾਡੇ ਨਾਲ ਵੀ ਮੀਂਹ ਹੋਏਗੀ ਅਖੀਰੀ ਸੰਗਤ ਨੇ ਬੜੀ ਬੇਨਤੀ ਕੀਤੀ ਫਿਰ ਬੁਲਾਇਆ ਕਹਿੰਦੇ ਤੂੰ ਜਾਂਦਾ ਨਹੀਂ ਤੇਰੇ ਨਾਲ ਇੰਨੀ ਦੇਰੀ ਹੋਈ ਹੈ ਕਹਿੰਦੇ ਮੇਰੀ ਥਾਂ ਹੀ ਕੋਈ ਨਹੀਂ ਜਾਵਾਂ ਕਿੱਥੇ ਕਹਿੰਦੇ ਆ ਜਾ ਬਸ ਜੱਫੀ ਜੀ ਲੈ ਲਿਆ ਸਾਰੀਆਂ ਬਰਕਤਾਂ ਨਾਲ ਭਰਪੂਰ ਕਰਤਾ ਜਾ ਕਹਿੰਦੇ ਹੁਣ ਉੱਧਰ ਰਾਵਲਪਿੰਡ ਪਾਕਿਸਤਾਨ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰ ਫਿਰ ਉਹਨਾਂ ਦਾ ਇੰਨਾ ਤਪ ਤੇਜ ਸੀ ਜਿਹੜੇ ਪਚਾਦੇ ਸੀ ਉਹਨਾਂ ਦੀ ਛੋਟੀ ਤੋਂ ਭੈ ਖਾਂਦੇ ਸੀ ਅਤੇ ਬਾਬਾ ਵੀਰ ਸਿੰਘ ਨੇ ਫਿਰ ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ ਉੱਥੋਂ ਬਖਸ਼ਦੇ ਲੈ ਕੇ ਉਹਨੇ ਆਏ ਸੀ ਇਸ ਤਰ੍ਹਾਂ ਕਹਿੰਦੇ ਜਦ ਤੇਰੇ ਦੁਆਰੇ ਆ ਗਏ ਹੁਣ ਕਿੱਥੇ ਜਾਣਾ ਅਤੇ ਜਿਹੜਾ ਸਮਝਦਾ ਮੇਰਾ ਕੋਈ ਹੈਗਾ ਫਿਰ ਉੱਧਰ ਨੂੰ ਦੌੜਦਾ ਅਤੇ ਜਦੋਂ ਸਮਝ ਲੈ ਹੁਣ ਗੁਰੂ ਘਰ ਮੇਰਾ ਬਣ ਗਿਆ ਫਿਰ ਕਿੱਥੇ ਜਾਣਾ ਠੀਕ ਹੈ ਲਾਲਾ ਹੈਂ ਤੇਰੇ ਸੇਵਕ ਨੂੰ ਤਾਂ ਐਂ ਬਣਨਾ ਪੈਂਦਾ ਗੌੜੀ ਮਹੱਲਾ ਪੰਜਵਾਂ ਰੰਗ ਸਿੰਘ ਦੇਖਿਆ ਕਿ ਭੋਗਾ ਇਨ ਸੰਗੰਧ ਨਾ ਜਾਣੀ ਇਹ ਰੰਗਾਂ ਰੰਗਾਂ ਦੇ ਜਿਹੜੇ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਸੰਗ ਆ ਸਮੂਹ ਜਿੰਨੇ ਵੀ ਸਾਰੇ ਹੈਗੇ ਇਹਨਾਂ ਦੇ ਸੰਗ ਇਹਨਾਂ ਦੇ ਨਾਲ ਲੱਗ ਰਹੇ ਹਾਂ ਕਹਿੰਦੇ ਜਿਹੜਾ ਅੰਧਾ ਗਿਆਨੀ ਜੀਵ ਹੈ ਕਿ ਇਹਨਾਂ ਵਿੱਚ ਤਾਂ ਦਿਨ ਰਾਤ ਹਾਂਜੀ ਖਚਤ ਹੋਇਆ ਅਤੇ ਪਰਮਾਤਮਾ ਨਾਲ ਪ੍ਰੀਤੀ ਕਰਨੀ ਜਾਣਦਾ ਹੀ ਨਹੀਂ ਹੈ ਔਰ ਬਿਹੇਵਕਾਰਾਂ ਦੇ ਭੋਗਾਂ ਵੱਲੋਂ ਸੰਗ ਸੰਗਣਾ ਸੀ ਉੱਧਰੋਂ ਸੰਗ ਨਹੀਂ ਕੀਤੀ ਪੁੱਠੇ ਭੱਜ ਤੁਰਿਆ ਰਿਹਾ ਪਰ ਇਹ ਜਿਹੜਾ ਅੰਧਾ ਗਿਆਨੀ ਜੀਵ ਸੀ ਅਤੇ ਸੰਗਣ ਵਾਲੀ ਕੋਈ ਗੱਲ ਜਾਣੀ ਨਹੀਂ ਉਲਟਾ ਕੀ ਹੈ ਉਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਰੰਗਵੇਂ ਨੇ ਪ੍ਰੇਮ ਕਰੀ ਜਾ ਰਿਹਾ ਹੈ। ਪਿਛਲੇ ਵਿਸ਼ਿਆਂ ਦੇ ਭੋਗਾਂ ਦੇ ਸੰਗ ਨਾਲ ਰੰਗ ਪ੍ਰੇਮ ਕਰਦਾ। ਕਹਿੰਦੇ ਜਿਹੜਾ ਅੰਧਾ ਗਿਆਨੀ ਹੈ ਸੰਗਵੇਂ ਨੇ ਸੰਗਤ ਕਰਨੀ ਨਹੀਂ ਜਾਣੀ। ਇਹ ਗੁਰੂ ਕੀ ਸੰਗਤ ਕਰਾਂ ਮਹਾਂਪੁਰਖਾਂ ਦੀ ਤੇ ਨਾਲ ਮੇਰਾ ਛੁਟਕਾਰਾ ਹੋ ਜਾ। ਹੁਣ ਸਾਂਚਾ ਖਾਟਤਾ ਸਗਲੀ ਅਵਧ ਗਿਆਨੀ ਰਾਹ ਫਿਰ ਇੰਨੀ ਉਮੀ। ਕਹਿੰਦਾ ਮੈਂ ਸਾਂਚਾ ਬਹੁਤ ਮਾਂ ਕੱਠੀ ਕਰਦਾ, ਮੈਂ ਹੀ ਖੱਟੀ ਕਮਾਈ ਕਰਦਾ, ਮੈਂ ਨਾ ਕਰਾਂ ਤਾਂ ਕਿੱਥੋਂ ਗੁਜ਼ਾਰਾ ਹੋਏਗਾ। ਇਸ ਤਰ੍ਹਾਂ ਕਹਿੰਦੇ ਕਰਦਿਆਂ ਕਰਦਿਆਂ ਸਾਰੀ ਅਬਦ ਨਾਮ ਉਮਰ ਦਾ ਬਿਹਾਨੀ ਨੇ ਬੀਤ ਜਾਂਦੀ ਹੈ। ਰਹੋ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝ ਹੈ ਸਮਾਨੀ। ਫਿਰ ਅਹੰਕਾਰ ਦਾ ਮੈਂ ਬੜਾ ਸੂਰਮਾ, ਮੈਂ ਸਾਰਿਆਂ ਦਾ ਪ੍ਰਧਾਨ ਸ਼੍ਰੋਮਣੀ ਹਾਂ ਮੁਖੀ ਹਾਂ। ਮੇਰੇ ਵਰਗਾ ਕਹਿੰਦਾ ਹੋਰ ਕੋਈ ਹੈ ਹੀ ਨਹੀਂ, ਇੰਨਾ ਅਹੰਕਾਰ ਦੀ ਡੀਂਗ ਮਾਰਦਾ। ਮੁਝ ਹੈ ਸਮਾਨੀ, ਮੇਰੇ ਸਮਾਨ ਨਹੀਂ ਕਹਿੰਦਾ ਕੋਈ। ਅਤੇ ਜਿੱਦਣ ਤੂੰ ਨਹੀਂ ਜੰਮਿਆ ਸੀ ਉੱਦਣ ਕੌਣ ਸੀ? ਅੱਜ ਕੱਲ੍ਹ ਪ੍ਰਧਾਨ ਬਣਨ ਦੀ ਬਹੁਤ ਇੱਛਾ, ਇਹ ਫਲਾਨੀ ਜਗ੍ਹਾ ਦਾ ਮੁਖੀ ਹੈ, ਫਲਾਨੀ ਜਗ੍ਹਾ ਦਾ ਮੁਖੀ ਹੈ, ਹੈਂ ਇਹ ਦਾਸਾਂ ਦਾ ਪੰਥ ਬਣਾਇਆ ਸੀ, ਹੁਣ ਮੁਖੀ ਬਹੁਤ ਪੈਦਾ ਹੋ ਗਿਆ, ਚੌਧਰੀ ਬਹੁਤ ਹੋ ਗਿਆ, ਜਿਹਦੇ ਕਰਕੇ ਇਹ ਹਾਲ ਹੋਇਆ। ਜੋਬਨਵੰਤ ਆਚਾਰ ਕੁਲੀਨਾ ਮਨਮ ਹੈ ਹੋਏ ਗੁਮਾਨੀ। ਇਹ ਕਹਿੰਦਾ ਜੋਬਨਵੰਤ ਐਨ ਚੜ੍ਹਦੀ ਜਵਾਨ ਉਮਰ ਵਾਲਾ ਆਚਾਰ, ਇਹ ਬੜੇ ਸ੍ਰੇਸ਼ਟ ਕਰਤੱਵ ਨੇ। ਕਲੀਨਾ ਮੈਂ ਬਹੁਤ ਉੱਚੀ ਕੁੱਲ ਵਾਲਾ। ਇਸ ਤਰ੍ਹਾਂ ਇਸਨੇ ਭੈੜੇ ਨੇ ਮਨ ਦੇ ਵਿੱਚ ਗੁਮਾਨੀ ਮੈਨੇ ਹੰਕਾਰੀ ਹੋ ਰਿਹਾ, ਗੁਮਾਨ ਹੰਕਾਰ ਕਰ ਰਿਹਾ। ਜਿਉਂ ਲਜਾਇਓ ਬਾਦ ਬੁੱਧ ਕਾਮ, ਜਿਉਂ ਲਜਾਇਓ ਬਾਦ ਬੁੱਧ ਕਾਮ ਰੱਖਿਆ ਨਹੀਂ ਵਿਸਰਾਨੀ। ਬਾਅਦ ਮੈਨੇ ਇਹ ਜਿਹੜੀ ਨਾਸ ਕਰਨ ਵਾਲੀ ਬੁੱਧੀ ਸੀ ਨੇ, ਇਹ ਜੀਵ ਉਲਝ ਕੇ ਕਾਮਨਾ ਦੇ ਵਿੱਚ ਰੱਖਿਆ ਹੈ, ਔਰ ਜਿਹੜੀ ਇਹਦੀ ਭੈੜੀ ਬੁੱਧੀ ਸੀ ਸਾਰੀ ਉਮਰ ਇਸ ਮਾੜੀ ਮਤ ਨੂੰ ਵਿਸਰਾਨੀ ਮੈਨੇ ਭਲਾਇਆ ਹੀ ਨਹੀਂ, ਉਹਨਾਂ ਉਲਟਿਆਂ ਪੁਲਟਿਆਂ ਕੰਮਾਂ 'ਚ ਲੱਗਾ ਰਿਹਾ। ਜਿਹੜੀ ਭਾਈ ਸਾਹਿਬ ਭਾਈ ਬੰਨੂ ਸਾਹਿਬ ਦੀ ਵੀਡੀਓ ਵਿੱਚ ਪਾਠ ਹੈਗਾ ਬਾਲ ਬੁੱਧ ਕਾ ਮਰਤਿਆ ਨਹੀਂ ਵਿਸਰਾਨੀ, ਇਹ ਪਾਠ ਹੈ। ਜਦ ਤੋਂ ਕਹਿੰਦੇ ਜਿਹੜਾ ਜੀਵ ਬਾਲਕ ਬੁੱਧੀ ਅਥਵਾ ਅਗਿਆਨਤਾ ਬੁੱਧੀ ਚੁੱਲ ਜਾਇਆ, ਕਹਿੰਦੇ ਉਹ ਜਿਹੜੀ ਬੁੱਧੀ ਸੀ ਮਰਨ ਤੱਕ ਇਸ ਨੇ ਭਲਾਈ ਨਹੀਂ। ਭਾਈ ਮੀਤ ਬੰਧ ਹੋ ਸਕੇ ਪਾਛੈ ਤਿੰਨ ਹੂੰ ਕੋ ਸੰਪਾਨੀ। ਭਾਈ ਮੈਨੇ ਭਰਾ, ਮੀਤ ਮੈਨੇ ਮਿੱਤਰ, ਬੰਧ ਮੈਨੇ ਜਿਹੜੇ ਸੰਬੰਧੀ ਸੰਬੰਧੀ ਸਾਫ ਸੂਫ ਹੋ ਸਕੇ, ਜਿਹੜੇ ਕਿਰਤਮ ਮਿੱਤਰ ਆ। ਜਦੋਂ ਮਰ ਗਿਆ ਮਰਨ ਤੋਂ ਪਿੱਛੋਂ ਜਿੰਨੀ ਨੇ ਮਾਇਆ ਇਕੱਠੀ ਕੀਤੀ ਸੀ ਸਾਰੀ ਦੀ ਸਾਰੀ ਇਹ ਸਮੱਗਰੀ ਜਿਹੜੀ ਮਾਇਆ ਸੀ ਉਹਨਾਂ ਨੂੰ ਸੁਪਾਨੀ ਸੌਂਪ ਜਾਂਦਾ ਹੈ। ਅਤੇ ਨਾਲ ਤਾਂ ਪਾਣੀ ਕੌਡੀ ਨਹੀਂ ਗਈ ਜੋੜ ਜਾ ਰਿਹਾ, ਹਾਂ ਉਦੋਂ ਨਾ ਰਾਜ ਕੇ ਰੋਟੀ ਵੀ ਨਹੀਂ ਖਾਧੀ। ਕੋਈ ਕਹਿਣਾ ਹੁੰਦਾ ਸੀ ਅਤੇ ਜਿਹਨੇ ਮਰਿਆ ਤਾਂ ਲੱਖਾਂ ਰੁਪਇਆ ਨਿਕਲੇ, ਨੰਗੇ ਪੈਰੀ ਰਹਿਣਾ, ਅਤੇ ਜਦੋਂ ਕਦੇ ਜਾਣਾ ਕਰਾਇਆ ਦੂਏ ਤੋਂ ਲਾਉਣਾ, ਹੈਂ ਅਤੇ ਨਾ ਸਾਨੂੰ ਕਹਿੰਦਾ ਫਿਰ ਟਿਕਟ ਤੁਸੀਂ ਲਉਂਗੇ ਕਿ ਅਸੀਂ ਲਾਂਗੇ ਉਹਨੂੰ ਸ਼ਿਲਮਿੰਦੇ ਹੋ, ਉਹਨੂੰ ਕਹਿੰਦਾ ਚੱਲ ਮੈਂ ਹੀ ਲੈ ਲੈਂਦਾ, ਹੈਂ ਅਤੇ ਜੋੜੀ ਆ। ਜਿੱਤ ਲਾਗੂ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਵੇਲੇ ਕਹਿੰਦੇ ਮਨ 'ਚ ਵਾਸ਼ਨਾ 'ਚ ਲਗਾਇਆ ਹੁੰਦਾ, ਕਦੀ ਲੋਕ ਵਾਚ ਸੁੱਤ ਵਿੱਤ ਲੋਕ ਵਾਸ਼ਨਾ, ਤਿੰਨ ਸੁੱਤ ਪੁੱਤਰ ਦੀ ਵਾਸ਼ਨਾ, ਵਿੱਤੀ ਅਤੇ ਲੋਕਾਂ 'ਚ ਚੰਗਾ ਨਾਂ ਰਖਾਵਾਂ, ਇਹ ਵਾਸ਼ਨਾ 'ਚ ਮਨ ਲਗਾਇਆ। ਚਲੇ ਅੰਤ ਵੇਲਾ ਆਇਆ ਅਤੇ ਉਸ ਵਾਸ਼ਨਾ ਦੇ ਮੁਤਾਬਕ ਉਹਦੀ ਜਿਹੜੀ ਦੇਹ ਉਸੇ ਦੇਹ 'ਚ ਪ੍ਰਗਟ ਹੋ ਕੇ ਆ ਜਾਂਦਾ, ਹੈਂ ਜਿਸ ਤਰ੍ਹਾਂ ਤੁਰਨਾ ਕਰਦਾ ਉੱਧਰ ਚਲੇ ਜਾਂਦਾ। ਜਿਹੜਾ ਅੰਤ ਨੂੰ ਮਾਇਆ ਨੂੰ ਚੇਤੇ ਕਰਦਾ ਸੱਪ ਦੀ ਜੂਨ ਚਲ ਜਾਂਦਾ, ਮੰਦਰ ਨੂੰ ਕਰਦਾ ਪ੍ਰੇਤ ਮੰਨਦਾ, ਪੁੱਤ ਨੂੰ ਕਰਦਾ ਸੂਰ ਦੀ ਜੂਨ, ਇਸਤਰੀ ਨੂੰ ਬੇਸਵਾ ਦੀ ਜੂਨ, ਜਿਹੜਾ ਨਰਾਇਣ ਨੂੰ ਚੇਤੇ ਕਰਦਾ ਉਹ ਨਰਾਇਣ ਨੂੰ ਮਿਲਦਾ। ਜਿਸ ਲਾਗੂ ਨੂੰ ਵਾਸ ਜਿਸ ਵਾਸ ਨਾਲ ਕਹਿੰਦੇ ਮਨ ਲੱਗ ਜਾਂਦਾ ਅੰਤ ਸਾਹਿਬ ਪ੍ਰਗਟਾਨੀ, ਅੰਤ ਸਮੇਂ ਫਿਰ ਉਹ ਹੀ ਉਸੇ ਦੇਹ 'ਚ ਪ੍ਰਗਟ ਹੋ ਕੇ ਆਉਂਦਾ। ਉਹ ਕਹਿੰਦੇ ਨਾ ਕੋਈ ਤਪੱਸੀ ਸੀ, ਤਪੱਸਿਆ ਕਰਦਾ ਸੀ ਅਤੇ ਉੱਥੇ ਹਰਨੀ ਵਾਰ ਛਪਾਰੀ ਲੱਗੇ ਸੀ, ਮੋਹਰੇ ਨਦੀ ਸੀ, ਉਹ ਹਰਨੀ ਨੇ ਛਾਲ ਮਾਰੀ, ਗਰਭਵਤੀ ਸੀ, ਬੱਚਾ ਡਿੱਗ ਪਿਆ, ਉਹ ਤਾਂ ਭੱਜ ਗਈ ਮੌਤ ਤੋਂ ਡਰਦੀ, ਉਹ ਸੰਤਾਂ ਨੇ ਪਾਲਿਆ ਅਤੇ ਜਿਹੜੇ ਹਰਨਾ ਹੀ ਡਰ ਆਏ ਉਹ ਨਾਲ ਦੌੜ ਗਿਆ ਉਹ ਕਹਿੰਦੇ ਮੈਂ ਇਹਨੂੰ ਕਿੰਨੇ ਪ੍ਰੇਮ ਨਾਲ ਪਾਲਿਆ, ਜਾਣ ਲੱਗੇ ਨਾ ਅੱਖੀਂ ਨਹੀਂ ਰਲਾਈ, ਉਸੇ ਮੋਹ ਵਿੱਚ ਉਹਦੀ ਮੌਤ ਹੋ ਗਈ ਅਤੇ ਹਰਨ ਦੀ ਜੂਨ ਜਾਣਾ ਪਿਆ। ਇਹ ਕੋਈ ਮਹਾਂਪੁਰਖ ਆਏ ਤਾਂ ਇਹ ਤਾਂ ਕਿੱਧਰ ਚਲੇ ਗਿਆ, ਉਹਨੇ ਫਿਰ ਕਿਰਪਾ ਕਰਕੇ ਉਸ ਜੂਨ ਤੋਂ ਛਡਾਇਆ ਸੀ। ਇਹ ਬਾਸ਼ਨਾ ਜਿਹੜੀ ਹੈ ਜਨਮ ਮਰਨ ਵਿੱਚ ਲੈ ਜਾਂਦੀ ਹੈ। ਆਹੋ ਬੁੱਧ ਸੋਚ ਕਰਮ ਕਰ, ਇਹ ਬੰਧਨ ਬੰਧਾਨੀ, ਇਹ ਜਿਹੜੀ ਹੰਕਾਰ ਵਾਲੀ ਬੁੱਧੀ ਨੂੰ ਗ੍ਰਹਿਣ ਕਰਕੇ ਜਿਹੜੇ ਸੋਚ ਹੈ ਪਵਿੱਤਰ ਕਰਮ ਕਰਦਾ, ਇਹ ਬੰਧਨ ਰੂਪ ਹੋ ਕੇ ਇਹਨੂੰ ਬੰਨ ਲੈਂਦੇ ਹੈ, ਕਿਉਂਕਿ ਉਹ ਕਿ ਜਿਹੜੇ ਕਰਮਾਂ ਦਾ ਜਾਲ ਆ ਉਹ ਵੀ ਇਹਨੂੰ ਬੰਨ ਕੇ ਰੱਖ ਲੈਂਦਾ। ਇਸ ਵਾਸਤੇ ਉਹਦੇ ਚਰਨ ਮਹਾਰਾਜ ਕਹਿੰਦੇ ਇਉਂ ਬੇਨਤੀ ਕਰਿਆ ਕਰੋ, ਦਇਆਲਪੁਰ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ। ਕਹਿੰਦੇ ਇਹ ਦਇਆ ਕਰਨ ਵਾਲੇ ਭੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲੇ ਪਰਮੇਸ਼ੁਰ ਜੀਓ, ਆਪ ਐਸੀ ਕਿਰਪਾ ਦ੍ਰਿਸ਼ਟੀ ਕਰ ਦਿਓ, ਸਾਡਾ ਜਿਹੜਾ ਹੰਕਾਰ ਹੈ ਇਹ ਨਿਵਿਰਤ ਹੋ ਜਾਏ, ਦੂਰ ਹੋ ਜਾਏ, ਅਸੀਂ ਤੁਹਾਡੇ ਦਾਸਾਂ ਦੇ ਦਾਸ ਹਾਂ। ਜਿਹੜੇ ਆਪਦੇ ਦਸਾਨੀ ਹੈ, ਰਸਤਾ ਦੱਸਣ ਵਾਲੇ ਕੌਣ ਹੈ, ਦਸਾਨੀ ਮੈਨੇ ਦੱਸਣ ਵਾਲੇ ਮਹਾਤਮਾ ਮਹਾਂਪੁਰਖ, ਮੈਂ ਉਹਨਾਂ ਦਾ ਦਾਸ ਹਾਂ। ਇੱਥੇ ਆ ਗਿਆ ਜੁਮਲਾ, ਜੁਮਲੇ ਦਾ ਮਤਲਬ ਹੁੰਦਾ ਜੋੜ। ਇਹਦੇ 16 ਅਸ਼ਪਦੀਆਂ ਗੌੜੀ ਗੁਆਰੇ ਦੀਆਂ, 2 ਅਸ਼ਪਦੀਆਂ ਗੌੜੀ ਬਰਾਬਰ ਦੀਆਂ, 9 ਅਸ਼ਪਦੀਆਂ ਤੀਜੇ ਪਾਤਸ਼ਾਹ ਸੱਚੇ ਪਾਤਸ਼ਾਹ ਦੀਆਂ, 2 ਕਰ ਹਲੇ ਚੌਥੇ ਪਾਤਸ਼ਾਹ ਜੀ ਦੇ, 15 ਅਸ਼ਪਦੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ ਹਨ। ਅਤੇ ਇਸ ਤਰ੍ਹਾਂ 16 ਅਸ਼ਪਦੀਆਂ ਗੌੜੀ ਗੁਆਰੇ ਦੀਆਂ, 2 ਅਸ਼ਪਦੀਆਂ ਗੌੜੀ ਬਰਾਬਰ ਦੀਆਂ, ਪਹਿਲੇ ਪਾਤਸ਼ਾਹ ਜੀ ਦੀਆਂ ਹਨ। ਇਸ ਤਰੀਕੇ ਨਾਲ 44 ਅੰਕ ਲਾ ਕੇ ਸਾਰੀਆਂ ਅਸ਼ਪਦੀਆਂ ਦਾ ਜੁਮਲਾ ਮੈਨੇ ਜੋੜ ਕੀਤਾ, ਮਹਾਰਾਜ ਨੇ 44 ਅੰਕ ਪਾਤਾ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ, ਰਾਗ ਗੌੜੀ ਪੂਰਵੀ ਸ਼ਾਂਤ ਮਹੱਲਾ ਪਹਿਲਾ, ਸਤਿਗੁਰ ਸੱਚੇ ਪਾਤਸ਼ਾਹ ਇਸ ਸ਼ਾਂਤ ਵਿੱਚ 3 ਸਖੀਆਂ ਦਾ ਜਿਹੜਾ ਸੰਵਾਦ ਆ, ਵਿਚਾਰ ਵਟਾਂਦਰਾ, ਉਹਦੇ ਦੁਆਰਾ ਉਪਦੇਸ਼ ਕਰਨਗੇ। ਇੱਕ ਉੱਤਮ ਆ, ਦੂਜਾ ਮਾਧਮ, ਤੀਜਾ ਕਨਿਸ਼ਠ। ਇਹ ਪਰਮਾਤਮਾ ਦੀ ਪ੍ਰਾਪਤੀ ਜਿਹਨੂੰ ਹੋ ਗਈ ਉਹ ਤਾਂ ਉੱਤਮ ਹੈ, ਅਤੇ ਜਿਹੜਾ ਸਾਧਨ ਜੇ ਸਹਿਤ ਹੋ ਜਾਏ, ਬ੍ਰਹਮ ਗਿਆਨ ਕੁਝ ਦੇਰ ਹੋਵੇ, ਉਸ ਉੱਤਮ ਅਤੇ ਮਾਧਮ ਹੈ। ਜਿਹਦੇ ਬਿਲਕੁਲ ਇੱਕ ਸਾਧਨ ਨਹੀਂ ਹੋਵੇ ਉਹ ਕਨਿਸ਼ਠ ਹੈ। ਉੱਤਮ ਮਾਧਮ ਸਖੀ ਕਨਿਸ਼ਠ ਨੂੰ ਨਾਲ ਲਿਆ ਕੇ ਉੱਤਮ ਸਖੀ ਦੇ ਪਾਸ ਇਸ ਤਰ੍ਹਾਂ ਬੇਨਤੀਆਂ ਕਰ ਰਹੀ ਹੈ। ਮੁੰਦ ਰਹਿਣ ਦੋਹੇ ਲੜੀਆ ਜੀਓ, ਨੀਂਦ ਨਾ ਆਵੇ। ਇਹ ਸੰਤ ਜਨੋ, ਮਹਾਤਮਾ ਜਨੋ, ਇਹ ਜਿਹੜਾ ਕਨਿਸ਼ਠ ਮੁੰਦ ਨਾਮ ਹੈ, ਇਸ ਆਪਦੇ ਕੋਲ ਬੈਠੀ ਹੈ, ਇਹਦੀ ਕਹਿੰਦੇ ਪ੍ਰਤੱਖ ਅਵਸਥਾ ਰੂਪੀ ਜਿਹੜੀ ਰਹਿਣ ਰਾਤ ਹੈ, ਬਹੁਤ ਹੀ ਦੋਹੇ ਲੜੀਆ ਮੈਨੇ ਦੁੱਖਾਂ ਦੇ ਵਿੱਚ ਬਤੀਤ ਹੋ ਰਹੀ, ਕਿਉਂਕਿ ਇਹਨੂੰ ਪ੍ਰਤੱਖ ਨਿੰਦਰਾ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ। ਸਾ ਧਨ ਦੁਬਲੀ ਆ ਜੀਓ, ਫਿਰ ਕਹਿ ਹਾਵੈ ਕਿ ਮਹਾਤਮਾ ਜੀ, ਸਾ ਮੈਨ ਇਹ ਜਿਹੜੀ ਧਨ ਇਸ ਤਰੀ ਕਨਿਸ਼ਠ ਤੀਸਰੇ ਦਰਜੇ ਦੀ ਬੈਠੀ ਹੈ, ਇਹ ਧਨ ਕਰਕੇ ਵੀ ਦੁਬਲੀ ਹੈ, ਕਮਜ਼ੋਰ ਆ, ਕਮਜ਼ੋਰ ਹੋ ਰਹੀ ਹੈ, ਕ੍ਰਿਸ਼ਟਾਈ ਨੂੰ ਪ੍ਰਾਪਤ ਕਰ ਰਹੀ ਹੈ, ਔਰ ਨਿਰੰਕਾਰ ਰੂਪੀ ਪਤੀ ਦੀ ਨਾ ਪ੍ਰਾਪਤੀ ਰੂਪੀ ਹਾਵੇ ਮੈਨੇ ਝੋਰੇ ਝੋਰਿਆਂ ਕਰਕੇ ਝੂਰ ਰਹੀ ਹੈ। ਇਹ ਧਨ ਇਹ ਜੀਵ ਰੂਪੀ ਇਸਤਰੀ ਸ਼ੁਭ ਗੁਣਾਂ ਤੋਂ ਰਹਿਤ ਹੋਣ ਕਰਕੇ ਦੁਬਲੀ ਆ, ਕਮਜ਼ੋਰ ਹੋ ਰਹੀ ਹੈ, ਔਰ ਫਿਰ ਜੋ ਪਰਮਾਤਮਾ ਦੀ ਨਾ ਪ੍ਰਾਪਤੀ ਰੂਪੀ ਝੋਰੇ ਕਰਕੇ ਇਹਨੂੰ ਸ਼ਾਂਤੀ ਰੂਪੀ ਜਿਹੜੀ ਨੀਂਦ ਆ ਉਹ ਨਹੀਂ ਆਉਂਦੀ। ਇਸ ਵਾਸਤੇ ਆਪ ਬਖਸ਼ਿਸ਼ ਕਰੋ ਕਿ ਇਹਨੂੰ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਜਿਹੜਾ ਆਸ਼ਾ ਪਹਿਲੀ ਤੋਕ 'ਚ ਹੁੰਦਾ ਆ, ਉਹਨੂੰ ਜਿਹੜਾ ਦੂਜੀ ਤੋਕ 'ਚ ਫਿਰ ਕਥਨ ਕਰਨਾ, ਇਹਨੂੰ ਸਿੰਘਾ ਅਵਲੋਕਨੀ ਛੰਦ ਦੀ ਚਾਲ ਕਹਿੰਦੇ, ਜਿਵੇਂ ਸ਼ੇਰ ਪਹਿਲੇ ਮਾਰ ਦਿਆ ਫਿਰ ਪਿੱਛੇ ਹਟ ਕੇ ਦੇਖਦਾ। ਗੁਰੂ ਸਾਹਿਬ ਨੇ ਸਾਰੇ ਸੰਤਾਂ ਦੀ ਚਾਲ ਇਸ ਤਰ੍ਹਾਂ ਕਥਨ ਕੀਤੀ, ਸ਼ੇਰ ਇੱਕ ਅੱਖ ਨਾ ਅੱਗੇ ਦੇਖਦਾ, ਇੱਕ ਨਾ ਪਿੱਛੇ ਦੇਖਦਾ। ਧਨ ਥੀ ਦੁੱਬਲ ਕੰਤ ਹਾਵੈ ਕੇਵ ਨੇਣੀ ਦੇਖੇ। ਕੰਤ ਮੈਨੇ ਜਿਹੜਾ ਪਰਮਾਤਮਾ ਰੂਪੀ ਮਾਲਕ ਹੈ, ਉਹਦੀ ਨਾ ਪ੍ਰਾਪਤੀ ਰੂਪੀ ਹਾਵੇ, ਹਾਵੇ ਨਾਮ ਹੁੰਦਾ ਝੋਰਿਆਂ ਦਾ, ਚੇਤਨ ਇਹ ਜੀਵ ਰੂਪੀ ਜਿਹੜੀ ਇਸਦੀ ਦੁਰਬਲ ਥੀ ਇਹ ਬਹੁਤ ਕਮਜ਼ੋਰ ਥੀ ਮੈਨੇ ਹੋ ਰਹੀ ਹੈ। ਕਿਸ ਢੰਗ ਨਾਲ ਕਿਸ ਤਰ੍ਹਾਂ ਨੇਤਰਾਂ ਨਾਲ ਪਰਮਾਤਮਾ ਰੂਪੀ ਜਿਹੜਾ ਪਤੀ ਉਹਨੂੰ ਦੇਖੇ, ਕਹਿੰਦੇ ਉਹ ਨੇਤਰ ਵੀ ਕਿਹੜੇ ਆ ਜਿਹਨਾਂ ਨਾਲ ਦੇਖਣਾ ਕਰੇ, ਕਿਉਂਕਿ ਇਹਨਾਂ ਨੇਤਰਾਂ ਨਾਲ ਤਾਂ ਨਜ਼ਰ ਆਉਂਦਾ ਨਹੀਂ। ਨਾਨਕ ਤੇ ਅੱਖੜੀਆਂ ਬਿਆਨ ਜਿਹਨੇ ਦੱਸਣ ਦੋ ਮਾਂ ਤੇਰੀ, ਚਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕੇ ਤੈਂ ਨਾ ਦੇਖੇ। ਇਹ ਮਹਾਤਮਾ ਜਨੋ ਕਹਿੰਦੇ ਮੈਂ ਇਸ ਗੱਲ ਨੂੰ ਕਹਿ ਰਹੀ, ਪਰਮਾਤਮਾ ਤੋਂ ਨਾ ਜਪ ਤਪ ਰੂਪੀ ਜਿੰਨੇ ਸ਼ਿੰਗਾਰ ਕਰਨੇ ਜਾਂ ਮਿੱਠੇ ਮਿੱਠੇ ਵਚਨ ਬੋਲਣੇ ਆ, ਰਸ ਜਿਹੜਾ ਪ੍ਰੇਮ ਦੀਆਂ ਗੱਲਾਂ ਕਰਨੀਆਂ, ਭੋਗ ਲਵਾਉਣੇ, ਭੋਜਨ ਗਿਆਨ ਦੀਆਂ ਗੱਲਾਂ ਕਰਨੀਆਂ, ਭੋਜਨ ਪਕਾ ਕੇ ਛਕਾਉਣੇ ਆ, ਪੁੰਨਦਾਨ ਕਰਨੇ, ਸਾਰੇ ਝੂਠੇ ਆ। ਕਿਉਂਕਿ ਮਾਲਕ ਪਰਮਾਤਮਾ ਤੋਂ ਇਹਨਾਂ ਇਹ ਕਰਮ ਕਿਸੇ ਵੀ ਲੇਖੇ ਵਿੱਚ ਨਹੀਂ, ਕਿਉਂਕਿ ਜੇ ਨਾਮ ਜਪੀਏ ਫਿਰ ਇਹਨਾਂ ਦਾ ਮੁੱਲ ਬਣ ਜਾਂਦਾ, ਨੇਕ ਇਹਨਾਂ ਸਿਫਰੇ ਦਾ ਮੁੱਲ ਹੈ। ਜੇ ਨਾਮ ਨਹੀਂ ਜਪਦੇ ਤਾਂ ਇਹਨਾਂ ਕਰਮਾਂ ਦਾ ਵੀ ਕੋਈ ਮੁੱਲ ਨਹੀਂ। ਮੈਂ ਮਤ ਜੋਗਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ। ਇਹ ਮਹਾਤਮਾ ਜਨੋ ਜਦੋਂ ਜਵਾਨ ਅਵਸਥਾ ਰੂਪੀ ਮੈਂ ਕਹਿੰਦੇ ਸ਼ਰਾਬ ਦੀ ਮਤ ਮਸਤੀ 'ਚ ਪਿਆ ਸੀ, ਜਵਾਨੀ ਦਾ ਹੰਕਾਰ ਔਰ ਗਰਭ ਉਹ ਹੰਕਾਰ ਇਹਨੂੰ ਗਾਲ ਦਿੱਤਾ। ਕਹਿੰਦੇ ਨੂੰ ਬੜਾ ਸਮਝਾਉਂਦੇ ਸੀ ਤੂੰ ਜਵਾਨੀ ਦਾ ਹੰਕਾਰ ਨਾ ਕਰ, ਕਿਉਂਕਿ ਬਾਲਕਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ, ਬੁਢਾਪੇ ਨੂੰ ਮੌਤ ਖਾ ਜਾਂਦੀ ਹੈ, ਇਹਦਾ ਹੰਕਾਰ ਨਾ ਕਰ। ਔਰ ਇਹ ਜਿਹੜਾ ਜਵਾਨੀ ਇਹਨੂੰ ਵਿਅਰਥ ਨਾ ਗੁਆ, ਕਿਉਂਕਿ ਮੁੜ ਕੇ ਤਾਂ ਮਿਲਣੀ ਨਹੀਂ, ਇੱਕ ਵਾਰੀ ਚਲ ਗਈ। ਇਸ ਉਮਰ 'ਚ ਚਾਹੇ ਮਾਇਆ ਕਮਾ ਲਓ, ਚਾਹੇ ਵਿਦਿਆ ਪਾ ਲਓ, ਚਾਹੇ ਸਿਮਰਨ ਕਰ ਲਓ। ਜਿਸ ਤਰ੍ਹਾਂ ਇੱਕ ਵਾਰ ਹਾਂਜੀ ਦੁੱਧਾ ਨਹੀਂ ਨਾ ਆਵੇ, ਕਹਿੰਦੇ ਜੋਗਨ ਦੇ ਹੰਕਾਰ ਵਿੱਚ ਆਪਣੇ ਆਪ ਨੂੰ ਗਾਲਣਾ। ਜਿਸ ਤਰ੍ਹਾਂ ਇਹ ਜਵਾਨੀ ਚਲੇ ਗਈ, ਮੁੜ ਕੇ ਫਿਰ ਆਉਣੀ ਨਹੀਂ, ਗਾਲੀ ਲੈਣੇ ਇਹਨੂੰ ਗੁਆ ਨਾ। ਹਾਂਜੀ ਅਤੇ ਜਿਸ ਤਰ੍ਹਾਂ ਗਾਂ ਦੇ ਥਣਾਂ 'ਚ ਇੱਕ ਵਾਰ ਦੁੱਧ ਕੱਢਿਆ, ਉਹ ਗਾਂ ਦੇ ਥਣਾਂ 'ਚ ਮੁੜ ਕੇ ਨਹੀਂ ਆਉਂਦਾ। ਇਸ ਤਰ੍ਹਾਂ ਉੱਤਮ ਮਧਮ ਸਖੀ ਦੀ ਕਈ ਜਿਹੜੀ ਬੇਨਤੀ ਸੁਣ ਕੇ ਫਿਰ ਉੱਤਮ ਇਹ ਜਿਹੜੇ ਮਹਾਤਮਾ ਰੂਪੀ ਸਖੀਆਂ ਉਹ ਇਸ ਤਰ੍ਹਾਂ ਉੱਤਰ ਦੇ ਰਹੀਆਂ, ਨਾਨਕ ਸਾਧਨ ਮਿਲੇ ਮਲਾਈ ਦਿਨ ਫਿਰ ਨਹੀਂ ਦਿਨਾਂ ਆਵੇ। ਉੱਤਮ ਮਧਮ ਸਖੀ ਕਹਿੰਦੇ ਸਾਮੀ ਨੇ ਜਿਹੜਾ ਕਨਿਸ਼ਟ ਤੀਸਰੇ ਦਾ ਦੇ ਜੀਵ ਰੂਪੀ ਇਸਤਰੀ ਸਤਿਗੁਰਾਂ ਦੀ ਮਲਾਈ ਪਰਮਾਤਮਾ ਰੂਪ ਪਤੀ ਨਾਲ ਮਿਲ ਸਕਦੀ। ਕਹਿੰਦੇ ਜਿਹਨੂੰ ਪਤੀ ਪਰਮਾਤਮਾ ਦੇ ਉਹਨਾਂ ਪ੍ਰਤੱਖ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ, ਮੁੰਦਨ ਮੰਨੜੀਆ ਜੀ ਉਹ ਦਿਨ ਧਨੀ ਪਿਆਰੇ। ਫਿਰ ਉੱਤਮ ਮਧਮ ਸਖੀ ਇਹ ਗੱਲ ਕਹਿ ਰਹੀ ਹੈ, ਹੇ ਸੰਤ ਜਨੋ ਮਹਾਤਮਾ ਜਨੋ ਪਿਆਰੇ, ਧਨੀ ਮਾਲਕ ਜਿਹੜਾ ਪਰਮਾਤਮਾ ਤੋਂ ਦੇਣਾ ਇਹ ਮੁੰਦ ਮੈਨੂੰ ਜੀਵ ਰੂਪੀ ਇਸਤਰੀ ਨਿਮਾਣੀ ਹੋ ਰਹੀ ਹੈ। ਕਿਉਂਕਿ ਜਿਵੇਂ ਦੁਨਿਆਵੀ ਤੌਰ 'ਤੇ ਔਰਤ ਦਾ ਮਾਣ ਉਹਦਾ ਪਤੀ ਹੁੰਦਾ, ਪਤੀ ਬਿਨਾਂ ਪਤਨੀ ਗੁਰੂ ਬਿਨਾਂ ਗਾਤਰੀ, ਅਤੇ ਪਤੀ ਤੋਂ ਬਿਨਾਂ ਔਰਤ ਦਾ ਕੋਈ ਮਾਣ ਨਹੀਂ ਹੁੰਦਾ, ਉਹਨੂੰ ਲੋਕ ਫਿਰ ਰੰਡੀ ਰੰਡੀ ਕਰਕੇ ਕਹਿੰਦੇ ਟਿਚਰਾਂ ਕਰਦੇ। ਇਸੇ ਤਰ੍ਹਾਂ ਜਿਹੜੇ ਜਿਗਿਆਸੂ ਦਾ ਕੋਈ ਗੁਰੂ ਨਹੀਂ, ਨਗੋਰਾਦ ਨਹੀਂ ਆ, ਉਹਦੀ ਵੀ ਹਾਲਤ ਨਖਸਮੀ ਹੁੰਦੀ। ਨਖਸਮਾਂ ਪਸ਼ੂ ਆ, ਉਹਦੇ ਡੰਡੇ ਧੰਦੇ ਨੇ, ਜਿਹੜਾ ਮਾਲਕ ਦੇ ਛਿੱਲੇ ਨਾਲ ਵਜਿਆ ਆ ਉਹਦੀ ਸੇਵਾ ਸੰਭਾਲ ਹੁੰਦੀ। ਹੁਣ ਦੇਖਦੇ ਹਾਂ ਜਿਹੜਾ ਅਵਾਰਾ ਛੱਲੇ ਪਸ਼ੂ ਕੀ ਹਾਲ ਹੋ ਰਿਹਾ, ਅਵਾਰਾ ਕੁੱਤਿਆਂ ਦੀ ਕੀ ਹਾਲ ਹੈ, ਇਸ ਤਰ੍ਹਾਂ ਨੁਗਰਿਆਂ ਦੀ ਹਾਲਤ। ਕਿਉਂ ਸੁੱਖ ਪਾਵੇਗੀ ਬਿਨ ਉਰ ਧਾਰੇ। ਇਸ ਵਾਸਤੇ ਕਹਿੰਦੇ ਇਹ ਮਹਾਤਮਾ ਜਨੋ ਕਹਿੰਦੇ ਮੈਂ ਇਹਨੂੰ ਇਸ ਤਰ੍ਹਾਂ ਉਪਦੇਸ਼ ਕਰਨੀ ਕਹਿ ਰਹੀ ਹਾਂ ਕਿ ਜਿੰਨਾ ਚਿਰ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਧਾਰੇ ਤੋਂ ਬਿਨਾਂ ਕਿਵੇਂ ਸੁੱਖ ਪ੍ਰਾਪਤ ਕਰੇਗੀ, ਨਹੀਂ ਸੁੱਖ ਪਾਇਆ ਜਾ ਸਕਦਾ। ਨਾ ਬਿਨ ਕਰ ਵਾਸ ਨਾ ਹੀ ਕੁਛ ਹੋ ਸਕੀ ਸਹੇਲੀ ਆ, ਹੁਣ ਇੱਥੇ ਚੱਕਰਕਾ ਦੁਆਰਾ ਉਪਦੇਸ਼ ਹੈ। ਨਾ ਕੌਣ ਪਤੀ ਪਰਮਾਤਮਾ ਦੀ ਕਿਰਪਾ ਵਰਤ ਬਿਨਾਂ ਸਤਸੰਗਤ ਘਰ ਵਿੱਚ ਨਿਵਾਸ ਨਹੀਂ ਹੁੰਦਾ, ਸਤਸੰਗਤ ਘਰ ਤੋਂ ਬਿਨਾਂ ਨਾ ਪਤੀ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾਂ ਬਿਰਤੀ ਅੰਤਰਮੁੱਖ ਰੂਪੀ ਘਰ ਵਿੱਚ ਵਾਸਾ ਨਹੀਂ ਹੁੰਦਾ। ਅੰਤਰਮੁੱਖ ਹੋਏ ਤੋਂ ਬਿਨਾਂ ਫਿਰ ਨਾ ਪਤੀ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਸਰੂਪ ਘਰ ਵਿੱਚ ਨਿਵਾਸ ਨਹੀਂ ਹੁੰਦਾ, ਸਰੂਪ ਘਰ ਵਿੱਚ ਵਸੇ ਤੋਂ ਬਿਨਾਂ ਨਾ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਵਾਸਤੇ ਇਹ ਸੱਚੀ ਕਹਿੰਦੇ ਜੇ ਮੈਂ ਝੂਠ ਬੋਲਦੀ ਹੋਵਾਂ ਤਾਂ ਇਹਨੂੰ ਸਹੇਲੀ ਮਹਾਤਮਾ ਰੂਪੀ ਸਖੀਆਂ ਤੋਂ ਪੁੱਛ ਲਵੇ ਗੱਲ ਸੱਚੀ ਹੈ ਕਿ ਝੂਠੀ ਹੈ। ਬਿਨ ਨਾਮ ਪ੍ਰੀਤ ਪਿਆਰ ਨਹੀਂ ਬਸ ਹੈ ਸਾਜ ਸੁਹੇਲੀਆ। ਫਿਰ ਇਸੇ ਤਰ੍ਹਾਂ ਇਹ ਹੈ ਕਿ ਪਰਮੇਸ਼ੁਰ ਦੇ ਨਾਮ ਵਿੱਚ ਪ੍ਰੀਤੀ ਕੀਤੇ ਤੋਂ ਬਿਨਾਂ ਪਰਮਾਤਮਾ ਰੂਪੀ ਜਿਹੜਾ ਪਤੀ ਹੈ ਉਹਦੇ 'ਚ ਪਿਆਰ ਪੈਦਾ ਨਹੀਂ ਹੁੰਦਾ। ਕਹਿੰਦੇ ਹੇ ਮੁੰਦ ਇਹ ਜਿਗਿਆ ਸੂਰੂਪੀ ਇਸਤਰੀ ਜੇ ਸੱਚੇ ਨਾਮ ਜਵਾਸ ਜਾਂ ਇਹ ਤਾਂ ਤੂੰ ਸਹੇਲੀਆ ਸਹੇਲੀਆ ਮੈਨੇ ਇਹ ਸੁਖੀ ਹੋ ਜਾਏਗੀ, ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਸੱਚ ਮਨ ਸੱਜਣ ਸੰਤੋਖ ਮਿਲਾ ਗੁਰਮਤੀ ਸੋ ਜਾਣੇ। ਹੁਣ ਜਿਹੜੇ ਉੱਤਮ ਮਹਾਤਮਾ ਰੂਪੀ ਸਖੀ ਉਹ ਕਹਿ ਰਹੇ ਜਿਹਨਾਂ ਨੇ ਗੁਰਮਤੀ ਗੁਰੂ ਦੀ ਮਤ ਕੀ ਹੈ ਗੁਰੂ ਦੀ ਸਿੱਖਿਆ ਦੁਆਰਾ ਸੱਚੇ ਨਾਮ ਨੂੰ ਮਨ ਮੈਨੇ ਮੰਨਣ ਕੀਤਾ ਮੰਨ ਲਿਆ। ਫਿਰ ਉਹਨਾਂ ਦਾ ਸੰਤੋਖ ਆਦਿ ਜਿਹੜੇ ਸ਼ੁਭ ਪਵਿੱਤਰ ਗੁਣਾਂ ਨਾਲ ਮੇਲਾ ਮੈਨੇ ਮਿਲਾਪ ਹੋ ਗਿਆ। ਜਿਹਨਾਂ ਦਾ ਸ਼ੁਭ ਗੁਣਾਂ ਨਾਲ ਮਿਲਾਪ ਹੋ ਗਿਆ ਉਹਨਾਂ ਨੇ ਸੌ ਜਿਹੜਾ ਪਤੀ ਪਰਮਾਤਮਾ ਨਿਰੰਕਾਰ ਸੀ ਉਹਨੂੰ ਜਾਣ ਲਿਆ ਹੈ। ਨਾਨਕ ਨਾਮ ਨਾ ਛੋੜਿਆ ਸਾਧਨ ਨਾਮ ਸਹਿ ਸਮਾਣੀਆਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹੜੇ ਉੱਤਮ ਸਖੀ ਜਿਗਿਆਸੂ। ਕਹਿੰਦੇ ਧੰਨ ਜਿਹੜੀ ਜੀਵ ਰੂਪੀ ਇਸਤਰੀ ਬੈਠੀ ਹੈ ਇਹਨੂੰ ਚਾਹੀਦਾ ਤਾਂ ਇਹ ਹੈ ਐਵੇਂ ਨਿਕੰਨੀ ਹੋ ਗਿਆ ਨਾ ਬੈਠੇ ਪਰਮਾਤਮਾ ਦੇ ਨਾਮ ਨੂੰ ਨਾ ਛੱਡੇ ਨਾਮ ਜਪਦਾ ਹੀ ਰਹੇ ਕਿਉਂਕਿ ਨਾਮ ਕਰਕੇ ਸਹਿਜ ਪਦ ਜਿਹੜਾ ਉਹਦੇ ਵਿੱਚ ਅਭੇਦਤਾ ਹੋ ਜਾਂਦੀ। ਮਿਲ ਸਖੀ ਸਹੇਲੜੀ ਹੋ ਹਮ ਫਿਰ ਰਾਵੇ ਹਾਂ ਫਿਰ ਉੱਤਮ ਮਧਮ ਸਖੀ ਇਹ ਗੱਲ ਕਹਿ ਰਹੀ ਇਹ ਸਖੀ ਸਹੇਲੜੀ ਮਹਾਤਮਾ ਰੂਪੀ ਸਹੇਲੀਆਂ ਨਾਲ ਮਿਲ ਕੇ ਮੈਂ ਵੀ ਮਿਲਦੀ ਹਾਂ ਅਤੇ ਮੈਂ ਅਤੇ ਤੂੰ ਦੋਨੋਂ ਰਲ ਕੇ ਉਸ ਪਰਮਾਤਮਾ ਨੂੰ ਅਰਾਵਣਾ ਕਰੀਏ ਉਹਦੇ ਨਾਮ ਨੂੰ ਜਪਣਾ ਕਰੀਏ। ਹੋਰ ਕੁਛ ਨਹੀਂ ਕਹੋਗੀ ਜੀ ਉਹ ਸਬਦ ਸੁਨੇਹਾ ਅਤੇ ਮਹਾਤਮਾ ਰੂਪੀ ਜਿਹੜੀ ਸਹੇਲੀ ਗੁਰੂ ਰੂਪ ਬਣੀ ਬੈਠੀ ਹੈ ਇਹਦੋਂ ਬਾਅਦ ਪੁੱਛ ਕੇ ਮੈਂ ਸ਼ਬਦ ਰੂਪੀ ਜਿਹੜਾ ਸੁਨੇਹਾ ਇਹਨੂੰ ਲਿਖਾਂਗੀ। ਔਰ ਤੂੰ ਕਹਿੰਦੇ ਲਿਖਣ ਦੀ ਜਾਂਚ ਸਿੱਖ ਲਈਗੀ ਕਿਉਂਕਿ ਹਰ ਗੱਲ ਦੀ ਜਾਂਚ ਸਿੱਖਣੀ ਪੈਂਦੀ ਹੈ। ਇਹ ਗੱਲ ਸੁਣ ਕੇ ਫਿਰ ਮਹਾਤਮਾ ਨੇ ਕਿਹਾ ਵੀ ਤੇਰੀ ਗੱਲ ਜਿਹੜੀ ਕਹੀ ਹੈ ਤਾਂ ਠੀਕ ਹੈ ਪਰ ਜਿਹਨੂੰ ਅਮਲ ਵਿੱਚ ਲੈ ਸ਼ਬਦ ਸਾਚਾ ਗੁਰਦਸਾਇਆ ਮਨਮੁਖੀ ਪਛਾਣੀ ਪੂਰੇ ਸਤਿਗੁਰਾਂ ਨੇ ਗੁਰਮੁਖ ਜਿਹਨੇ ਨਿਰਾਸੀ ਰੂਪੀ ਇਸ ਤਰੀ ਨੂੰ ਸੱਚਾ ਸ਼ਬਦ ਕੀ ਬ੍ਰਹਮ ਦਿਖਾ ਦਿੱਤਾ ਪਰ ਜਿਹੜੇ ਮਨਮੁੱਖ ਹੈਗੇ ਹੈ ਉਹ ਕਹਿੰਦੇ ਗੁਰੂ ਸ਼ਰਨ ਵਿੱਚ ਨਾ ਆਉਣ ਕਰਕੇ ਉਹਨਾਂ ਦੇ ਪੱਲੇ ਪਸ਼ਚਾਤਾਪ ਹੀ ਰਹਿ ਜਾਂਦਾ ਨਿਰਖ ਜਾਤੋਂ ਰਹਿ ਜਾ ਸਰ ਜਾਮ ਸਜ ਵਿਛਾਣੇ। ਕਹਿੰਦੇ ਮਨ ਦਾ ਸੁਭਾਅ ਬੜਾ ਭੈੜਾ ਹੈ ਕਿ ਬਦੋ ਬਦੀ ਮੱਲੋ ਮੱਲੀ ਬਾਹਰ ਸਕਲਪਾਂ ਵਿਕਲਪਾਂ 'ਚ ਨਿਕਲ ਜਾਂਦਾ ਰੋਕ ਰੋਕ ਕੇ ਅੰਦਰ ਨੂੰ ਲਿਆਓ ਕਿ ਦੌੜ ਦੌੜ ਬਾਹਰ ਨੂੰ ਜਾਂਦਾ। ਜਾਮ ਜਦੋਂ ਕਹਿੰਦੇ ਮੈਂ ਸੱਚ ਨੂੰ ਪਛਾਣ ਲਿਆ ਫਿਰ ਮਨ ਜਿਹੜਾ ਅਸਥਿਰ ਹੋ ਜਾਂਦਾ ਟਿਕ ਜਾਂਦਾ ਅਚਲ ਹੋ ਜਾਂਦਾ ਹੈ। ਸਾਚ ਕੀਮਤ ਸਦਾ ਨੌਤਨ ਸਬਦ ਨਿਹੋ ਨਵੇਲੋ ਸੱਚੇ ਪਰਮਾਤਮਾ ਦੀ ਪ੍ਰਾਪਤੀ ਮਤ ਸਿੱਖਿਆ ਸਦਾ ਹੀ ਨੌਤਨਵੇਂ ਨੇ ਨਵੀਨ ਭਾਵ ਕਿ ਨਵੀਂ ਰਹਿੰਦੀ ਹੈ। ਹੁਣ ਪੜ੍ਹ ਲਓ ਅਖਬਾਰ ਬੰਦੇ ਥੋੜ੍ਹਾ ਜਿਹਾ ਹੁੰਦਾ ਹੋਰ ਕਿੱਥੇ ਰੋਲਦੀ ਹੈ ਗੁਰਬਾਣੀ ਹੈ ਰੋਜ਼ ਪੜ੍ਹੀ ਜਾਓ ਨਵੀਂ ਤਾਂ ਨਵੀਂ ਆਖਰਾ ਥੋੜ੍ਹੀ ਨਵੀਂ ਵਿਚਾਰਧਾਰਾ ਮਿਲਦੀ। ਇਸ ਵਾਸਤੇ ਸ਼ਬਦ ਦਾ ਨਿਹੋ ਜਿਹੜਾ ਪ੍ਰੇਮ ਆ ਨਵੇਲੋ ਇਹ ਵੀ ਨਵੇਂ ਹੀ ਨਵੇਲੋ ਹੈ ਊੜਾ ਖੁੱਲੇ ਮੂੰਹ ਵਾਲਾ ਇਹ ਨਵਾਂ ਸ਼ਬਦ ਵਿੱਚ ਜਿਹੜਾ ਨਿਹੋ ਮੈਨੇ ਪਿਆਰ ਕਰਨ ਦਾ ਕੋਈ ਨਾ ਵੇਲੋ ਕਹਿੰਦੇ ਵੇਲਾ ਨਹੀਂ ਕਿਉਂਕਿ ਸਭੋ ਵਕਤ ਸਭੋ ਘਰ ਵੇਲਾ ਖਾਲਕ ਜਾਤ ਵਿਲੇ ਮੈਂ ਮੌਲਾ ਕੋਈ ਤਾਂ ਤਿੰਨ ਵੇਲੇ ਸੰਧਿਆ ਕਰੋ ਕੋਈ ਨਾ ਪੰਜ ਵੇਲੇ ਨਵਾਜ਼ ਪੜ੍ਹੋ। ਮਹਾਰਾਜ ਕਹਿੰਦੇ ਸਾਰੇ ਵੇਲੇ ਉਹਦੇ ਹੀ ਆ ਭਜਨ ਕਰਨ ਵੇਲਿਆਂ 'ਚ ਨਹੀਂ ਬੰਨਿਆ 24 ਘੰਟੇ ਸਵਾਸ ਸਵਾਸ ਮੈਨੂੰ ਕਰੋ ਭਾਵ ਉਹਦੇ ਪ੍ਰੇਮ ਦੇ ਸਾਰੇ ਵੇਲੇ ਆ। ਨਾਨਕ ਨਜ਼ਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਜ਼ਰੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੁਭਾਵਕ ਸੁਤੇ ਸਨ ਸੱਚਾ ਪਰਮੇਸ਼ੁਰ ਮਿਲ ਜਾਂਦਾ ਇਸ ਕਰਕੇ ਇਹ ਪਿਆਰੀ ਸਖੀ ਜਿਗਿਆਸੂ ਰੂਪ ਤੂੰ ਸਤਿਗੁਰਾਂ ਨਾਲ ਮਿਲਣਾ ਕਰ। ਮਿਲਣਾ ਕੀ ਹੈ ਉਹਨਾਂ ਦੇ ਬਚਨ ਦੇ ਅਨੁਕੂਲ ਹੋ ਕੇ ਚੱਲਣਾ। ਅੱਗੋਂ ਅੱਗੇ ਜਿਹੜਾ ਉੱਤਮ ਸਖੀ ਉਹ ਆਪਣੀ ਵਿਵਸਥਾ ਜਿਹੜੀ ਉਹ ਸੁਣਾ ਰਹੀ ਹੈ ਕਿ ਪਹਿਲਾਂ ਮੈਂ ਵੀ ਤੁਹਾਡੇ ਨੂੰ ਬੜੇ ਸੰਕਲਪ ਕਲਪ ਕਰਦੀ ਸੀ ਮਨ ਕਦੀ ਇਹਨੂੰ ਦੌੜਦਾ ਕਦੀ ਇਹਨੂੰ ਚਲੋ ਹੁਣ ਗੁਰੂ ਦੀ ਕਿਰਪਾ ਹੋ ਗਈ ਟਿਪ ਗਿਆ ਕੱਚਾ ਪਾਰਾ ਤਾਂ ਜਾ ਸਕਦਾ ਕੁਛ ਤਾਂ ਬਣ ਗਿਆ ਤੇ ਉਹਨੂੰ ਕੀ ਹਿਲਣਾ ਜਦੋਂ ਬੂਟੀ ਬਹਿ ਗਈ ਫਿਰ ਟਿਕ ਜਾਂਦਾ। ਮੇਰੀ ਇਹ ਚੁਨੀ ਜੀਓ ਹਮਕਰ ਸਾਜਨੇ ਆਇਆ ਜਦੋਂ ਪਰਮਾਤਮਾ ਰੂਪੀ ਪਤੀ ਮਿਲ ਗਿਆ ਉਹ ਮੇਰੀ ਇੱਛਾ ਜਿਹੜੀ ਸੀ ਉਹ ਪੂਰੀ ਹੋ ਗਈ। ਹੁਣ ਸਾਡੇ ਅੰਤਿਸ਼ਕਰਨ ਰੂਪੀ ਘਰ ਦੇ ਵਿੱਚ ਸਾਜਨ ਸੱਜਣ ਸੁਖੀ ਪਰਮੇਸ਼ਰ ਜਿਹੜਾ ਆਇਆ ਭਾਵ ਪ੍ਰਗਟ ਹੋ ਗਿਆ। ਮਿਲਵਰ ਨਾਰੀ ਮੰਗਲ ਗਾਇਆ ਪਰਮੇਸ਼ਰ ਰੂਪੀ ਪਤੀ ਜਿਹੜਾ ਜਿਹਨਾਂ ਨੇ ਉਹਨੂੰ ਆਪਣਾ ਪਤੀ ਬਣਾ ਲਿਆ ਮਾਲਕ ਬਣਾ ਲਿਆ ਉਹ ਪਤੀ ਵਰਤਾ ਹਾਂਜੀ ਮਹਾਤਮਾ ਰੂਪੀ ਜਿਹੜੀਆਂ ਸਖੀਆਂ ਉਹਨਾਂ ਨਾਲ ਮਿਲ ਕੇ ਪਰਮਾਤਮਾ ਦੇ ਮੰਗਲ ਖੁਸ਼ੀ ਵਾਲੇ ਗੀਤਾਂ ਨੂੰ ਗਾਇਆ ਹੈ। ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾ ਹੋ ਇਹ ਮੰਗਲ ਰੂਪ ਗੁਣਾਂ ਨੂੰ ਗਾ ਕੇ ਪਰਮਾਤਮਾ ਦੇ ਪ੍ਰੇਮ ਵਿੱਚ ਰਹਿਸੀ ਆਨੰਦਿਤ ਹੋ ਗਈ ਇਸਤ ਹੋ ਗਈ ਟਿਕ ਗਈ ਆਨੰਦ ਹੋਈ। ਕਹਿੰਦੇ ਮੈਂ ਮੁੰਦ ਦੇ ਮਨ ਵਿੱਚ ਬੜਾ ਭਾਰੀ ਉਮਾ ਹੋ ਹਾਂਜੀ ਉਤਸ਼ਾਹ ਪੈਦਾ ਹੋ ਗਿਆ। ਸਾਜ ਨਿਰਹੰਸੇ ਦੁਸ਼ ਵਿਆਪੇ ਸਾਚ ਜਪ ਸੱਚ ਲਾ ਹੋ ਕਹਿੰਦੇ ਪਵਿੱਤਰ ਗੁਣਾਂ ਨੂੰ ਸੱਜਣ ਰਹੰਸੇ ਬੜੇ ਆਨੰਦ ਦੇ ਸਹਿਤ ਹੋ ਗਏ ਦੁਸ਼ ਜਿਹੜੇ ਕੰਮ ਕਰਲੂ ਓਂਕਾਰ ਬੈਰੀ ਸੀ ਹਾਂਜੀ ਕਿ ਹਰ ਵੇਲੇ ਆਪਦਾ ਬਿਪਤਾ ਪਾਈ ਰੱਖਦੇ ਸੀ ਆਪਦਾ ਜੇ ਵਿਆਪਦੇ ਸੀ ਸੱਚਾ ਨਾਮ ਜਪਣਾ ਕਰਕੇ ਉਹਨੂੰ ਸੱਚਾ ਜਿਹੜਾ ਲਾਭ ਆ ਉਹ ਪ੍ਰਾਪਤ ਹੋ ਗਿਆ ਹੈ। ਲਾਓ ਮੈਨੂੰ ਲਾਹਾ ਮਿਲ ਗਿਆ ਕਰ ਜੋੜ ਸਾਧਨ ਕਰੇ ਬਿਨਤੀ ਰਹਿਣ ਦਿਨ ਸਰਸ ਭਿੰਨੀਆਂ। ਕਹਿੰਦੇ ਜਿਹਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੁਣ ਦਿਨ ਰਾਤ ਉਸੇ ਦੇ ਰਾਸ ਪ੍ਰੇਮ ਆਨੰਦ ਵਿੱਚ ਭਿੱਜ ਗਏ। ਨਾਨਕ ਕੀਰਤਨ ਕਰੇ ਹੈ ਰਹੀ ਹੈ ਇਸ਼ਮੀ ਪੁੰਨੀਆਂ ਸੱਚੇ ਪਾਤਸ਼ਾਹ ਕਹਿੰਦੇ ਉੱਤਮ ਸਖੀ ਇਹ ਗੱਲ ਕਹਿ ਰਹੀ ਹੈ ਮੈਂ ਤਾਂ ਗੁਰੂ ਕੇਸਤਰੀ ਪਤੀ ਜੋ ਪਰਮਾਤਮਾ ਆ ਉਹਦੇ ਨਾਲ ਮਿਲ ਕੇ ਰਲੀਆ ਨਾਮਿਆਂ ਖੁਸ਼ੀਆਂ ਮਾਣ ਰਹੀ ਹਾਂ ਕਿਉਂਕਿ ਉਹਦੀ ਪ੍ਰਾਪਤੀ ਹੋਣ ਕਰਕੇ ਮੇਰੀ ਇੱਛਾ ਪੁੰਨੀਆਂ ਮੈਨੇ ਪੂਰੀ ਹੋ ਗਈ ਹੈ। ਗੌੜੀ ਸੰਤ ਮਹਲਾ ਪਹਿਲਾ ਸੁਣ ਨਾਹ ਪ੍ਰਭੂ ਜੀ ਉਹ ਇੱਕ ਲੜੀ ਮਨ ਮਾਹੇ ਇਹ ਸ਼ੰਤ ਵਿੱਚ ਵੀ ਤਿੰਨਾਂ ਸਖੀਆਂ ਦਾ ਹੀ ਵਾਰਤਾਲਾਪ ਹੋਏ। ਮਹਾਤਮਾ ਰੂਪੀ ਸਖੀ ਦੇ ਪਾਸ ਉੱਤਮ ਮੱਧਮ ਸਖੀ ਕਨਿਸ਼ ਇਹ ਗੱਲ ਕਹਿੰਦੀ ਹੈ। ਕਹਿੰਦੇ ਮਹਾਤਮਾ ਜੀ ਨੂੰ ਸੁਣੋ ਹੈਂ ਪਰਮਾਤਮਾ ਜਿਹੜਾ ਨਾਹ ਸਾਰਿਆਂ ਦਾ ਮਾਲਕ ਹੈ ਉਹਦੀ ਪ੍ਰਾਪਤੀ ਉਹਦੇ ਨਾਲ ਇਹ ਮੁੰਦ ਇਹ ਜੀਵ ਰੂਪੀ ਇਸ ਦੀ ਸੰਸਾਰ ਦੇ ਬੰਨ ਵਿੱਚ ਇਹ ਕੱਲੜੀ ਕੱਲੀ ਦੁਖੀ ਹੋ ਰਹੀ ਹੈ। ਤੋਂ ਹੋਵੇ ਵੀ ਜੰਗਲ ਡਰਾਉਣਾ ਅਤੇ ਬਾਗ ਬਗੀਲੇ ਸ਼ੇਰ ਚਿੱਤਰੇ ਹੋਣ ਅਤੇ ਇਕੱਲਾ ਬੰਦਾ ਫਿਰ ਡਰਦਾ ਹੀ ਹੈ ਕਿਉਂ ਧੀ ਰਹਿ ਗਈ ਨਾਹ ਬਿਨਾਂ ਆਪਣਾ ਬੇਪਰਵਾਹ ਨਾਹ ਮੈਨੂੰ ਪਤੀ ਪਰਮਾਤਮਾ ਬਿਨਾਂ ਕਿਵੇਂ ਇਹਨੂੰ ਧੀਰੇ ਦੇ ਸਹਿਤ ਹੋਏਗੀ ਕਿਵੇਂ ਧੀਰ ਜਾਏਗੀ ਕਿਉਂ ਪਰਮੇਸ਼ਵਰ ਤਾਂ ਬੇਪਰਵਾਹ ਆ ਉਹਨੂੰ ਕਿਸੇ ਦੀ ਗੁਫਾਸ਼ ਇੱਛਾ ਹੈ ਹੀ ਨਹੀਂ ਤਾਂ ਨਾ ਵਾਜੋਂ ਰਹਿ ਨਾ ਸਕਦਾ ਬੇਖਮ ਰਹਿਣਾ ਹਨੇਰੀਆ। ਕਹਿੰਦੇ ਤਾਂ ਨਹੀਂ ਜਗਿਆ ਸੁਰੂ ਪੇ ਇਸਤਰੀ ਪਤੀ ਪਰਮਾਤਮਾ ਬਿਨਾਂ ਕਿਵੇਂ ਰਹਿ ਸਕਦੇ। ਕਹਿੰਦੇ ਜਿਹਦੀ ਜਿਹੜੀ ਅਵਸਥਾ ਰੂਪੀ ਰਾਤ ਹਨੇਰੀ ਆ ਬੜੀ ਕਠਿਨ ਦੁਖਦਾਈ ਦੁੱਖ ਵਿੱਚ ਬਤੀਤ ਹੋ ਰਹੀ ਹੈ। ਮੈਂ ਨੀਂਦ ਆਵੈ ਪ੍ਰੇਮ ਪਾਵੈ ਸੁਣ ਦੇ ਨੰਤੀ ਮੇਰੀ ਆ ਪ੍ਰਤਾਖਿਆਤ ਵਾ ਇਹ ਸ਼ਾਂਤੀ ਰੂਪੀ ਨੀਂਦ ਇਹਨੂੰ ਆਉਂਦੀ ਨਹੀਂ। ਨੀਂਦ ਨਾਲ ਵੀ ਬੰਦਾ ਬੇਚੈਨ ਹੋ ਜਾਂਦਾ ਕਈ ਹੁਣ ਨੀਂਦ ਵਾਸਤੇ ਕਈ ਤਰ੍ਹਾਂ ਦੇ ਗੋਲੀ ਗਾਲੀਆਂ ਖਾਂਦੇ ਆ। ਇਸੇ ਤਰ੍ਹਾਂ ਕਹਿੰਦੇ ਮਹਾਂਪੁਰਖਾਂ ਨੇ ਪੁੱਛਿਆ ਇਹਨੂੰ ਨੀਂਦ ਕਿਉਂ ਨਹੀਂ ਆਉਂਦੀ ਤਾਂ ਉੱਤਮ ਮਧਮ ਸਖੀ ਨੇ ਕਿਹਾ ਇਸ ਮੁੰਦ ਨੂੰ ਉਹ ਜਿਹੜਾ ਪਤੀ ਪਰਮੇਸ਼ਰ ਦਾ ਉਹ ਪ੍ਰੇਮ ਹਾਂਜੀ ਪਾਉਂਦਾ ਇਸ ਮੁੰਦ ਜਗਿਆਸੂ ਰੂਪੀ ਇਸਤਰੀ ਨੂੰ ਪਤੀ ਪਰਮਾਤਮਾ ਪ੍ਰੇਮ ਪਾਉਂਦਾ ਇਸ ਕਰਕੇ ਨੀਂਦ ਨਹੀਂ ਆਉਂਦੀ। ਇਸ ਵਾਸਤੇ ਮੇਰੀ ਆ ਮੇਰੀ ਬੇਨਤੀ ਸੁਣ ਕੇ ਇਹਨੂੰ ਪਤੀ ਪਰਮਾਤਮਾ ਨਾਲ ਮੇਰੀ ਆ ਮੈਨੇ ਦੂਏ ਅਰਥਾਂ ਵਿੱਚ ਮੇਲ ਦੇਣਾ ਕਰੋ। ਬਾਜੋ ਪਿਆਰੇ ਕੋਈ ਨਾ ਸਾਰੇ ਇਕੱਲੜੀ ਪੁਰ ਲਾਏ ਉਸ ਪਿਆਰੇ ਨਿਰੰਕਾਰ ਪਰਮੇਸ਼ਵਰ ਤੋਂ ਬਾਜੋ ਬਿਨਾਂ ਇਹ ਮੁੰਦ ਸੁਰੂ ਕੇ ਇਸ ਦੀ ਹੋਰ ਕੋਈ ਸਾਰ ਸੰਭਾਲ ਖਬਰ ਕਰਨ ਵਾਲਾ ਨਹੀਂ ਕੋਈ ਖਬਰ ਲੈਣ ਵਾਲਾ ਨਹੀਂ। ਇਸ ਵਾਸਤੇ ਜਿਹੜੀ ਜਗਿਆ ਸੁਰੂ ਕੀ ਇਸ ਦੀ ਇਕੱਲੜੀ ਇਹ ਦੁਖੀ ਹੋ ਕੇ ਕੁਰਲਾਏ ਕੁਰਲਾ ਰਹੀ ਹੈ ਪਰਲਾਪ

ਮਾਤਮ ਸਖੀ ਇਹ ਗੱਲ ਕਹਿ ਰਹੀ ਹੈ, ਮਹਾਤਮਾ ਮਹਾਂਪੁਰਖੋ ਇਸ ਮੁੰਦ ਨੇ ਸਰੂਪ ਇਸਤਰੀ ਨੇ ਪਤੀ ਪਰਮਾਤਮਾ ਨਿਰੰਕਾਰ ਨੂੰ ਛੱਡ ਦਿੱਤਾ, ਬੇਮੁਖਤਾ ਧਾਰੀ ਪਤੀ ਪਰਮਾਤਮਾ ਨੇ ਇਹਨੂੰ ਛੱਡਤਾ। ਇਸ ਵਾਸਤੇ ਆਪ ਕਿਰਪਾ ਕਰੋ, ਪਵਿੱਤਰ ਦ੍ਰਿਸ਼ਟੀ ਕਰਕੇ ਦੱਸੋ ਕਿ ਜਿਗਿਆਸੂ ਰੂਪੀ ਇਸਤਰੀ ਨੂੰ ਪਰਮਾਤਮਾ ਨਾਲ ਕੌਣ ਮਿਲਾਏਗਾ। ਇਹ ਗੱਲ ਸੁਣ ਕੇ ਫਿਰ ਉੱਤਮ ਬਿਰਤੀ ਵਾਲੇ ਮਹਾਤਮਾ ਰੂਪੀ ਸਖੀ ਉਹ ਕਥਨ ਕਰਦੀ ਹੈ, ਇਹ ਉੱਤਮ ਮਧਮ ਸਖੀ ਰਸ ਪ੍ਰੇਮ ਮਿਲੀ ਜੀ ਉਹ ਸ਼ਬਦ ਸੁਹਾਵੈ, ਸਤਿਗੁਰ ਸੱਚੇ ਪਾਤਸ਼ਾਹ ਦੇ ਸੁਹਾਵੇ ਸੋਭਨੀ ਸ਼ਬਦ ਕਰਕੇ ਜਿਗਿਆਸੂ ਰੂਪੀ ਜਿਹੜੀ ਇਸਤਰੀ ਹੈ ਪ੍ਰੇਮ ਰਸ ਵਿੱਚ ਮਿਲੀ। ਉਹ ਫਿਰ ਸੁਹਾਵੈ ਮੈਨੇ ਦਰਗਾਹ ਵੀ ਸੋਭਨੀ ਹੁੰਦੀ ਹੈ, ਸਬਦੇ ਸੁਹਾਵ ਹੈ, ਸੰਪਟ ਸੁਹਾਵ ਹੈ, ਦੀਪਕ ਦੇਹ ਉਜਾਰਾ। ਜਿਸ ਵਕਤ ਸਤਿਗੁਰ ਦੇ ਸੁਹਾਵੇ ਪਵਿੱਤਰ ਜਿਹੜੇ ਸੋਭਨੀ ਸ਼ਬਦਾਂ ਕਰਕੇ ਇਹ ਸੂਖਸ਼ਮ ਦੇ ਅੰਤਾਕਰਨ ਵਿੱਚ ਗਿਆਨ ਰੂਪੀ ਦੀਵੇ ਦਾ ਉਜਾਰੇ ਮੈਨੇ ਪ੍ਰਕਾਸ਼ ਹੋ ਜਾਂਦਾ। ਫਿਰ ਜਿਗਿਆਸੂ ਰੂਪੀ ਜਿਹੜੀ ਇਸਤਰੀ ਹੈ ਉਹ ਪਤੀ ਪਰਮਾਤਮਾ ਨਿਰੰਕਾਰ ਨੂੰ ਪਾਉਣਾ ਕਰਦੀ ਹੈ। ਸੁਣ ਸਕੀ ਸਹੇਲੀ ਸਾਜ ਸੁਹੇਲੀ ਸਾਚੇ ਗੇ ਗੁਣਸਾਰ ਹੈ, ਕਹਿੰਦੇ ਹੇ ਸਕੀ ਤੂੰ ਵੀ ਸੁਣ ਲੈ, ਸਹੇਲੀ ਤੂੰ ਹੁਣ ਇਹ ਬਚਨ ਸੁਣ ਲੈ। ਸੰਸਾਰ ਵਿੱਚ ਜਿਹੜੇ ਵੀ ਸਹੇਲੀ ਸੁਖੀ ਹੋਏ ਆ ਉਹ ਕਹਿੰਦੇ ਸੱਚੇ ਨਾਮ ਨੂੰ ਜਪ ਕੇ ਹੋਏ ਆ, ਇਸ ਵਾਸਤੇ ਤੁਸੀਂ ਵੀ ਸੱਚਾ ਜੋ ਅਕਾਲ ਪੁਰਖ ਪਰਮਾਤਮਾ ਉਹਦੇ ਗੁਣਾਂ ਨੂੰ ਸਾਰੇ ਮੈਨੇ ਸੰਭਾਲਣਾ ਕਰੋ। ਸਤਿਗੁਰ ਮੇਲੀ ਤਾਂ ਫਿਰ ਰਾਗੀ ਬਿਗਸੀ ਅੰਮ੍ਰਿਤ ਬਾਣੀ ਜਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਪਰਮੇਸ਼ਰ ਨੇ ਇਹਨੂੰ ਸਤਿਗੁਰਾਂ ਨੂੰ ਮਿਲਾਤਾ, ਇਹ ਉਪਦੇਸ਼ ਰੂਪੀ ਜਿਹੜੀ ਅੰਮ੍ਰਿਤ ਬਾਣੀ ਇਹਦੀ ਪ੍ਰਾਪਤੀ ਹੋ ਗਈ। ਜਿਹੜੇ ਸਤਿਗੁਰਾਂ ਦਾ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਦੀ ਪ੍ਰਾਪਤੀ ਹੋ ਗਈ ਤਾਂ ਪੀਰੀ ਮਾਲਕ ਦੇ ਆਨੰਦ ਨੂੰ ਰਾ ਗਿਆ ਭੋਗ ਗਿਆ, ਤਾਂ ਪੀਰੀ ਨੂੰ ਰਾ ਗਿਆ ਉਹਨੂੰ ਚੇਤੇ ਕੀਤਾ ਤਾਂ ਬੇਕਸੀ ਮੈਨੇ ਆਨੰਦ ਦੇ ਸਹਿਤ ਹੋ ਗਈ। ਨਾਨਕ ਸਾਧਨ ਤਾਂ ਫਿਰ ਰਾਵੇ ਜਾ ਤਿਸ ਕੈ ਮਨ ਭਾਣੀ। ਗੁਰੂ ਮਹਾਰਾਜ ਕਿਰਪਾ ਕਰਦੇ ਜਿਹੜੇ ਉੱਤਮ ਆਤਮਾ ਰੂਪੀ ਸਖੀ ਇਹ ਵਚਨ ਕਹਿ ਰਹੇ ਕਿ ਜਿਗਿਆਸੂ ਰੂਪੀ ਇਸਤਰੀ ਕਹਿੰਦੇ ਤਾਂ ਹੀ ਉਸ ਮਾਲਕ ਦੇ ਆਨੰਦ ਨੂੰ ਰਾਵੇ ਮੈਨੇ ਮਾਣ ਸਕਦੀ ਹੈ ਜਾਂ ਉਸ ਪਤੀ ਪਰਮਾਤਮਾ ਦੇ ਜੇ ਉਹਦੇ ਮਨ ਨੂੰ ਭਾਜ ਹੈ। ਇੱਥੇ ਦਾ ਤਿੰਨ ਸਖੀਆਂ ਦਾ ਜਿਹੜਾ ਸੰਵਾਦ ਸੀ ਉਹ ਪੂਰਾ ਹੋ ਗਿਆ। ਮਾਇਆ ਮੋਹਣੀ ਨੀ ਘਰੀਆ ਜੀਓ ਕੂੜ ਮੁੱਠੀ ਕੂੜਿਆ ਕੂੜਿਆਰੇ। ਇਹ ਜਿਹੜੀ ਮੋਹਣੀ ਮਾਇਆ ਮੋਹਣੀ ਉਹਦੇ ਕਰਕੇ ਜੀਵ ਰੂਪੀ ਇਸਤਰੀ ਇਹ ਜਿਹੜਾ ਸਰੂਪ ਰੂਪੀ ਘਰ ਤੋਂ ਨੀ ਮੈਨੇ ਹੁੰਦਾ ਰਹਿਤ ਹੋ ਰਹੀ ਹੈ, ਔਰ ਕੂੜਿਆਰ ਨੀ ਘਰੀਆ ਘਰ ਤੋਂ ਰਹਿ ਅਤੇ ਕੂੜਿਆਰ ਹਾਂਜੀ ਜੀਵ ਰੂਪੀ ਇਸਤਰੀ ਕੂੜ ਝੂਠ ਆਦਿ ਕਰਕੇ ਮੁੱਠੀ ਮੈਨੇ ਲੁੱਟੀ ਪੁੱਟੀ ਗਈ ਹੈ। ਕਿਉਂ ਕੂਲਿਆ ਗੱਲ ਜੇਵੜੀ ਆ ਜੀ ਉਹ ਗਿਣੂ ਰੱਤ ਪਿਆਰੇ। ਜਿਹੜਾ ਅਤਿਅੰਤ ਪਿਆਰਾ ਬਹੁਤ ਪਿਆਰਾ ਕੌਣ ਸੀ? ਸਤਿਗੁਰੂ। ਉਹਨਾਂ ਜਿਸ ਪ੍ਰੇਮ ਧਾਰੇ ਤੋਂ ਬਿਨਾਂ ਜਿੰਨਾ ਚਿਰ ਉਹਨਾਂ ਨਾਲ ਪ੍ਰੇਮ ਨਹੀਂ ਧਾਰਿਆ, ਇਹਦੇ ਗਲ ਵਿੱਚੋਂ ਇਹਦੀ ਹੰਗਤਾ ਮਮਤਾ ਰੂਪੀ ਬਾਸ਼ਨਾ ਰੂਪੀ ਜਿਹੜੀਆਂ ਰੱਸੀਆਂ ਜੇਵੜੀਆਂ ਰੱਸੀਆਂ ਮੈਨੇ ਕਿਵੇਂ ਖੁੱਲਣਗੀਆਂ? ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਅਤੇ ਸੀ ਕਾ ਸੋ ਹੋਵੇ। ਕਹਿੰਦੇ ਐਸਾ ਜੋ ਪਿਆਰਾ ਨਿਰੰਕਾਰ ਪਰਮੇਸ਼ੁਰ ਉਹਦੇ 'ਚ ਪ੍ਰੀਤੀ ਧਾਰ ਕੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਨੂੰ ਵਿਚਾਰਦੇ, ਕਹਿੰਦੇ ਫਿਰ ਉਹ ਮਾਲਕ ਪਰਮੇਸ਼ੁਰ ਉਸੇ ਦਾ ਸਰੂਪ ਹੋ ਜਾਂਦੇ ਹਨ। ਪੁੰਨ ਦਾਨਾ ਨੇਕ ਨਹਾਵਣ ਕਿਉਂ ਅੰਤਰਮਲ ਧੋਵੈ। ਪੁੰਨ ਸਮੇਂ ਪੁੰਨ ਕਰਨਾ, ਦਾਨ ਹਮੇਸ਼ਾ ਦਿੰਦੇ ਰਹਿਣਾ ਅਤੇ ਅਨੇਕ ਪ੍ਰਕਾਰ ਦੇ ਤੀਰਥਾਂ ਦੇ ਇਸ਼ਨਾਨ ਕਰਨਾ ਇਤਿਆਦਿਕ ਜਿੰਨੇ ਵੀ ਕਰਮ ਹੈ ਕਿ ਅੰਦਰ ਦੀ ਮੈਲ ਨੂੰ ਕਿਵੇਂ ਧੋ ਸਕਦੇ ਆ ਜੇ ਨਾਮ ਨਹੀਂ ਨਾਲ ਜਪਦਾ। ਨਾਮ ਬਿਨਾਂ ਗਤ ਕੋਈ ਨਾ ਪਾਵੇ, ਹੱਠ ਨਿਗ੍ਰਹਿ ਬੇਵਾਣ ਹੈ। ਪਰਮੇਸ਼ੁਰ ਦੇ ਨਾਮ ਤੋਂ ਨੂੰ ਹੱਠ ਦੇ ਮੈਨੇ ਵਿਸ਼ੇਸ਼ ਕਰਕੇ ਗ੍ਰਹਿਣ ਕਰਨੇ ਨਾਲ ਅਤੇ ਗ੍ਰਹਿ ਗ੍ਰਹਿਣ ਕਰਨੇ ਨਾਲ ਬੇਵਾਣ ਹੈ, ਉਜਾੜਾਂ ਵਿੱਚ ਫਿਰਨ ਕਰਕੇ ਵੀ ਕੋਈ ਮੁਕਤੀ ਨਹੀਂ ਪਾ ਸਕਦਾ। ਨਾਨਕ ਸੱਚਗੁਰ ਸ਼ਬਦ ਸੰਜਾਪੈ ਦੋਵਦਾ ਮਹਿਲ ਕੇ ਜਾਣ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਗੁਰੂ ਮਹਾਰਾਜ ਦੇ ਉਪਦੇਸ਼ ਦੁਆਰਾ ਸੱਚ ਕਰ ਜਿਹੜਾ ਪਰਮਾਤਮਾ ਪਰਮੇਸ਼ੁਰ ਆ ਸੰਜਾਪੈ ਮੈਨੇ ਉਹਨੂੰ ਪਛਾਣਨਾ ਕਰੇ, ਸਿਆਣਨਾ ਕਰੇ। ਇਹ ਦੁਬਧਾ ਵਾਲਾ ਜਿਹੜਾ ਪੁਰਸ਼ ਉਹ ਮੈਲ ਮੈਨੇ ਸਰੂਪ ਨੂੰ ਕਿਵੇਂ ਪਾ ਸਕਦਾ, ਪਰਮੇਸ਼ੁਰ ਨੂੰ ਕਿਵੇਂ ਪ੍ਰਾਪਤ ਕਰ ਸਕਦਾ? ਤੇਰਾ ਨਾਮ ਸੱਚਾ ਜੀ ਉਹ ਸ਼ਬਦ ਸੱਚਾ ਵਿਚਾਰੋ ਅਤੇ ਨਿਰੰਕਾਰ ਤੇਰਾ ਨਾਮ ਸੱਚਾ, ਔਰ ਸਤਿਗੁਰਾਂ ਦਾ ਉਪਦੇਸ਼ ਦਾ ਜਿਹੜਾ ਵਿਚਾਰ ਔਰ ਬ੍ਰਹਮ ਦੀ ਜਿਹੜੀ ਵਿਚਾਰ ਕਰਨੀ ਹੈ ਇਹ ਵੀ ਸੱਚੀ ਹੈ। ਤੇਰਾ ਮਹਿਲ ਸੱਚਾ ਜੀ ਉਹ ਨਾਮ ਸੱਚਾ ਪਾਰੋ ਆਪਦਾ ਮਹਿਲ ਮੈਨੇ ਸਰੂਪ ਵੀ ਸੱਚਾ ਆ, ਤੇਰੇ ਨਾਮ ਦਾ ਵਪਾਰ ਵੀ ਸੱਚਾ ਆ।
ਨਾਮ ਕਾ ਵਪਾਰ ਮੀਠਾ।

0: ਆਪਾ ਬਤਲਾ ਆਉਂਦੇ ਨੂੰ ਅਤੇ ਸੁਭਾਜ ਵੱਖਰ ਕੋਈ ਨਾ ਨਾਮ ਲੇਵਾ ਕਿਸਨੇ ਕਿਨੋ ਤੇਰੇ ਨਾਮ ਦਾ ਵਪਾਰ ਜਿਹੜਾ ਬੜਾ ਮਿੱਠਾ ਆ, ਇਸ ਤੋਂ ਘਾਟੇ ਦਾ ਡਰ ਨਹੀਂ। ਅਤੇ ਜਿਹੜੇ ਤੇਰੇ ਪਿਆਰੇ ਆ ਦਿਨੇ ਰਾਤ ਤੇਰੇ ਨਾਮ ਦਾ ਲਾਭ ਪ੍ਰਾਪਤ ਕਰਦੇ, ਸਿਮਰਨ ਕਰਕੇ ਉਹਨਾਂ ਗੁਰਮੁਖ ਪਿਆਰ ਨੂੰ ਅਤੇ ਤੇਰੇ ਨਾਮ ਦੇ ਵਪਾਰ ਤੋਂ ਬਿਨਾਂ ਹੋਰ ਕੋਈ ਵੱਖਰ ਆ ਸੌਦਾ, ਉਹ ਕੋਈ ਲਾਭ ਵਾਲਾ ਨਜ਼ਰੇ ਨਹੀਂ ਆਉਂਦਾ, ਸੋਚਦਾ ਹੀ ਨਹੀਂ। ਇਸ ਵਾਸਤੇ ਅਸੀਂ ਆਪ ਜੀ ਦੇ ਨਾਮ ਨੂੰ ਕਹਿੰਦੇ ਥੋੜ੍ਹਾ ਥੋੜ੍ਹਾ ਸਮਾਂ ਲੈਂਦੇ ਹਾਂ, ਜਪਦੇ ਰਹਿੰਦੇ ਹਾਂ। ਇਸ ਵਾਸਤੇ ਇਹ ਗੁਰਮੁਖੋ ਖਿਣ ਖਿਣ ਕਾਲ ਉਹਦਾ ਜਿਹੜਾ ਨਾਮ ਹੈ ਲੈਣਾ ਕਰੋ, ਕੋਈ ਸਵਾਸ ਵਿਅਰਥ ਨਾ ਜਾਣ ਦਿਓ। ਪੜਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ, ਨਾਨਕ ਨਾਮ ਮਹਾਰਸ ਮੀਠਾ ਗੁਰਪੂਰੈ ਸੱਚ ਪਾਇਆ। ਕਹਿੰਦੇ ਪੂਰਵਲੇ ਪਵਿੱਤਰ ਕਰਮਾਂ ਕਰਕੇ ਪੂਰਨ ਜਿਹੜਾ ਪਰਮਾਤਮਾ ਦੀ ਕਰਮ ਮੰਮੀ ਨੂੰ ਤਿਆਰੀ ਹੈ, ਇਸ ਵਾਸਤੇ ਅਨੁਗ੍ਰਹ ਕਿਰਪਾ ਬਖਸ਼ਿਸ਼ ਕਰਕੇ ਜਦੋਂ ਪੂਰੇ ਸਤਿਗੁਰਾਂ ਨੂੰ ਪਾ ਲਿਆ, ਉਹਨਾਂ ਦੀ ਜਿਹੜੀ ਸੱਚੀ ਨਜ਼ਰ ਮੈਨੇ ਮਿਹਰ ਦੀ ਦ੍ਰਿਸ਼ਟੀ ਹੋਈ, ਇਹ ਸੱਤ ਸਾਡਾ ਜਿਹੜਾ ਨਿਰਣਾ ਇਹ ਲੇਖਾ ਸੀ ਇਹਨੂੰ ਪਰਖਿਆ, ਇਹ ਚੀਜ਼ ਸੱਚੀ ਆ ਝੂਠੀ ਆ, ਝੂਠ ਛੱਡਤਾ, ਸੱਚ ਗ੍ਰਹਿਣ ਕਰ ਲਿਆ। ਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਇੱਕ ਮਹਾਰਸ ਬੜਾ ਮਿੱਠਾ ਹੈ, ਸੱਚੇ ਨਾਮ ਨੂੰ ਜਿਨ ਪਾ ਲਿਆ, ਕਹਿੰਦੇ ਪੂਰੇ ਸਤਿਗੁਰਾਂ ਦੁਆਰਾ ਹੀ ਪਾਇਆ, ਹੋਰ ਕੋਈ ਤਰੀਕਾ ਨਹੀਂ। ਜਿਵੇਂ ਬਾਬੇ ਫਰੀਦ ਨੂੰ ਵੀ ਮਾਤਾ ਨੇ ਲਾਇਆ, ਤੂੰ ਖੁਦਾ ਦੀ ਬੰਦੀ ਕਰਿਆ ਗਾ, ਸ਼ੱਕਰ ਦਊਗਾ, ਗੁੜ ਦਊਗਾ, ਸ਼ਹਿਦ ਦਊਗਾ, ਦੁੱਧ ਦਊਗਾ, ਮਿਸ਼ਰੀ ਦਊਗਾ, ਉਹ ਰੱਖ ਦੇਣੀ ਆਸਣ ਥੱਲੇ ਆਪ ਸੀ, ਨਿਆਣਾ ਸੀ, ਬਸ ਚਾਟੇ ਲਾ ਦਿੱਤਾ, ਚਾਟੜੇ ਦਾ ਹੁੰਦਾ ਜਿਹੜਾ ਚਾਟ ਦੇ ਭਜਾਇਆ ਜਾਏ, ਬਸ ਫਿਰ ਜਿਹੜੇ ਅੰਦਰੋਂ ਰਸ ਆ ਗਿਆ। ਫਿਰ ਉਹਨੇ ਕਿਹਾ ਕਿ ਫਰੀਦਾ ਸ਼ੱਕਰ ਖੰਡ ਨੂੰ ਵਾਤਗੁੜ ਮਾਝੋ ਬਾਕੀ ਮਾਝਾ ਦੁੱਧ ਸਭੇ ਵਕਤ ਮਿੱਠੀਆਂ ਰੱਬ ਨਾਲ ਪੁੱਜਣ ਦੁੱਧ ਹੈ ਤਾਂ ਮਿੱਠੀਆਂ ਪਰਮਾਤਮਾ ਦੇ ਨਾਂ ਦੇ ਬਰਾਬਰ ਇਹਨਾਂ ਦੀ ਮਿਠਾਸ ਨਹੀਂ। ਫਿਰ ਪਤਾ ਲੱਗਿਆ ਵੀ ਨਾਮ ਦੀ ਜਿਹੜੀ ਬਰਕਤ ਉਹ ਸਾਰਿਆਂ ਨੂੰ ਵੱਡੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਹਿਮੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣੇ ਹੁਣੇ ਯੂਨੀਵਰਸਿਟੀ ਦੇ ਬੱਚੇ ਆ ਜਿਹੜੇ, ਉਹਨਾਂ ਪਾਸੋਂ ਵੱਡ ਮੁੱਲੇ ਵਿਚਾਰ ਆ ਜਿਹੜੇ ਉਹ ਸੁਣੇ ਉਪਰੰਤ ਗਿਆਨੀ ਸਾਹਿਬ।

ਥੋੜੇ ਸਮੇਂ ਵਾਸਤੇ ਕੋਈ ਸਮਾਂ ਥੋੜਾ ਜ਼ਿਆਦਾ ਹੋ ਗਿਆ ਹੈ, ਸਤਿਗੁਰੂ ਖੁਸ਼ੀਆਂ ਬਖਸ਼ਣ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਲੜੀਵਾਰ ਇਤਿਹਾਸ ਆ ਜਿਹੜਾ ਉਹ ਸੁਣ ਰਹੇ ਹਾਂ, ਤੇ ਕੱਲ ਦੇ ਦੌਰਾਨ ਵਿੱਚ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਵੀ ਪਹਾੜੀ ਰਾਜੇ ਆ ਜਿਹੜੇ ਉਹਨਾਂ ਨੇ ਕਈ ਵਾਰੀ ਜੰਗ ਆ ਜਿਹੜਾ ਸਤਿਗੁਰੂ ਨਾਲ ਲੜਿਆ ਔਰੰਗਜ਼ੇਬ ਦੇ ਕਹੇ ਤੇ, ਪਰ ਸਾਰੇ ਜੰਗ ਹਾਰ ਗਏ। ਔਰੰਗਜ਼ੇਬ ਵੱਲੋਂ ਇੱਕ ਚਿੱਠੀ ਆਏ ਕਿ ਤੁਸੀਂ ਗੁਰੂ ਨੂੰ ਇਉਂ ਕਰੋ ਵੀ ਕੋਈ ਮਿੰਤਰ ਨਾ ਕਰਕੇ ਝੂਠੀਆਂ ਸੂਹਾਂ ਸੂਹਾਂ ਖਵਾ ਕੇ, ਤੇ ਤੁਸੀਂ ਇਸ ਤਰ੍ਹਾਂ ਕਰੋਗੇ ਥੋੜਾ ਜਿਹਾ ਸਮਾਂ ਇਹ ਜਿਹੜਾ ਸ਼ਹਿਰ ਹੈ ਅਨੰਦਪੁਰ ਸਾਹਿਬ ਆ ਇਸ ਨੂੰ ਛੱਡ ਜਾਓ ਤੇ ਫਿਰ ਤੁਸੀਂ ਵਾਪਸ ਮੁੜੇ ਆਉਣਾ। ਇਉਂ ਆਖੋ ਆ ਇੱਕ ਮੈਂ ਚਿੱਠੀ ਲਿਖਣ ਲੱਗੇ ਹਾਂ ਤੇ ਮੈਂ ਵੀ ਇਸ ਦੇ ਉੱਤੇ ਸਹੁੰ ਖਾਣਾ ਕੁਰਾਨ ਦੀਆਂ ਆਇਤਾਂ ਦੀ। ਇਹ ਚਿੱਠੀ ਵੀ ਤੁਸੀਂ ਗੁਰੂ ਜੀ ਨੂੰ ਦੇ ਦੇਣੀ। ਇਹਨਾਂ ਪਹਾੜੀ ਰਾਜਿਆਂ ਨੇ ਸਤਿਗੁਰੂ ਕੋਲ ਆ ਕੇ ਬੜਾ ਮਿਹਨਤ ਤਰਲਾ ਕੀਤਾ ਵੀ ਸਾਨੂੰ ਤੁਸੀਂ ਇਸ ਤਰ੍ਹਾਂ ਕਰੋ ਕਿ ਥੋੜਾ ਜਿਹਾ ਸਮਾਂ ਇਹ ਪਿੰਡ ਅਜੰਡਾ ਜਿਹੜਾ ਅਨੰਦਪੁਰ ਸਾਹਿਬ ਛੱਡ ਜਾਓ ਤੇ ਫਿਰ ਵਾਪਸ ਮੁੜ ਜਾਣਾ। ਆ ਔਰੰਗਜ਼ੇਬ ਵੱਲੋਂ ਵੀ ਚਿੱਠੀ ਆਈ ਹੈ, ਇਹਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹਨ ਵੀ ਸਤਿਗੁਰੂ ਥੋੜਾ ਜਿਹਾ ਸਮਾਂ ਅਨੰਦਪੁਰ ਸਾਹਿਬ ਛੱਡ ਜਾਓ ਫਿਰ ਵਾਪਸ ਮੁੜੇ ਆਉਣਾ। ਤੇ ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ ਇਹ ਛੱਡ ਦੇਣਾ ਚਾਹੀਦਾ ਅਨੰਦਪੁਰ ਸਾਹਿਬ। ਕਈ ਵਿੱਚ ਐਸੇ ਬੰਦੇ ਹੁੰਦੇ ਆ ਸਤਿਗੁਰੂ ਕਹਿਣ ਲੱਗੇ ਨਹੀਂ ਇਹ ਸਹੁੰਆਂ ਜਿਹੜੀਆਂ ਸਾਰੀਆਂ ਝੂਠੀਆਂ। ਆਖਰ ਸਤਿਗੁਰੂ ਨੇ ਇਹ ਕਿਲ੍ਹਾ ਸੀ ਜਿਹੜਾ ਛੱਡ ਦਿੱਤਾ, ਪਰਿਵਾਰ ਦਾ ਵਿਛੋੜਾ ਜਿਹੜਾ ਇਹ ਹੋ ਗਿਆ ਸਰਸਾ ਦੇ ਉੱਤੇ ਆ ਕੇ। ਕਹਿੰਦੇ ਮਾਤਾ ਗੁਜਰੀ ਮਾਤਾ ਸੁੰਦਰੀ ਸਾਹਿਬ ਕੌਰ ਦਿੱਲੀ ਨੂੰ ਗਈਆਂ, ਜਵਾਹਰ ਸਿੰਘ ਦੇ ਘਰੇ ਜਾ ਉਹ ਦੋਵੇਂ ਰਹੀਆਂ। ਵੱਡੀ ਮਾਤਾ ਬਿਪਤਾ ਨੂੰ ਇਹ ਵੱਡੀ ਮਾਂ ਮਾਤਾ ਗੁਜਰੀ ਨੂੰ ਇਹ ਬਿਪਤਾ ਪਈਆਂ, ਦੋਵੇਂ ਸੀ ਸੰਗ ਪੋਤਰੇ ਸੰਗ ਜਿੰਦਾ ਲਈਆਂ, ਵਿਛੜਿਆ ਪਰਿਵਾਰ ਸੇ ਉਹ ਘੜੀਆਂ ਕਹੀਆਂ। ਸਤਿਗੁਰੂ ਦਾ ਧੁੰਮਣ ਨਾ ਮੇਲੇ ਹੋਣਗੇ ਇਹ ਕਰਮਾਂ ਵਹੀਆਂ। ਕਹਿੰਦੇ ਰੇਤ ਦੀ ਧਰਤੀ ਆ ਮਾਲਵੇ ਦੀ, ਉੱਤੋਂ ਸਨੋਰ ਨਿਕਲ ਰਹੀ ਹੈ ਬਰਫ਼, ਪਾਲਾ ਜਿਹੜਾ ਕੱਪੜੇ ਆ ਜਿਹੜੇ ਸਾਰੇ ਇਹ ਭਿੱਜੇ ਹੋਏ ਹਨ। ਮਾਤਾ ਦੇ ਅਤੇ ਛੋਟੇ ਸਾਹਿਬਜ਼ਾਦੇ ਇਹ ਬੈਠੇ ਹਨ ਇੱਕ ਖੱਚਰ ਦੇ ਉੱਤੇ, ਅੱਗੇ ਅੱਗੇ ਇਹਨਾਂ ਦਾ ਰਸੋਈਆ ਜਿਹੜਾ ਉਹ ਤੁਰਿਆ ਜਾ ਰਿਹਾ। ਹੁਣ ਜਲ ਚੜ੍ਹਨ ਵਾਲਾ ਸੀ ਜਦੋਂ ਮਾਤਾ ਨੇ ਆਵਾਜ਼ ਮਾਰੀ ਵੀ ਗੰਗੂ ਮੈਂ ਇਹਨਾਂ ਬੱਚਿਆਂ ਨੂੰ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਜਲ ਚੜ੍ਹਨ ਤੋਂ ਪਹਿਲਾਂ ਕਿਤੇ ਲਕੋਹ ਲੈਣਾ ਚਾਹੁੰਦੀ ਹਾਂ। ਗੰਗੂ ਆ ਜਿਹੜਾ ਅੱਗੇ ਨੀਵੀਂ ਪਾਈ ਸੋਚਾਂ ਵਿੱਚ ਡੁੱਬਿਆ ਹੋਇਆ ਇਹ ਜਾ ਰਹੇ ਹੈ ਤੇ ਗੰਗੂ ਤੜਪ ਕੇ ਉੱਠੀ ਹੈ ਜਿਵੇਂ ਕਿਸੇ ਇਹ ਕਿਉਂਕਿ ਇਹਦੇ ਦਿਲ ਵਿੱਚ ਬੇਈਮਾਨੀ ਜਨਮ ਲੈ ਰਹੀ ਸੀ। ਮਾਤਾ ਜੀ ਨੇ ਦੱਸ ਦਿੱਤੀ ਗੱਲ, ਕਹਿਣ ਲੱਗੇ ਮਾਤਾ ਜੀ ਆਪਾਂ ਹੁਣੇ ਆਪਣੇ ਘਰ ਚੱਲ ਵੜਨਾ, ਕੋਈ ਡਰੋ ਨਾ ਘਬਰਾਓ ਨਾ, ਗੰਗੂ ਘਰੇ ਲੈ ਗਏ ਹੈ। ਇਹ ਵੇਖ ਕੇ ਮਾਇਆ ਨੂੰ ਸਾਰਿਆਂ ਨੇ ਲੋਭੀ ਬੰਦਾ ਸੀ ਇਹਦੇ ਦਿਲ ਵਿੱਚ ਬਾਈ ਬੇਈਮਾਨੀ ਜਿਹੜੀ ਜਾਗ ਪਈ। ਕਹਿਣ ਲੱਗੇ ਆਪਦੀ ਮਾਂ ਨੂੰ ਅਤੇ ਘਰ ਵਾਲੇ ਨੂੰ ਮੈਂ ਜਾਣਾ ਮਰਾਂਡੇ, ਉੱਥੋਂ ਜਾ ਕੇ ਮੈਂ ਤਿੰਨ ਕੁੜੀਆਂ ਜਿਹੜੀਆਂ ਜ਼ਹਿਰ ਦੀਆਂ ਲਿਆਉਣਾ, ਤੁਸੀਂ ਇਹਨਾਂ ਨੂੰ ਦੇ ਦਿਓ। ਆਹ ਜਿਹੜੀ ਮਾਇਆ ਕੁਰਜੇ ਭਰੀ ਹੋਈ ਇਹ ਆਪਾਂ ਨੂੰ ਪਚ ਜਾਵੇਗੀ। ਮਾਤਾ ਸੋਭੀ ਇਹਦੀ ਮਾਂ ਸੀ ਇਹ ਕਹਿਣ ਲੱਗੀ ਪੁੱਤਰ ਕੌਮਾਂ ਨੂੰ ਕਣੋ ਕਲੰਕ ਲੱਗੇ ਹੋਏ ਕਦੇ ਲਹਿੰਦੇ ਨਹੀਂ ਹੁੰਦੇ, ਇਹ ਕੰਮ ਨਾ ਕਰੇ ਤੂੰ। ਆਖਰ ਗੰਗੋ ਪਾਪੇ ਸੀ ਜਿਹੜਾ ਮਾਤਾ ਦੇ ਥੋੜ੍ਹਾ ਜਿਹਾ ਆਰਾਮ ਕਰਨ ਲੱਗੇ ਹਨ ਪਏ ਹਨ, ਬੱਚੇ ਆ ਜਿਹੜੇ ਇਹ ਸੁੱਤੇ ਪਏ ਹੈ ਅਤੇ ਗੰਗੂ ਨੇ ਖੁਰਦੀ ਮਾਇਆ ਦੇ ਚੁੱਕ ਕੇ ਬਾਹਰ ਰੱਖ ਕੇ ਦੂਸਰੇ ਕਮਰੇ ਦੇ ਵਿੱਚ ਤੇ ਚੋਰ ਚੋਰ ਕਰ ਦਿੱਤੇ। ਤੇ ਮਾਂ ਕਹਿਣ ਲੱਗੀ ਮਾਤਾ ਗੁਜਰੀ ਜੀ ਪੁੱਤਰ ਚੋਰ ਨਹੀਂ ਆਇਆ, ਚੋਰ ਦਾ ਕੋਈ ਭਾਈ ਨਹੀਂ ਆਇਆ, ਜੇ ਤੂੰ ਮਾਇਆ ਕਹਿੰਦਾ ਮੈਂ ਕੋਈ ਖੁਰਦੀਆਂ ਤੈਨੂੰ ਹੋਰ ਦੇ ਦੇਵਾਂਗੇ, ਪਰ ਤੂੰ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦੇ। ਕਹਿਣ ਲੱਗਿਆ ਮਾਂ ਜੇ ਇੱਥੇ ਚੋਰ ਨਹੀਂ ਆਇਆ ਤੇ ਹੁਣ ਮੈਂ ਚੋਰ ਹਾਂ। ਮੈਂ ਹੁਣੇ ਦੱਸਦਾ ਤੁਹਾਨੂੰ ਚੋਰ ਮੈਂ ਆ ਕੇ ਕੋਈ ਹੋਰ ਸੀਗਾ, ਇਹ ਮਰੰਡੇ ਚਲਿਆ ਗਿਆ
ਉਥੋਂ ਜਾ ਕੇ ਸਰਕਾਰ ਨੂੰ ਖਬਰ ਕਰਤਾ, ਥਾਣੇਦਾਰ ਨੂੰ ਖਬਰ ਕਰ ਦਿੱਤੇ, ਜਾਨੀ ਮਾਂ ਥਾਣੇ ਜਾਨੀ ਮਾਂ ਜਾਨੀ ਥਾਂ ਤੇ ਮਾਨੀ ਥਾਂ ਇਹ ਚੜ ਕੇ ਆ ਗਏ ਹਨ। ਤਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਬਿਆਨ ਕਰਦਾ, ਖੜੇ ਹਨ ਜਾਨੀ ਥਾਂ ਤੇ ਮਾਨੀ ਥਾਂ ਬੂਹ ਦੇ ਵਿੱਚ ਖੜੋਤੇ ਹੈ। ਮਾਂ ਨੇ ਬੱਚਿਆਂ ਨੂੰ ਆਪਣੇ ਬੁੱਕੜ ਵਿੱਚ ਲਿਆ ਹੋਇਆ, ਮਾਂ ਦੀ ਮਮਤਾ ਜਿਹੜੀ ਇਹ ਵੇਖ ਰਹੇ ਹੈ। ਆਪਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਇਉਂ ਬਿਆਨ ਕਰਦਾ।

ਉਹ ਬੁਲਾਉਂਦੇ ਹੁੰਦੇ ਸੀ ਤੁਹਾਨੂੰ ਆਪਣੇ ਸ਼ਹਿਰ ਵਿੱਚ। ਮੈਂ ਕਿਹਾ ਹਾਂ ਠੀਕ ਹੈ। ਉਹ ਜਿਹੜੇ ਪਹਿਲੇ ਇਹਨਾਂ ਦੇ ਪਿਤਾ ਸੀ ਉਹਨਾਂ ਨੇ ਮੈਨੂੰ ਕੋਈ ਗੱਲ ਸੁਣਾਈ ਸਾਨੂੰ, ਕਹਿਣ ਲੱਗੇ ਵੇਖੋ ਜੀ ਸਤਿਗੁਰੂ ਜਦੋਂ ਮਹਾਨ ਕਿਰਪਾ ਕਰਦੇ ਹੈ ਉਦੋਂ ਕਿਸ ਤਰ੍ਹਾਂ ਕਰਦੇ, ਜਦੋਂ ਮਨ ਵਿੱਚ ਹੰਕਾਰ ਪੈਦਾ ਹੋ ਜਾਵੇ ਫਿਰ ਕਹਿੰਦੇ ਸਾਰਾ ਕੁਝ ਚੜਿਆ ਜਾਂਦਾ, ਖਾਲੀ ਹੋ ਜਾਂਦਾ ਬੰਦਾ। ਇਸ ਸ਼ਹਿਰ ਵਿੱਚ ਇੱਕ ਸਿੰਘ ਰੇੜੀ ਲਾਉਂਦਾ ਸੀ ਤੇ ਰੇੜੀ ਲਾਉਂਦਾ ਸੀ ਕੇਲਿਆਂ ਦੀ, ਤੇ ਉਹਨੇ ਜਦੋਂ ਗੁਰਦੁਆਰਾ ਸਾਹਿਬ ਦੇ ਬਾਰ ਦੇ ਅੱਗੇ ਆਉਣਾ ਤੇ ਉਦੋਂ ਦੋ ਕੇਲੇ ਚੁੱਕਣੇ ਤੇ ਜਾ ਕੇ ਸਤਿਗੁਰੂ ਦੇ ਅੱਗੇ ਮੱਥਾ ਟੇਕਣਾ ਤੇ ਭਾਈ ਸਾਹਿਬ ਨੂੰ ਕਹਿਣਾ ਭਾਈ ਸਾਹਿਬ ਮੇਰੀ ਅਰਦਾਸ ਕਰੋ, ਮੇਰੀ ਆ ਰੇੜੀ ਕੇਲਿਆਂ ਵਾਲੀ ਹੈ ਜਿਹੜੀ ਇਹ ਕਿਤੇ ਮੇਰੇ ਮਗਰੋਂ ਲੈ ਜਾਏ, ਮੇਰਾ ਵੀ ਕੋਈ ਕਾਰੋਬਾਰ ਚੰਗੀ ਹੱਟੀ ਪਾ ਲਵਾਂ, ਉੱਥੇ ਬੈਠ ਜਾਵਾਂ ਸੁਖ ਨਾਲ ਤੇ ਅਰਦਾਸ ਕਰੋ। ਕਿਸੇ ਸਮੇਂ ਦੀ ਐਸੀ ਅਰਦਾਸ ਹੋਈ ਕਿ ਉਹ ਜਿਹੜਾ ਸਿੰਘ ਸੀ ਉਸਨੇ ਉਹ ਕੇਲਿਆਂ ਦੀ ਰੇੜੀ ਛੱਡ ਦਿੱਤੀ ਤੇ ਲੱਕੜਾਂ ਦੀ ਛੋਟੀ ਜਿਹੀ ਕਾਲ ਆ ਜਿਹੜੀ ਉਹ ਪਾ ਲਏ। ਉਸ ਦਾ ਲੱਕੜਾਂ ਦੇ ਕਾਲ ਵਿੱਚ ਇੰਨੀ ਬਰਕਤ ਪਈ ਇਹ ਹੌਲੀ ਹੌਲੀ ਕਹਿੰਦੇ ਪਠਾਨਕੋਟ ਤੋਂ ਸਤੀਰੀਆਂ ਜਿਹੜੀਆਂ ਮੱਕੀਆਂ ਮਕਾਨਾਂ ਦੇ ਪਾਏ ਦੀਆਂ ਸੀ ਪੰਜਾਬ ਵਿੱਚ ਇਹ ਲਿਆਉਣ ਲੱਗ ਪਿਆ। ਉਧਰੋਂ ਬੜੇ ਹੜ੍ਹ ਆਏ, ਤੂਫਾਨ ਆਏ, ਲੋਕਾਂ ਦੇ ਘਰ ਜਿਹੜੇ ਉਹ ਕੱਚੇ ਸੀ ਉਸ ਵੇਲੇ ਤੇ ਉਹ ਸਾਰੇ ਟਹਿਟ ਆ ਗਏ। ਇਹਦਾ ਕੰਮ ਸੀ ਜਿਹੜਾ ਬੜਾ ਚੱਲਿਆ, ਸਤੀਰੀਆਂ ਲਿਆਵੇ ਤੇ ਵੇਚ ਦੇਵੇ, ਸਤੀਰੀਆਂ ਲਿਆਵੇ ਤੇ ਵੇਚ ਦੇਵੇ, ਇੰਨਾ ਕੰਮ ਚੱਲਿਆ ਇਸਦਾ। ਤੇ ਉਹ ਗ੍ਰੰਥੀ ਸਿੰਘ ਦੱਸੇ ਇਸ ਨੇ ਟਰੱਕ ਬਣਾ ਲਏ, ਅਮੀਰ ਬਣ ਗਿਆ। ਹੁਣ ਪੰਜਾਬ ਵਿੱਚ ਇਹ ਰਿਵਾਜ ਹੈ ਵੀ ਜਦੋਂ ਸੰਗਰਾਂਦ ਦਾ ਪਵਿੱਤਰ ਦਿਹਾੜਾ ਆਉਂਦਾ ਨਾ ਉਹ ਗ੍ਰੰਥੀ ਸਿੰਘ ਹੈ ਜਿਹੜੇ ਗੁਰਦੁਆਰਿਆਂ ਦੇ ਸ਼ਹਿਰਾਂ ਵਿੱਚ ਉਹ ਕਈਆਂ ਗੁਰਦੁਆਰਾਂ ਦੇ ਉਹ ਰਸੀਦ ਲੈ ਕੇ ਤੁਰ ਪੈਂਦੇ ਹੈ। ਫਿਰ ਬਾਜ਼ਾਰ ਦੇ ਵਿੱਚ ਜਿੱਥੇ ਜਿੱਥੇ ਵੀ ਸੇਵਕ ਹੁੰਦੇ ਹਨ ਤੇ ਭਾਈ ਕੱਲ੍ਹ ਨੂੰ ਸੰਗਰਾਂਦ ਹੈ ਤੇ ਲਿਆਓ ਮਾਇਆ ਅਰਦਾਸ ਕਰਾਓ, ਕਰਾ ਦਿੰਦੇ ਹੈ। ਕਹਿੰਦੇ ਇੱਕ ਦਿਨ ਐਸਾ ਆਇਆ ਉਸੇ ਕੋਲ ਚੱਲਿਆ ਗਿਆ ਜਿਹੜਾ ਕੇਲਿਆਂ ਦੀ ਰੇਹੜੀ ਲਾਉਂਦਾ ਹੁੰਦਾ ਸੀ, ਹੁਣ ਅਮੀਰ ਬਣ ਗਿਆ, ਟਰੱਕ ਚੱਲਣ ਲੱਗ ਪਏ, ਕੋਠੀਆਂ ਪਾ ਲਈਆਂ, ਅਮੀਰ ਬਣ ਗਿਆ। ਇਹਦੇ ਕੋਲ ਵੀ ਚੱਲਿਆ ਗਿਆ ਤੇ ਅੱਗੇ ਜਾ ਕੇ ਬੈਠੇ ਸੀਗੇ ਤੇ ਇਹ ਕਹਿਣ ਲੱਗਿਆ ਜਾ ਕੇ ਮਹਾਰਾਜ ਲਿਆਓ ਕੱਲ੍ਹ ਨੂੰ ਸੰਗਰਾਂਦ ਹੈ ਤੇ ਕੋਈ ਮਾਇਆ ਦਿਓ, ਸੰਗਰਾਂਦ ਹੈ ਕੱਲ੍ਹ ਨੂੰ। ਇਹ ਕਹਿਣ ਲੱਗਿਆ ਭਾਈ ਸਾਹਿਬ ਜੀ ਕੋਈ ਵੇਲਾ ਕਵੇ ਹੈ ਤਾਂ ਵੇਖ ਲਿਆ ਕਰੋ, ਮੇਰੇ ਕੋਲ ਗਾਹਕ ਬੈਠੇ ਹੈ, ਤੁਸੀਂ ਕਹਿੰਦੇ ਸੰਗਰਾਂਦ ਹੈ ਕੱਲ੍ਹ ਨੂੰ, ਫਿਰ ਆ ਜਾਈ ਸ਼ਾਮ ਨੂੰ। ਕਹਿੰਦਾ ਮੈਂ ਆਖਿਆ, ਗ੍ਰੰਥੀ ਸਿੰਘ ਕਹਿਣ ਲੱਗਿਆ ਇਹ ਵੀ ਹੰਕਾਰ ਹੋ ਗਿਆ ਇਸਨੂੰ, ਕਿੰਨੀ ਨਿਮਰਤਾ ਸੀ ਜਦੋਂ ਮਾਇਆ ਆ ਗਈ ਤੇ ਕਿੰਨਾ ਹੰਕਾਰ ਹੋ ਗਿਆ ਇਸਨੂੰ, ਮੇਰਾ ਮਨ ਬੜਾ ਦੁਖੀ ਹੋਇਆ। ਤੇ ਮੈਂ ਆਖਿਆ ਜੀ ਭਾਈ ਸਾਹਿਬ ਇਸ ਉਮਰ ਕੇ ਨਹੀਂ ਆਉਂਦੇ ਤੁਹਾਡੇ ਕੋਲ, ਮੈਂ ਨਹੀਂ ਗਿਆ। ਐਸੀ ਕਰਨੀ ਹੋਏ ਕਹਿੰਦੇ ਸਤਿਗੁਰੂ ਦੇ ਗ੍ਰੰਥੀ ਸਿੰਘ ਦੱਸੇ ਇੱਕ ਟਰੱਕ ਦਾ ਵੀ ਐਕਸੀਡੈਂਟ ਹੋਇਆ, ਦੋਹ ਦਾ ਵੀ ਹੋਇਆ, ਤਿੰਨ ਦਾ ਵੀ ਹੋਇਆ, ਕਾਲ ਨੂੰ ਅੱਗ ਲੱਗ ਗਈ ਤੇ ਜਮਾ ਲੰਘ ਮਲੰਘ ਹੋ ਗਿਆ। ਫਿਰ ਆਇਆ ਮਹਾਰਾਜ ਦੇ ਕੋਲੇ, ਕਹਿੰਦਾ ਭਾਈ ਸਾਹਿਬ ਜੀ ਤੁਸੀਂ ਅਰਦਾਸ ਕਰੋ ਮੇਰੀ, ਇਹ ਮੈਥੋਂ ਕੋਈ ਗਲਤੀ ਹੋ ਗਈ ਹੈ। ਉਹ ਗ੍ਰੰਥੀ ਸਿੰਘ ਕਹਿਣ ਲੱਗਿਆ ਭਾਈ ਸਾਹਿਬ ਕਦੇ ਹੰਕਾਰ ਆ ਜਿਹੜਾ ਮਨ ਦੇ ਵਿੱਚ ਨਹੀਂ ਕਰਨਾ ਚਾਹੀਦਾ, ਇਸੇ ਤਰ੍ਹਾਂ ਇਹ ਗੰਗੂ ਪਾਪੇ ਸੀ, ਸਤਿਗੁਰੂ ਦੇ ਪਰਹਕਾਰ ਆ ਜਿਹੜਾ ਇਹ ਭੁੱਲ ਗਏ ਆ। ਆਓ ਆਪਾਂ ਅੱਗੇ ਦਾ ਇਤਿਹਾਸ ਆ ਜਿਹੜਾ ਕਾਂਧੇ ਦੀਵਾਨ ਵਿੱਚ ਢਾਡੀ ਸਿੰਘ ਪਾਸੋਂ ਸੁਣਾਂਗੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਢਾਡੀ ਜੱਥੇ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ ਸਤਿਗੁਰੂ ਆਪਣੇ ਦਿਲੋਂ ਕਰੋ ਸੁੱਖ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ। ਆਹ ਅਨੰਤ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਭ ਸੰਗਤਾਂ ਸਭ ਮਾਈ ਭਾਈ ਰਲ ਮਿਲ ਕੇ ਆਪਾਂ ਅਨੰਤ ਸਾਹਿਬ ਜੀ ਦਾ ਪਾਠ ਕਰੀਏ।

ਧਰਮ ਵਾਲਾ ਜੀ ਡੁੱਬਦਾ ਹੋਟਾ ਲਾ ਕੇ ਸਭਾ ਹਰ ਲਗਾਇਆ ਸਿੱਖੀ ਵਾਲਾ ਜੀ ਡੁੱਬਦਾ ਵੇਖ ਕੇ ਮੈਂ ਸਦਕੇ ਖੂਨ ਡੋਲ ਸਰਦਾ।

ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਆਈ ਕੇਵਲ ਸਿੰਘ ਜੀ, ਕੁਲਦੀਪ ਸਿੰਘ ਜੀ, ਉਹਨਾਂ ਪਾਸੋਂ ਆਪਾਂ ਕਥਾ ਦਾ ਆਨੰਦ ਮਾਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਉਹਨਾਂ ਦਾ ਇਤਿਹਾਸ ਹੈ ਜਿਹੜਾ ਆਪਾਂ ਇਹਨਾਂ ਸੁਣ ਰਹੇ ਸੀ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਨੰਦੇੜ ਦੇ ਧਰਤੀ ਵਿੱਚ ਚਲੇ ਗਏ ਹਨ, ਆਪਾਂ ਦੁਪਹਿਰ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ। ਇੱਥੇ ਮਾਧੋ ਦਾਸ ਬਰਾਗੀ ਹੈ ਜਿਹੜਾ, ਉਹ ਆਪਣਾ ਡੇਰਾ ਜਿਹੜਾ ਇਹ ਬਣਾ ਕੇ ਹਟਿਆ ਸੀ। ਅੱਜ ਵਰਗੀਆਂ ਰੌਣਕਾਂ ਜਿਹੜੀਆਂ ਉਹ ਹੈ ਨਹੀਂ ਸੀ ਉਸ ਵੇਲੇ। ਉਸ ਵੇਲੇ ਤਾਂ ਉੱਥੇ ਸਾਰੇ ਦੱਖਣੀ ਸਿੱਖ ਹੈ ਜਿਹੜੇ, ਉਹ ਹੀ ਸੇਵਾ ਜਿਹੜੇ ਇਹ ਕਰਦੇ ਹੁੰਦੇ ਸੀਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇਸ ਬਰਾਗੀ ਦੇ ਡੇਰੇ ਵਿੱਚ ਚਲੇ ਗਏ ਹੈ, ਇਹਦੇ ਪੰਗ ਤੇ ਬੈਠ ਕੇ ਜਾ ਕੇ ਇਹ ਕਹਿੰਦੇ ਨੇ ਸੂਰਜ ਗ੍ਰਹਿਣ ਦਾ ਮੇਲਾ ਵੇਖਣ ਵਾਸਤੇ ਗਿਆ ਹੋਇਆ ਸੀ ਤੇ ਮਹਾਰਾਜ ਦੇ ਸਾਹਮਣੇ ਆਇਆ ਨਾ, ਜਦੋਂ ਹਜ਼ੂਰ ਦਾ ਜਲਾਲ ਭਰਿਆ ਚਿਹਰਾ, ਬਖਸ਼ਣ ਹਾਰੇ ਨੇਤਰ, ਸੁਨਹਿਰੀ ਕਲੰਗੇ, ਹੱਥ ਸੁੱਤੇ ਬਾਜ, ਸ਼ਾਹੀ ਦਮਾਲਾ, ਮੋਢੇ ਤੀਰ ਕਮਾਨ, ਰੂਹਾਨੀਅਤ ਦੇ ਮਿਲਵੇ ਤਸਵੀਰ ਵੇਖ ਕੇ ਮਾਧੋ ਦਾਸ ਦਾ ਮਨ ਸੀ ਜਿਹੜਾ ਮੋਹਿਆ ਗਿਆ, ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਇਹਦੀਆਂ ਸਾਰੀਆਂ ਸ਼ਕਤੀਆਂ ਸੀ ਜਿਹੜੀਆਂ ਉਹ ਜਾਗ ਪਈਆਂ, ਆਤਮਾ ਬੋਲ ਉੱਠੇ, ਫਿਰ ਵੇ ਅੰਦਰੋਂ ਹੰਕਾਰ ਦੀ ਆਵਾਜ਼ ਆਏ, ਸਤਿਗੁਰੂ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੁਸੀਂ ਵੀ ਮੈਨੂੰ ਚੰਗੇ ਸਾਧੂ ਲੱਗਦੇ ਹੋ, ਮੈਂ ਵੀ ਬੜਾ ਤਿਆਗੀ ਬੰਦਾ। ਮਹਾਰਾਜ ਕਹਿਣ ਲੱਗੇ, ਤਿਆਗੀਆਂ ਨੂੰ ਮਿਲਣ ਵਾਸਤੇ ਤਾਂ ਆਏ ਹਾਂ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਕਿਵੇਂ ਤਿਆਗੀ ਹੈ? ਕਹਿੰਦਾ ਜੀ, ਮੈਂ ਰਜੌੜੇ ਪੁਣਛ ਕਸ਼ਮੀਰ ਦੇ ਰਹਿਣ ਵਾਲਾ ਰਾਜਪੂਤਾਂ ਦਾ ਮੁੰਡਾ। ਕਹਿ ਮਹਾਰਾਜ ਨੂੰ ਦੱਸਣ ਲੱਗੇ, ਕਹਿੰਦਾ ਮੈਂ ਜਦੋਂ ਜਵਾਨੀ ਵਿੱਚ ਪੈਰ ਧਰਿਆ, ਮੈਨੂੰ ਸ਼ਿਕਾਰ ਖੇਡਣ ਦੇ ਬੜੇ ਆਦਤ ਸੀ, ਮੈਂ ਗਿਆ ਸ਼ਿਕਾਰ ਨੂੰ ਤੇ ਇੱਕ ਹਰਨੀ ਮਾਰ ਦਿੱਤੇ, ਉਹਦਾ ਪੇਟ ਚਾਕ ਕੀਤਾ, ਉਹਦੇ ਵਿੱਚੋਂ ਦੋ ਬੱਚੇ ਨਿਕਲੇ ਤੇ ਮੇਰੀਆਂ ਅੱਖਾਂ ਸਾਹਮਣੇ ਉਹ ਤੜਫ ਤੜਫ ਕੇ ਮਰ ਗਏ ਤੇ ਮੈਨੂੰ ਇਉਂ ਲੱਗਿਆ ਜਿਵੇਂ ਉਹ ਹਰਨੀ ਮੈਨੂੰ ਆਖ ਰਹੀ ਹੋਵੇ, ਉਹ ਜ਼ਾਲਮ ਪਾਪੀ ਆ, ਮੈਨੂੰ ਮਾਰ ਦਿੰਦਾ, ਮੇਰੇ ਬੱਚੇ ਨਾ ਮਾਰਦਾ।

ਹੈ। ਮੈਂ ਆਪਦੇ ਮਾਤਾ ਪਿਤਾ ਸੁੱਤੇ ਪਏ ਕਸ਼ਮੀਰ ਵਿੱਚ ਉਹਨਾਂ ਨੂੰ ਛੱਡ ਕੇ ਆ ਗਏ ਤੇ ਕਦੇ ਮੈਂ ਮਾਤਾ ਪਿਤਾ ਨੂੰ ਯਾਦ ਹੀ ਨਹੀਂ ਕੀਤਾ। ਸਤਿਗੁਰੂ ਕਹਿਣ ਲੱਗੇ, ਮਾਧੋਦਾਸ ਤੂੰ ਤਾਂ ਆਪਦੇ ਮਾਤਾ ਪਿਤਾ ਸੁੱਤੇ ਪਏ ਛੱਡ ਕੇ ਆਇਆ, ਮੈਂ ਆਪਦੇ ਮਾਤਾ ਪਿਤਾ ਧਰਮ ਉੱਤੋਂ ਵੀ ਕੁਰਬਾਨ ਕਰਕੇ ਆਇਆ, ਤੇਰੇ ਮੇਰੇ ਵਿੱਚ ਭਾਰੀ ਫਰਕ ਹੈ। ਸਤਿਗੁਰੂ ਕਹਿੰਦੇ ਮੈਂ ਧਰਮ ਵਾਸਤੇ ਸਭ ਕੁਝ ਕਰਕੇ ਆਇਆ। ਆ ਕਈ ਕੈਸਟਾਂ ਦੀਆਂ ਵਾਇਦੀਆਂ ਆਉਂਦੀਆਂ ਉਹਨਾਂ ਚ ਆਖ ਦਿੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਸ਼ ਬਦਲੇ, ਸਰਬੰਸ ਵਾਰਤਾ, ਮਾਤਾ ਪਿਤਾ ਵਾਰਤੇ ਨੇ, ਦੇਸ਼ ਬਦਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਲਿਖਦੇ ਆ ਬਚਿੱਤਰ ਨਾਟਕ ਵੀ, ਮੇਰੇ ਪਿਤਾ ਨੇ ਧਰਮ ਹੇਤ ਸਾਕਾ ਜਨ ਪੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਤਿਗੁਰੂ ਲਿਖਦੇ ਹਨ ਮੇਰੇ ਪਿਤਾ ਨੇ ਜੋ ਕੁਝ ਕੀਤਾ ਅਤੇ ਮੈਂ ਕੀਤਾ ਸਾਰਾ ਧਰਮ ਵਾਸਤੇ ਕੀਤਾ। ਸਤਿਗੁਰੂ ਕਹਿਣ ਲੱਗੇ ਤੇ ਇੱਥੋਂ ਦੋ ਹਰਨੀ ਦੇ ਬੱਚੇ ਮਰ ਗਏ, ਉਹਨਾਂ ਦੇ ਬਰਾਗ ਵਿੱਚ ਇੱਥੇ ਆ ਬੈਠਾ, ਮੈਂ ਆਪਦੇ 4 ਲੱਖ ਦੇ ਜਗਰ ਧਰਮ ਉੱਤੋਂ ਦੀ ਕੁਰਬਾਨ ਕਰਕੇ ਆਇਆ, ਤੇਰੇ ਮੇਰੇ ਮੇਰੇ ਵਿੱਚ ਭਾਰੀ ਫਰਕ ਹੈ। ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਸਤਿਗੁਰੂ ਮੈਨੂੰ ਆਪਦਾ ਬਣਾ ਲਓ। ਮਹਾਰਾਜ ਕਹਿੰਦੇ ਮੈਂ ਤਾਂ ਆਪਣਾ ਬਣਾਏ ਕੁਝ ਨਹੀਂ, ਆ ਤੈਨੂੰ ਗੁਰੂ ਵਾਲਾ ਬਣਾਈਏ। ਸਤਿਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਹਾਡੇ ਸਿੰਘਾਂ ਨੇ ਇੱਕ ਗੱਲ ਬਹੁਤ ਮਾੜੀ ਕੀਤੀ ਹੈ, ਉਹ ਇਹ ਕਿ ਆਹ ਜਿਹੜੇ ਮੇਰੇ ਇੱਥੇ ਬੱਕਰੇ ਫਿਰਦੇ ਸੀ ਇਹ ਮਾਰ ਦਿੱਤੇ, ਇਹਦੇ ਸੁਰਤ ਨੂੰ ਜਗਾਉਣ ਵਾਸਤੇ ਸਿੰਘਾਂ ਨੇ ਸਭ ਕੁਝ ਕੀਤਾ ਤੇ ਮੇਰਾ ਡੇਰਾ ਜਿਹੜਾ ਇਹ ਹੁਣ ਚੰਗਾ ਨਹੀਂ ਰਹਿ ਗਿਆ, ਖੂਨ ਡੁੱਲ ਗਿਆ ਇਹਦੇ ਵਿੱਚ। ਮਹਾਰਾਜ ਨੇ ਇਹਦੇ ਸਿਰ ਦੇ ਉੱਤੇ ਹੱਥ ਰੱਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੋੜਾਂ ਦੀ ਵਿਛਾਈ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘਾਲਣਾ, ਗੁਰੂ ਅਮਰਦਾਸ ਮਹਾਰਾਜ ਦੀ ਸੇਵਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਤਿਆਰ ਕਰਨਾ, ਇਸ ਨੇ ਵੇਖੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ 37 ਤਵੀ ਦੇ ਉੱਤੇ ਬੈਠੇ ਹਨ, ਜਾਲਮ ਜੁਲਮ ਕਮਾ ਰਹੇ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਇਸ ਨੇ ਚਮਕਦੀਆਂ ਵੇਖੀਆਂ ਹਨ। ਸ੍ਰੀ ਗੁਰੂ ਰਾਏ ਸਾਹਿਬ, ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜਦੋਂ ਇਹਨੇ ਵੇਖਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਵਿੱਚ ਸ਼ਹੀਦ ਕੀਤੇ ਜਾ ਰਹੇ ਹਨ, ਫਿਰ ਇਹਨੇ ਵੇਖਿਆ ਵੀ 2 ਜਿੰਦਾ ਹਨ, ਛੋਟੀਆਂ ਛੋਟੀਆਂ ਜਿੰਦਾ ਹਨ, ਤੇ ਉਹਨਾਂ ਨੂੰ ਜਿਉਂਦਿਆਂ ਜੀ ਕੰਨਾਂ ਵਿੱਚ ਚਿਣਿਆ ਜਾ ਰਿਹਾ। ਸਤਿਗੁਰੂ ਨੇ ਇਹਦੇ ਹੱਥੋਂ ਹੱਥ ਚੁੱਕ ਲਿਆ। ਮਹਾਰਾਜ ਕਹਿਣ ਲੱਗੇ, ਵੇਖ ਜਿਸ ਦੇਸ਼ ਦੇ ਵਿੱਚ ਇੰਨਾ ਖੂਨ ਡੁੱਲ ਰਿਹਾ, ਬੇਪਤੀ ਹੋ ਰਹੀ ਹੈ, ਜ਼ਾਲਮ ਜ਼ੁਲਮ ਕਰ ਰਹੇ ਹਨ, ਤੇ ਤੇਰਾ ਡੇਰਾ ਜਿਹੜਾ ਇਹ ਕਿੱਥੋਂ ਪਵਿੱਤਰ ਰਹਿ ਗਿਆ। ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਆਪਦਾ ਬਣਾ ਲਓ। ਸਤਿਗੁਰੂ ਸੱਚੇ ਪਾਤਸ਼ਾਹ, ਨੂੰ ਕਹਿਣ ਲੱਗੇ ਆਪਦਾ ਬਣਾ ਲਓ। ਮਹਾਰਾਜ ਨੇ ਇਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਹਿੰਦੇ ਦੱਸਣ ਲੱਗੇ ਆ ਸੱਚੇ ਪਾਤਸ਼ਾਹ ਕੀ ਕਹਿਣ ਲੱਗੇ ਆ ਸੁਣੋ।

ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਚਰਨਾਂ ਤੇ ਢਿਆ ਪਿਆ ਸੀ, ਕਹਿੰਦਾ ਸਤਿਗੁਰੂ ਮੈਨੂੰ ਆਪਦਾ ਬਣਾ ਲੋ। ਸਤਿਗੁਰੂ ਨੇ ਇਸ ਨੂੰ ਕਿਹਾ ਸੀ ਵੀ ਤੂੰ ਸਾਧੂ ਤਾਂ ਬਣ ਗਿਆ, ਤੂੰ ਆਇਆ ਇੱਥੇ ਕਿਸ ਵਾਸਤੇ ਸੀ? ਸਾਧੂ ਬਣ ਕੇ ਆਇਆ ਇਸ ਵਾਰ, ਕਹਿੰਦਾ ਜੀ ਸਿਮਰਨ ਅਤੇ ਭਜਨ ਬੰਦਗੀ ਕਰਕੇ ਮੈਂ ਇੱਥੇ ਆਇਆ। ਮਹਾਰਾਜ ਕਹਿੰਦੇ ਸਿਮਰਨ ਕਰਨਾ ਤੈਨੂੰ ਦੱਸਿਆ ਕਿਹਨੇ? ਫਿਰ ਕਹਿਣ ਲੱਗਿਆ ਸੱਜੇ ਪਾਤਸ਼ਾਹ ਮੇਰੇ ਗੁਰੂ ਸੀ ਜਿਹੜੇ, ਉਹਨਾਂ ਨੇ ਦੱਸਿਆ ਸੀ ਵੀ ਸਿਮਰਨ ਇਸ ਤਰ੍ਹਾਂ ਕਰੀਦਾ, ਇਸ ਤਰ੍ਹਾਂ ਕਰੀਦਾ। ਸਤਿਗੁਰੂ ਹੁਣ ਕੱਚੇ ਗੁਰੂਆਂ ਦੀ ਗੱਲ ਕਰਨ ਲੱਗੇ ਹੈ। ਮਹਾਰਾਜ ਕਹਿਣ ਲੱਗੇ ਮਾਧੋ ਦਾਸ, ਤੇਰਾ ਗੁਰੂ ਆ ਜਿਹੜਾ ਉਹ ਤਾਂ ਤਰਿਆ ਨਹੀਂ ਸੀ, ਤੇ ਤੂੰ ਕਿਵੇਂ ਤਰ ਜਾਂਦਾ? ਕਹਿਣ ਲੱਗਿਆ ਸਤਿਗੁਰੂ

ਗਰੀਏ ਕਿਵੇਂ ਹੋ ਸਕਦਾ? ਕਹਿੰਦਾ ਮਰਨ ਲੱਗੇ ਦੀ ਸੁਰਤੀ ਆ ਨਾ ਜਿਹੜੀ ਇਸ ਅੰਬ ਵਿੱਚ ਰਹਿ ਗਈ, ਇਸ ਵਾਸਤੇ ਉਹ ਕੀੜਾ ਬਣ ਗਿਆ ਇਸ ਅੰਬ ਦਾ। ਕਿਉਂਕਿ ਉਹ ਗੁਰੂ ਜਿਹੜਾ ਉਹ ਅਸਲੀ ਗੁਰੂ ਤਾਂ ਨਹੀਂ ਨਾ ਸੀ, ਉਹ ਅਸਲੀ ਗੁਰੂ ਨਹੀਂ ਸੀ, ਨਾਮ ਸਿਮਰਨ ਵਾਲਾ ਨਹੀਂ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਅੰਮ੍ਰਿਤ ਛਕਾਇਆ ਤੇ ਜਦੋਂ ਗੁਰੂ ਵਾਲਾ ਬਣਿਆ, ਫਿਰ ਕਹਿੰਦੇ ਪਾਸੇ ਦੂਜੇ ਦਿਨ ਇੱਕ ਦਿਨ ਅੰਮ੍ਰਿਤ ਛਕਾਇਆ, ਦੂਸਰੇ ਦਿਨ ਬਾਗ ਵਿੱਚ ਬੈਠਾ ਕੁਝ ਲਿਖੀ ਜਾਵੇ। ਸਿੰਘਾਂ ਨੇ ਆ ਕੇ ਸਤਿਗੁਰੂ ਕੋਲ ਸ਼ਿਕਾਇਤ ਕਰ ਦਿੱਤੀ, ਕਿਆ ਸੱਚੇ ਪਾਤਸ਼ਾਹ ਜਿਹੜੇ ਸੰਤ ਨੂੰ ਕੱਲ ਅੰਮ੍ਰਿਤ ਛਕਾਇਆ ਉਹ ਤਾਂ ਕੋਈ CID ਵਾਲਾ ਬੰਦਾ ਦੀ ਦੇ? ਮਹਾਰਾਜ ਨੇ ਕੋਲੇ ਸੱਦਿਆ, ਕਹਿਣ ਲੱਗੇ ਕੀ ਲਿਖੀ ਜਾ ਰਹੇ ਆ ਬੰਦਾ ਸਿੰਘ? ਇਹ ਕਹਿਣ ਲੱਗਿਆ ਕਿਉਂਕਿ ਜਦੋਂ ਸਤਿਗੁਰੂ ਨੇ ਇਸ ਨੂੰ ਅੰਮ੍ਰਿਤ ਛਕਾਇਆ, ਮਹਾਰਾਜ ਦੇ ਚਰਨਾਂ ਤੇ ਟਿਆ, ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਇਸ ਨੂੰ ਵੀ ਤੇਰਾ ਨਾਂ ਕੀ ਹੈ? ਇਹ ਕਹਿੰਦਾ ਸੀ ਮੈਂ ਤਾਂ ਆਪ ਦਾ ਬੰਦਾ ਹੂੰ। ਤੇ ਫਿਰ ਬੰਦਾ ਹੀ ਮਸ਼ਹੂਰ ਹੋ ਗਿਆ ਤੇ ਸਤਿਗੁਰੂ ਨੇ ਸੱਦਿਆ ਕੋਲੇ ਵੀ ਕੀ ਲਿਖੀ ਜਾਂਦਾ? ਇਹ ਕਹਿਣ ਲੱਗਿਆ ਜੀ ਮੈਂ ਤਾਂ ਨਾ ਸ਼ਹਿਰਾਂ ਦੇ ਨਾਂ ਲਿਖੀ ਜਾਂਦਾ ਵੀ ਉਹ ਕਿਹੜਾ ਸਰਹੰਦ ਸ਼ਹਿਰ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੀਆਂ ਵਿੱਚ ਚੜੇ ਗਏ, ਉਹ ਕਿਹੜਾ ਚਮਕੌੜ ਹੈ ਜਿੱਥੇ ਵੱਡੇ ਸਾਹਿਬਜ਼ਾਦੇ ਨੇ ਸ਼ਹੀਦੀ ਪਾਈ, ਉਹ ਕਿਹੜਾ ਲਾਹੌਰ ਹੈ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 33 ਤਵੇ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਉਹ ਕਿਹੜਾ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਲੀਦਾਨ ਦਿੱਤਾ? ਸਤਿਗੁਰੂ ਨੇ ਇਸ ਨੂੰ ਤੇਗ ਬਖਸ਼ੀ ਹੈ ਕਿ ਲੈ ਬੰਦਾ ਸਿੰਘ ਆ ਤੇਗ। ਤੇ ਸਿੰਘਾਂ ਨੇ ਉਵੇਂ ਖੋ ਲਈ, ਕਹਿਣ ਲੱਗੇ ਜੀ ਲੈ ਕੱਲ ਆਇਆ ਸੰਤ, ਅੱਜ ਸਤਿਗੁਰੂ ਨੇ ਇਹਨੂੰ ਤੇਗ ਬਖਸ਼ ਦਿੱਤੇ। ਸਰ ਸਤਿਗੁਰੂ ਨੇ ਇਸ ਨੂੰ 5 ਤੀਰ ਬਖਸ਼ੀ ਹਨ ਤੇ ਉਹ ਬਖਸ਼ਿਸ਼ਾਂ ਕੀਤੀਆਂ ਸਿੰਘਾਂ ਦੇ ਨਾਂ ਲਿਖ ਲਿਖ ਕੇ, ਹੁਕਮਨਾਮੇ ਆ ਜਿਹੜੇ ਪੰਜਾਬ ਦੇ ਸਿੰਘਾਂ ਦੇ ਨਾਂ ਲਿਖ ਲਿਖ ਕੇ ਇਸ ਨੂੰ ਦਿੱਤੇ ਹਨ। ਲਓ ਸਤਿਗੁਰੂ ਦੀ ਆਗਿਆ ਪਾ ਕੇ ਪਹਿਲਾਂ ਇਹ 2 ਮਹੀਨੇ ਸੱਚੇ ਪਾਤਸ਼ਾਹ ਦੇ ਕੋਲੇ ਸਭ ਕੁਝ ਸਮਝਦਾ ਰਿਹਾ ਤੇ ਸਿੱਖਾਂ ਨੂੰ ਕਿਹਾ ਵੀ ਮੈਨੂੰ ਸਮਝਾਓ, ਮੈਨੂੰ ਸਿੱਖੀ ਹੈ ਜਿਹੜੇ ਇਸ ਦੀ ਸਾਰ ਨਹੀਂ, ਸਿੱਖੀ ਦੇ ਅਸੂਲ, ਸਿੱਖੀ ਦੇ ਅਸੂਲਾਂ ਤੇ ਕਿਸ ਤਰ੍ਹਾਂ ਤੁਰਨਾ, ਇਹ ਸਾਰੀ ਗੱਲ ਸਮਝਾਓ। ਸਤਿਗੁਰੂ ਨੂੰ ਵੀ ਕਿਹਾ ਸੀ ਸੱਚੇ ਪਾਤਸ਼ਾਹ ਐਸੇ ਸਿੰਘ ਮੇਰੇ ਨਾਲ ਭੇਜੋ ਜਿਹੜੇ ਮੈਨੂੰ ਦੱਸਦੇ ਜਾਣ ਵੀ ਸਿੱਖੀ ਦੇ ਆਹ ਅਸੂਲ ਹੈ, ਸਿੱਖੀ ਦੇ ਆਹ ਅਸੂਲ ਹੈ। ਫਿਰ ਛੋਟੇ ਜਥੇਦਾਰ ਬਾਬਾ ਬਲੋਦ ਸਿੰਘ ਜੀ ਉਹਨਾਂ ਨੂੰ ਥਾਪਿਆ ਵੀ ਤੁਸੀਂ ਨਾ ਰਹਿਣਾ ਹਮੇਸ਼ਾ। ਲਾ ਸਤਿਗੁਰੂ ਦੀ ਆਗਿਆ ਪਾ ਕੇ ਇਹ ਤੁਰਨ ਲੱਗਿਆ। ਇਸ ਨੇ ਅਰਦਾਸ ਕੀਤੀ ਕਿਆ ਹੇ ਦੁਸ਼ਟ ਦਮਨ ਪੰਥ ਦੇ ਵਾਲੇ, ਹੇ ਆਕਾਸ਼ ਪੁਰਖ, ਤੇਰਾ ਖਾਲਸਾ ਛੋਟੇ ਛੋਟੇ ਬੱਚਿਆਂ ਦਾ ਬਦਲਾ ਲੈਣ ਵਾਸਤੇ ਸਰਹੰਦ ਤੇ ਚੜ੍ਹਾਈ ਕਰਨ ਲੱਗਿਆ ਗਿਆ, ਅੰਗ ਸੰਗ ਸਹਾਈ ਹੋਣਾ, ਲਾਜ ਰੱਖਣੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ, ਇਹਦਾ ਫੁਰਤੀਲਾ ਜਿਸਮ, ਚੌੜਾ ਮੱਥਾ, ਸੋਹਣੇ ਅੰਗ, ਏਕੇ ਪਾਤਸ਼ਾਹ ਮੱਥਾ ਹੋਇਆ ਘੋੜੇ ਤੇ ਸਵਾਰ, ਤੇਰੇ ਛੱਡੇ ਜਕਾਰੇ ਵਜਾਏ ਨਿਆਰੇ, ਆਕਾਸ਼ ਗੂੰਜਿਆ ਨਾਰਾ ਮਾਰਿਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਲੋਏ ਬੰਦਾ ਸਿੰਘ ਬਹਾਦਰ ਰੇਗਸਤਾਨਾਂ ਨੂੰ ਮਿਟਦਾ, ਜੰਗਲਾਂ ਨੂੰ ਲੁਤਾਰਦਾ, ਜਾਨਵਰਾਂ ਨੂੰ ਸੋਧਦਾ, ਬਾਂਗਰ ਨੂੰ ਮਾਰਦਾ, ਪਹਾੜਾਂ ਤੇ ਚੜ੍ਹਦਾ ਤੇ ਉਤਰਦਾ, ਸਰਹੰਦੀ ਧਰਤੀ ਵਿੱਚ ਹੇ ਕਿਉਂ ਪਹੁੰਚਿਆ?

ਆਓ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਆਪਾਂ ਢਾਡੀ ਸਿੰਘਾਂ ਪਾਸੋਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ ਢਾਡੀ ਸਿੰਘਾਂ ਨੂੰ ਇਤਿਹਾਸ ਬੇਟਾ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਸਿਰ ਤੇ ਮੇਰ ਭਰਿਆ ਹੱਥ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ ਸਭ ਆਈ ਭਾਈ ਆਪਾਂ ਰਲ ਮਿਲ ਕੇ

0: ਤੇ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ
1: ਜੀ ਕਾ ਖਾਲਸਾ
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਥੇਦਾਰ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

ਵੱਡੇ ਸਾਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜ੍ਹੇ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਗੱਜ ਕੇ ਫਤਿਹ ਬੁਲਾ ਰਹੇ ਹਨ।

जगत कोच सोच दिन राती, मेरा कर्म कुटिलता जन्म कुपाती, राम गुसैया जी के जीवना, मोहिना वसारोह मैं जन सीर। सतगुरां दा खास रूप गुरु खालसा सतसंग जी, सारे रसना दी पवित्रता और मन दी पूर्ण एकाग्रता वास्ते सतगुरु दी बख्श दोहराओ। प्यार नाल फते बुलाओ, कोई रसना वांझी ना रवे, सारे आखो जी वाहेगुरु जी का खालसा वाहेगुरु जी की फतेह। आप जी ने काफी समय तो बैठ के गुरु सवारे गुरमुखा पासों महा आनंद गुरु शब्द विचार, गुरु दे शब्द दी विचार श्रवण कीती है ते जे निध्यासन कर लईए, जे मन लईए सुन दा लाभ भी ताई। तो बड़े समय तो मर्द प्यार विच जुड़े हां, जितना समा सतगुरु होर बख्शिश करदे ने एकाग्रता बना के बैठण दा जतन करिए। जिन्हां भैणां कोल बच्चे छोटे आ ओह बच्चियां ते जरूर कंट्रोल रखो, तां जो समय और स्वास्थ्य तो पूरा पूरा लाहा लिया जा सके। आप जी सुन रहे सो सबना सोहरे वंजना सब मुकलावन हार। नानक धन सुहागणी जिन सह नाल प्या, जाना एक दिन संसार विचो सबने में, राणा राव ना कोर है रंग ना तुंग सुपीत, वारी आपो अपनी कोई ना बंदा तीर। ये जीवन एदा जिमें पानी च पतासा पाया होवे, खुर जाना है, कोई पता नहीं केड़े समय काल रूपी फरिश्ते ने आके चपट मार लेनी है। क्या जाने बड़ा टाइम पिया जे जप लेना है, बाद चमरे छट लेना है, आ मुंडे दा व्याह कर लईए, पोतरे दा व्याह देख लईए, और बस फिर छकांगे जरूर। कदे कदे सोचने असी भी सिंह बनिए, बनांगे पर बस अजे फसे आ फिर छकना। ऐसा नहीं, सच्चे पातशाह ने कोई पता नहीं केड़े विरूप समय उन्हें आके चपत मार लेनी है। मौत ने फिर मन की मन ही माहे रही, मन दिया मन की रह जानगिया। ना हर भजे ना तीर्थ सेवे, चोटी काल गही, काल ने आके चोट मार ली ते मन दिया मन विच रह जानगिया। इस करके जब लग जरा रोग नहीं आया, जब लग काल ग्रसी नहीं काया, जब लग विकल पई नहीं बानी, भजले रे मन सारंग पानी। अब ना भजत भजत कब पाई, आवै अंत ना भजे आ जाई। जे हुण नहीं जपदा ते जपेगा कदों, जर आंदे ने बढ़ेते नू, जर आई जोबन हारिया। वेखो गुरमुखो जदों जर लगदी है ना सरिये नू, सरिये नू जदों जर लगदी है ते ओ सरिया जुदा हो जांदा ते सीमेंट जुदा हो जांदा। जदों सरिये नू जर लगदी है ते जदों बंदे नू बढ़ेते रूपी जर लगदी है, फिर हड्डियां जुदा हो जांदियां, मास जुदा हो जांदा। सो सतना ते जर लगनी लगनी। कोई दुनिया दा बंदा ऐसा नहीं जेड़ा इस बड़े फेरूपी जर तो बच सके। आंदे ने एक बुजुर्ग चलिया गया वैद कोल जाके, आंदा वैद जी डॉक्टर साहब
मेनू दिसदा घट है। वो आखन लगे बापू जी बढ़ेते कारण है। वो फिर आंदा मेनू सुनदा भी उच्चा है, आंदा ने बापू जी बढ़ेते कारण है। फिर आंदा मेरे दंद भी टुट चले ने सारे, वो आंदा ने बापू जी बढ़ेते कारण है। आंदा मेरिया लत्तां भी कंबदियां ने जदों खलोना वा, हाथ च डंगोरी फड़ के तुरना पैंदा। वो आंदा ने बापू जी बढ़ेते कारण है। मेरा आंदा सिर भी कंबदा है, वैद आंदा बढ़ेते कारण है। हाथ विच सोटी फड़ ली लग्या वैद दे मारन, आंदा जेड़ी भी बीमारी दसना तू दवाई देने की बजाय आख देना ये बढ़ेते कारण है। गुस्सा चढ़ गया ते डॉक्टर आखन लगा, वैद आखन लगा बापू जी आ जेड़ा तुहानू इन्ना गुस्सा आंदा भी बढ़ेते कारण है। आपको सपना गुरमुखो ये बढ़ेपा जेड़ा है हरेक ते आना। दुनिया च कई बंदे इदा दे हैगे आ जेड़े आ जांदे ने कि सानू केड़ा कोई रोग लगा, सारा जीवन कोई बीमारी नहीं बस बड़ी कृपा है। पर ये बढ़ेपे तो कोई नहीं बच सकिया। ये रोग ऐसा है जेड़ा आना ही आना है। ते बचपन आएगा चलिया जाएगा, जवानी आएगी चली जाएगी, बढ़ेपा आएगा ये नहीं जाएगा। ये जाएगा तो तेनू नाल लेके जाएगा। सतसंग जी इस करके ढिल ना करो। सिख धर्म विच बड़ी बारी बेनती करी दी है कि किते नहीं लिखिया जंगलां च फिर, किते नहीं लिखिया धूणियां ताप। सच्चे पातशाह ने बड़ी रहमत की थी, आंदे ने तू कम करना छड किता, किरत करदा करदा करते नू याद रख, घर विच रह रह तू अपने घर च, अपने हिरदे रूपी घर विच तू सतगुर नू बा के रख। घर ना छड, तू अपने परिवार ना छड, अपने अंदर दे वकार छड। ग्रिस्त प्रधान इसे करके दसिया, जैसे सर सरता में शकल में समुन्द्र बड़ो, मेर में समेर बड़ो जगत बखान है, तरवर बिख है जैसे चंदन बिरख बड़ो, धातु में कनक अत उत्तम के मान है, पंचन में हंस मृग राजन में सारदूल, रागन में श्री राग पारस पख्यान है, ज्ञानन में ज्ञान और ध्यानन में ध्यान, गुर शकल धर्म में है गृहस्त प्रदान। नदियां नाले दुनिया च बड़े ने, सारियां तो समुंदर उत्तम है, ओदा मुकाबला कोई नहीं। इसे तरह सतसंग जी, जैसे सर सरता में शकल में समुंदर बड़ो, मेर में समेर बड़ो जगत बखान है। दुनिया विच पर्वत बड़े ने, पर समेर पर्वत अपनी मिसाल आपे, ओदा कोई मुकाबला नहीं। दरख्त बड़े ने चंदन सब तो उत्तम है, धातां बड़िया ने सोना सब तो उत्तम है, पंछी बड़े ने हंस सब तो उत्तम है, जानवर बड़े ने शेर सब तो उत्तम है, राग बड़े ने श्री राग सब तो उत्तम है, पत्थर बड़े ने पारस सब तो उत्तम है। इसे तरह आंदे ने राह बड़े ने रब नू मिलन दे, पर ग्रिस्त विच रह के नाम जपना ये सब तो उत्तम है। आपको सतना ज्ञानन में ज्ञान और ध्यानन में ध्यान, गुर शकल धर्म में ग्रिस्त प्रधान है ते वे ग्रिस्त प्रधान। भाई गुरुदास जी मोर फैलांदे ने, वो आंदे ने गुरमुखो ग्रिस्त प्रधान है, ग्रिस्त ही बनना सिख ने। पर इत्थे सिख कौम फिर दुबदा च पै जाएगी। वो आखणगे बाबा सुंदर सिंह पिंडरालिया ने विआह क्यों ना कराया। जिहड़े आंदे ही ने अज कई लोग इदां दे हैगे ही आ, जिहड़े आंदे आ संत बाबा ईशर सिंह राड़ा साहिब वालिया ने विआह क्यों ना कराया, बाबा आनंद सिंह जी ने शादी क्यों ना कराई, भगत पूरन सिंह होना ने विआह नहीं कराया। ये सत्कार हस्तियां ने संत बाबा अतर सिंह मस्तवाणा साहिब वालिया ने शादी क्यों नहीं कराई। इत्थे हुण सवाल उठता है भी शादी नहीं कराई, भाई गुरदास जी आंदे ने ग्रिस्त प्रधान है, फिर क्यों ना शादी कराई। गुरु नानक साहब सच्चे पातशाह दे साहबजादे बाबा श्री चंद जी होए ने सपुत्र सतगुरां ने, उन्होंने शादी नहीं सी कराई। हां प्रधान है, ये नहीं आखिया कि कल्ला है ही ग्रिस्त महाराज, होर है ही नहीं कोई।
ਇਹ ਆਖਿਆ ਵੀ ਗ੍ਰਿਸਤ ਪ੍ਰਧਾਨ ਹੈ, ਇਹ ਨਹੀਂ ਆਖਿਆ ਵੀ ਹੈ ਹੀ ਇਕੱਲਾ, ਹੋਰ ਹੈ ਹੀ ਨਹੀਂ। ਹੈ ਤੇ ਰਾਹ ਤਿਆਗਦਾ ਵੀ ਹੈ, ਪਰ ਜੇ ਗ੍ਰਿਸਤੀ ਬਣ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਉਹ ਜਰਾ ਸੌਖਾ ਰਾਹ ਏ, ਤੇ ਹੈ ਤਿਆਗਦਾ ਵੀ ਆ। ਕਈ ਲੋਕ ਅੱਜ ਕਿੰਤੂ ਪਰੰਤੂ ਕਰਦੇ ਆ ਕਿ ਇਹ ਜਿਹੜੇ ਬਾਬੇ ਆ ਜੀ ਫਲਾਣੇ ਫਲਾਣੇ, ਇਹ ਵਿਆਹ ਕਿਉਂ ਨਹੀਂ ਕਰਾਉਂਦੇ? ਪਰ ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਗ੍ਰਿਸਤ ਪ੍ਰਧਾਨ ਲਿਖਦੇ ਨੇ, ਉਹਨਾਂ ਨੇ ਖੁਦ ਵੀ ਵਿਆਹ ਨਹੀਂ ਸੀ ਕਰਾਇਆ। ਸੋ ਸਤਨਾ, ਉਹਨਾਂ ਨੇ ਖੁਦ ਵੀ ਸ਼ਾਦੀ ਨਹੀਂ ਸੀ ਕਰਾਈ। ਤੇ ਸਾਧ ਸੰਗਤ ਹੈ ਗ੍ਰਿਸਤ ਪ੍ਰਧਾਨ ਏ, ਇਹ ਸੌਖਾ ਰਾਹ ਏ, ਪਰ ਜੇ ਕੋਈ ਤਿਆਗ ਰੱਖ ਸਕਦਾ ਉਹ ਰੱਖੇ, ਜੇ ਕੋਈ ਜਤ ਫਤ ਵਿੱਚ ਕਾਇਮ ਰਹਿ ਸਕਦਾ ਉਹ ਰਵੇ, ਜੇ ਕੋਈ ਉੱਚਾ ਸੁੱਚਾ ਜੀਵਨ ਆਪਣਾ ਲੰਘਾ ਸਕਦਾ ਸਤਿਗੁਰ ਦੇ ਪਿਆਰ ਵਿੱਚ ਤੇ ਲੰਘਾਵੇ। ਮਰ ਦੀ ਕਿਰਪਾ ਗੁਰਮੁਖੋ, ਸਤਿਗੁਰ ਦਾ ਪਿਆਰ ਹੀ ਐਸਾ ਜਿਨ੍ਹਾਂ ਨੇ ਮਰਨ ਨਾਲ ਬਾਣੀ ਨਾਲ ਗੁਰੂ ਚਰਨਾਂ ਨਾਲ ਪ੍ਰੀਤ ਪਾ ਲਈ, ਉਹਨਾਂ ਦੀਆਂ ਤਮਾਮ ਇੱਛਾਵਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ। ਵੇਖੋ, ਦੁਨੀਆਂ ਦੀ ਹਰ ਮਾਂ ਦੀ ਇੱਛਾ ਹੈ ਕਿ ਮੇਰੇ ਘਰ ਪੁੱਤਰ ਹੋਵੇ, ਹਰ ਬੀਬੀ ਮੇਰੇ ਘਰ ਵਿੱਚ ਔਲਾਦ ਹੋਵੇ, ਪੁੱਤਰ ਨਹੀਂ ਤੇ ਧੀ ਹੋਵੇ, ਬੱਚਾ ਹੋਣਾ ਚਾਹੀਦਾ। ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਚੰਗੇ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਗਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਇਹ ਇੱਛਾ ਹੁੰਦੀ ਹੈ, ਕਿਉਂਕਿ ਇੱਕ ਔਰਤ ਨੂੰ ਮਾਂ ਬਣਾਉਣ ਵਾਲਾ ਹੁੰਦਾ ਬੱਚਾ, ਤੇ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ ਮਾਂ। ਜੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਬੱਚਾ ਮਾਂ ਨੂੰ ਵੀ ਜਨਮ ਦਿੰਦਾ, ਕਿਉਂ? ਮਾਤਾ ਨੇ ਬੱਚੇ ਨੂੰ ਜਨਮ ਦਿੱਤਾ ਤੇ ਬੱਚੇ ਨੇ ਮਾਂ ਸ਼ਬਦ ਨੂੰ ਜਨਮ ਦਿੱਤਾ। ਉਹ ਬੀਬੀ ਮਾਂ ਬਣੇਗੀ ਉਦੋਂ ਜਦੋਂ ਬੱਚਾ ਪੈਦਾ ਹੋਏਗਾ। ਮਾਂ ਨੂੰ ਜਨਮ ਬੱਚੇ ਮਾਂ ਸ਼ਬਦ ਨੂੰ ਜਨਮ ਦੇਣ ਵਾਲਾ ਉਹਦਾ ਬੱਚਾ ਹੁੰਦਾ। ਤੇ ਧਿਆਨ ਦੇਣਾ ਗੁਰਮੁਖੋ, ਇੱਛਾ ਹੁੰਦੀ ਏ, ਪਰ ਸਤਿਗੁਰ ਦੇ ਪਿਆਰ ਵਿੱਚ ਕਾਮ ਕ੍ਰੋਧ ਲੋਭ ਮੋਹ ਸਭ ਕੁਝ ਸੜ ਜਾਂਦਾ, ਸਭ ਕੁਝ ਖਤਮ ਹੋ ਸਕਦਾ। ਜਿਨ੍ਹਾਂ ਦਾ ਸਤਿਗੁਰ ਨਾਲ ਪਿਆਰ ਏ, ਜਿਨ੍ਹਾਂ ਦੀ ਸਤਿਗੁਰ ਨਾਲ ਪ੍ਰੀਤ ਏ, ਉਹ ਸਭ ਕੁਝ ਖਤਮ ਕਰ ਸਕਦੇ ਨੇ। ਇਹ ਪਿਆਰ ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਦਾ ਚਸ਼ਮਾ ਫੁੱਟ ਗਿਆ, ਪਾਣੀ ਧਰਤੀ ਥੱਲੇ ਪਿਆਰ ਹੋਵੇ ਭਾਵੇਂ ਸਦੀਆਂ ਪਿਆਰ ਹੋਵੇ, ਪਰ ਜਦੋਂ ਧਰਤੀ ਦਾ ਸੀਨਾ ਪਾੜ ਕੇ ਬਾਹਰ ਨਿਕਲ ਕੇ ਆ ਗਿਆ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਹਨੂੰ ਰੋਕ ਸਕੇ। ਪਿਆਰ ਹੋਵੇ ਭਾਵੇਂ ਜਿੰਨਾ ਚਿਰ ਮਰਜ਼ੀ ਪਿਆਰ ਹੋਵੇ। ਰਾਣੀ ਮੈਣੀ ਗੋਬਿੰਦ ਰਾਏ ਜੀ ਨਾਲ ਪ੍ਰੇਮ ਕਰਦੀ ਸੀ, ਦੇਖੋ ਇਤਿਹਾਸਕ ਪ੍ਰਮਾਣ ਹੈ ਸਾਡਾ। ਸਿੱਖ ਬੀਬੀਆਂ ਜਿਨ੍ਹਾਂ ਦੇ ਘਰ ਵਿੱਚ ਵੱਧ ਨਾ ਹੋਵੇ, ਉਹਨਾਂ ਨੂੰ ਰਾਣੀ ਮੈਣੀ ਤੋਂ ਜ਼ਰੂਰ ਸਿੱਖਿਆ ਲੈਣੀ ਚਾਹੀਦੀ। ਕਈ ਤੇ ਸਾਰੀ ਜ਼ਿੰਦਗੀ ਇਹ ਫਿਕਰ ਕਰਦੇ ਰਹਿੰਦੇ ਆ, ਮੇਰੇ ਘਰ ਬੱਚਾ ਨਹੀਂ ਹੋਇਆ ਜਾਂ ਮੇਰੇ ਘਰ ਔਲਾਦ ਨਹੀਂ ਹੋਈ, ਧੀਆਂ ਨੇ ਪੁੱਤਰ ਨਹੀਂ ਹੋਇਆ। ਪਰ ਰਾਣੀ ਮੈਣੀ ਦਾ ਪ੍ਰਸੰਗ ਕਦੇ ਪੜ੍ਹੋ, ਕਦੇ ਪਿਆਰ ਨਾਲ ਸੁਣੋ। ਸੱਚੇ ਪਾਤਸ਼ਾਹ ਨੇ ਕੈਸੀ ਬਖਸ਼ਿਸ਼ ਕੀਤੀ, ਉਹ ਰਾਣੀ ਮੈਣੀ ਬੜੇ ਥਾਵਾਂ ਤੇ ਗਈ, ਉਹਨੇ ਬੜੀਆਂ ਅਰਦਾਸਾਂ ਕਰਾਈਆਂ, ਬੜਾ ਰੱਬ ਨੂੰ ਮਨਾਇਆ, ਘਰ ਚ ਔਲਾਦ ਨਾ ਹੋਈ। ਸ਼ਿਵਦੱਤ ਪੰਡਿਤ ਨੇ ਵੇਖ ਲਿਆ ਸੀ ਕਿ ਰੱਬ ਆਪ ਦੁਨੀਆਂ ਵਿੱਚ ਆਇਆ। ਸ਼ਿਵਦੱਤ ਪੰਡਿਤ, ਇਹ ਪੰਡਿਤ ਕੋਲ ਗਏ ਰਾਜਾ ਤੇ ਰਾਣੀ, ਜਾ ਕੇ ਆਖਣ ਲੱਗੇ ਕਿ ਜੇ ਤੇ ਔਲਾਦ ਹੋਣੀ ਹੈ ਤਾਂ ਦੱਸ ਦਿਓ, ਜੇ ਨਹੀਂ ਹੋਣੀ ਤਾਂ ਦੱਸ ਦਿਓ। ਲਾਓ ਟੇਵਾ ਪੰਡਿਤ ਜੀ, ਉਹ ਪੰਡਿਤਾਂ ਦਾ ਆਪਣਾ ਹਿਸਾਬ ਕਿਤਾਬ ਸੀ। ਉਹਨੇ ਫਿਰ ਆਖਣ ਲੱਗਾ, ਰਾਣੀ ਮੇਰਿਆਂ ਟੇਵਿਆਂ ਨਾਲ ਗੱਲ ਨਹੀਂ ਬਣਨੀ, ਨਾ ਕੁਝ ਪ੍ਰਾਪਤ ਹੋਣਾ। ਜੇ ਪ੍ਰਾਪਤ ਕਰਨਾ ਹੀ ਤੇ ਰੱਬ ਆਪ ਦੁਨੀਆਂ ਤੇ ਆਇਆ, ਤੂੰ ਉਹਦੇ ਚਰਨਾਂ ਚ ਜਾ ਕੇ ਅਰਦਾਸ ਕਰ। ਆਖਣ ਲੱਗੀ, ਕੌਣ? ਗੋਬਿੰਦ ਰਾਏ, ਉਹਦੇ ਦਰਸ਼ਨ ਕਰ, ਉਹਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ। ਤੇ ਗੋਬਿੰਦ ਰਾਏ ਜੀ ਦੇ ਬਾਲ ਚੋਜ ਸਨ ਨਾ ਜਿਹੜੇ, ਉਹ ਬੜੇ ਹੈਰਾਨ ਕਰ ਦੇਣ ਵਾਲੇ ਨੇ। ਸੱਚੇ ਪਾਤਸ਼ਾਹ ਸੋਨੇ ਦੇ ਕੰਗਣ ਪਾ ਕੇ ਹੀਰੇ ਜੜੇ ਹੋਏ,
ਤੇ ਗੰਗਾ ਕਿਨਾਰੇ ਖੇਡਣ ਜਾਂਦੇ ਨੇ ਤੇ ਉਹ ਜਿਹੜਾ ਕੰਗਣ ਸੀ ਇੱਕ ਗੰਗਾ ਦੇ ਵਿੱਚ ਡਿੱਗ ਪਿਆ। ਜਦੋਂ ਘਰ ਆਏ ਤੇ ਮਾਤਾ ਗੁਜਰ ਕੌਰ ਜੀ ਪੁੱਛਦੇ ਨੇ, ਲਾਲ ਜੀ ਕੰਗਣ ਕਿੱਥੇ ਸੁੱਟ ਆਇਓ, ਕਿੱਥੇ ਗਵਾ ਆਇਓ? ਗੋਬਿੰਦ ਰਾਏ ਜੀ ਆਖਣ ਲੱਗੇ, ਮਾਂ ਉਹ ਪਾਣੀ ਵਿੱਚ ਡਿੱਗ ਪਿਆ ਮਾਤਾ ਜੀ ਕੰਗਣ ਮੇਰਾ। ਚਲੋ ਖਾਂ ਮੈਂ ਗੋਤੇ ਖੋਰਾਂ ਨੂੰ ਵਾੜ ਕੇ ਤੇ ਕੰਗਣ ਕਢਵਾ ਲਵਾਂ। ਆਂਦੇ ਨੇ ਮਾਤਾ ਜੀ ਨਾਲ ਗਏ ਤੇ ਗੋਤੇਖੋਰਾਂ ਨੂੰ ਨਾਲ ਲੈ ਗਏ ਵੀ ਵਿੱਚ ਵੜੋ ਤੇ ਕੰਗਣ ਕੱਢੋ। ਗੋਬਿੰਦ ਰਾਏ ਜੀ ਖਲੋਤੇ ਨੇ, ਮਾਤਾ ਜੀ ਪੁੱਛਦੇ ਨੇ, ਦੱਸੋ ਖਾਂ ਲਾਲ ਜੀ ਕਿੱਥੇ ਕੁ ਡਿੱਗਿਆ ਕੰਗਣ ਕਢਾਈਏ? ਤੇ ਮਰਦ ਨੇ ਨਾ ਹੌਲੀ ਦੇ ਨੇ ਜਿਹੜਾ ਦੂਜਾ ਕੰਗਣ ਪਾਇਆ ਸੀ ਸੱਜੇ ਹੱਥ ਦਾ ਤੇ ਪਹਿਲਾਂ ਹੀ ਸੁੱਟ ਆਏ ਸਨ, ਤੇ ਖੱਬੇ ਹੱਥ ਦਾ ਕੰਗਣ ਹੌਲੀ ਦੇ ਨੇ ਕੱਢ ਕੇ ਵਗਾ ਕੇ ਮਾਰਿਆ। ਆਂਦੇ ਨੇ ਇੱਥੇ ਕੁ ਡਿੱਗਾ ਸੀ, ਦੂਜਾ ਵੀ ਸੁੱਟ ਦਿੱਤਾ। ਤੇ ਮਾਤਾ ਜੀ ਆਖਣ ਲੱਗੇ, ਲਾਲ ਜੀ ਤੁਹਾਨੂੰ ਇਹਨਾਂ ਕੰਗਣਾਂ ਦਾ ਮੋਹ ਨਹੀਂ ਆਉਂਦਾ? ਤੁਸੀਂ ਏਦਾਂ ਸੁੱਟੀ ਜਾਂਦੇ ਹੋ ਤੇ ਬੱਚੇ ਵੀ ਨੇ ਸਾਡੇ ਘਰਾਂ ਵਿੱਚ ਜਿਹੜੇ ਆ, ਦੇਖੋ ਤੁਸੀਂ ਚਾਰ ਪੰਜ ਸਾਲ ਦੇ ਬੱਚਿਆਂ ਨੂੰ ਪਤਾ ਹੁੰਦਾ ਕਿ ਆ ਸਾਡੇ ਘਰ ਦੀ ਚੀਜ਼ ਆ, ਇਹ ਸਾਡੇ ਘਰ ਦਾ ਬਰਤਨ ਆ, ਕਿਸੇ ਘਰ ਤੇ ਆਵੇ ਚੁੱਕ ਕੇ ਲੈ ਆਉਣਗੇ ਸਾਡਾ, ਕਿੰਨਾ ਮੋਹ ਕਰਦੇ ਨੇ। ਉਹ ਆਉਂਦੇ ਨੇ ਤੁਹਾਨੂੰ ਇਹ ਕੰਗਣਾਂ ਦਾ ਮੋਹ ਨਹੀਂ, ਵਿੱਚ ਸੁੱਟੀ ਜਾਂਦੇ ਹੋ? ਤੇ ਗੋਬਿੰਦ ਰਾਏ ਜੀ ਨੇ ਉਸ ਸਮੇਂ ਆਖਿਆ ਸੀ, ਮਾਤਾ ਇਹਨਾਂ ਪਾਣੀਆਂ ਦੇ ਵਿੱਚ ਮੈਂ ਖਜ਼ਾਨੇ ਰੋੜਨੇ ਨੇ, ਇਹਨਾਂ ਪਾਣੀਆਂ ਦੇ ਵਿੱਚ ਮੈਂ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੂੰ ਰੁੜਦਿਆਂ ਵੇਖਣਾ ਹੈ। ਜੇ ਆ ਨਿੱਕੀਆਂ ਨਿੱਕੀਆਂ ਕੰਗਣਾਂ ਦਾ ਅੱਜ ਮੈਨੂੰ ਦੁੱਖ ਹੋਣ ਲੱਗ ਪਿਆ ਤੇ ਫਿਰ ਉਹ ਵੱਡੇ ਵੱਡੇ ਸਦਮੇ ਕਿਵੇਂ ਚੱਲਾਂਗਾ? ਆਖੋ ਸਤਨਾਮ। ਹੁਣ ਵੇਖੋ ਪਤਾ ਸੀ ਸਾਰਾ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਆਉਣਾ ਹੈ। ਗੋਬਿੰਦ ਰਾਏ ਜੀ ਨੂੰ ਸਭ ਪਤਾ ਸੀ ਕਿ ਕਿਹੋ ਜਿਹਾ ਸਮਾਂ ਆਉਣਾ ਹੈ। ਪਰ ਸੱਚੇ ਪਾਤਸ਼ਾਹ ਨੇ ਕਈ ਜਗ੍ਹਾ ਇੱਥੇ ਕਿ ਜਰਾ ਰੋਕ ਜਾਈਏ, ਇੱਕ ਵਾਰੀ ਹੋਰ ਵੀ ਜ਼ਿਕਰ ਆਉਂਦਾ। ਸੱਚੇ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਸਨ। ਮੈਂ ਬਹੁਤ ਵਾਰ ਸਟੇਜ ਤੇ ਅਰਜ ਕੀਤੀ ਹੈ, ਸਾਰੀ ਦੁਨੀਆਂ ਦੇ ਪੁੱਤਰ ਇਕੱਠੇ ਕਰ ਲਓ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਵਰਗੇ ਤੇ ਕੀ ਬਣਨਾ, ਇਹ ਇੱਕ ਪੁੱਤਰ ਵਰਗੇ ਨਹੀਂ ਬਣ ਸਕਦੇ। ਸਾਰੀ ਦੁਨੀਆਂ ਦੇ ਪਿਤਾ ਇਕੱਠੇ ਕਰ ਲਓ, ਸਤਿਗੁਰੂ ਤੇਗ ਬਹਾਦਰ ਸਾਹਿਬ ਵਰਗੇ ਨਹੀਂ ਬਣ ਸਕਦੇ। ਇਹੋ ਜਿਹਾ ਪਿਤਾ, ਇਹੋ ਜਿਹੇ ਪੁੱਤਰ ਮਨ ਨੇ ਸਾਥੋਂ ਕੁਰਬਾਨ ਕੀਤੇ ਨੇ। ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਮਰ ਦੇ ਚਾਰੇ ਲਾਲ ਉਹਨਾਂ ਦੀਆਂ ਖੇਡਾਂ ਨਿਆਰੀਆਂ ਸਨ। ਸਾਹਿਬਜ਼ਾਦਿਆਂ ਨੂੰ ਖਿਡਾਉਣ ਵਾਸਤੇ ਲਾਈ ਸੀ ਡਿਊਟੀ ਭਾਈ ਮਾਨ ਸਿੰਘ ਦੀ। ਮਾਨ ਸਿੰਘ, ਤੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਛੋਟੇ ਨੇ ਉਮਰ ਵਿੱਚ, ਇਹਨਾਂ ਦਾ ਖਿਆਲ ਰੱਖਿਆ ਕਰ। ਤੂੰ ਖਡਾਵਾ ਸੀ ਜਿਹਨੂੰ ਦਾਇਆ ਆਉਂਦੇ ਨੇ, ਜਿਵੇਂ ਆਪਾਂ ਸਲੋਕ ਪੜ੍ਹਨੇ ਆ, ਮੇਰੇ ਤੋਂ ਪਹਿਲਾਂ ਸੁਣ ਰਹੇ ਸੋ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉਦੋਂ ਪਹਿਲਾਂ ਆਪਾਂ ਪੜ੍ਹਨੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲ ਸਗਲ ਜਗ। ਦਾਇਆ ਆਉਂਦੇ ਨੇ ਜਿਹੜਾ ਖਿਡਾਉਣ ਵਾਲਾ ਹੋਵੇ ਬੱਚਿਆਂ ਨੂੰ, ਰਾਜੇ ਮਹਾਰਾਜੇ ਰੱਖਦੇ ਸੀ, ਤੇ ਦਾਈ ਆਉਂਦੇ ਨੇ ਜਿਹੜੀ ਸਵਾ ਦੇਵੇ ਥਾਪੜ ਕੇ। ਪਰਮੇਸ਼ਰ ਨੇ ਦਾਇਆ ਸਾਡੇ ਵਾਸਤੇ ਦਿਨ ਬਣਾਇਆ ਹੈ ਤੇ ਦਾਈ ਰਾਤ ਬਣਾਈ ਹੈ। ਆਖੋ ਸਤਨਾਮ। ਦਾਇਆ ਜਿਹੜਾ ਹੈ ਖਿਡਾਵਾ ਹੈ, ਦਾਇਆ ਦਿਨ ਨੂੰ ਦਾਇਆ ਆਖਿਆ ਤੇ ਰਾਤ ਨੂੰ ਆਖਿਆ ਦਾਈ। ਇਹਦੇ ਵਿੱਚ ਸਾਰਾ ਸੰਸਾਰ ਖੇਡ ਰਿਹਾ, ਕੋਈ ਚੰਗੀਆਂ ਖੇਡਾਂ ਖੇਡਦਾ, ਕੋਈ ਮਾੜੀਆਂ ਖੇਡਦਾ। ਚੰਗੀਆਂ ਖੇਡਣ ਖੇਡਣ ਵਾਲਿਆਂ ਨੇ ਨੇੜੇ ਹੋ ਜਾਣਾ ਤੇ ਮਾੜੀਆਂ ਖੇਡਾਂ ਖੇਡਣ ਵਾਲਿਆਂ ਨੇ ਉਹਦੇ ਤੋਂ ਦੂਰ ਹੋ ਜਾਣਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਧਰਮ ਰਾਜ ਦੀ ਹਜ਼ੂਰੀ ਚ ਵਾਚਿਆ ਜਾਣਾ ਸਾਰਾ ਕੁਝ। ਫਿਰ ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਅਨੁਸਾਰ ਕੇ ਨੇੜੇ ਕੇ ਦੂਰ, ਕਈ ਨੇੜੇ ਤੇ ਕਈ ਦੂਰ। ਪਰ ਜਿਨ੍ਹਾਂ ਨੇ ਨਾਮ ਜਪਿਆ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਂਤ ਨਾਨਕ ਤੇ ਮੁੱਖ ਉਜਲੇ। ਉਹਨਾਂ ਦੇ ਆਪਣੇ ਤੇ ਮੁੱਖ ਉਜਲੇ ਹੁੰਦੇ ਹੀ ਨੇ ਜਪਣ ਵਾਲਿਆਂ ਦੇ, ਖੇਤੀ ਛੁੱਟੀ ਨਾਲ। ਉਹ ਹੋਰਾਂ ਨੂੰ ਵੀ ਕਰੋੜਾਂ ਨੂੰ ਸਾਧ ਸੰਗਤ ਜਮਾਂ ਦੀਆਂ ਫਾਈਆਂ ਤੋਂ ਛੁਡਾ ਲੈਂਦੇ ਨੇ ਜਿਹੜੇ ਨਾਮ ਜਪਣ ਵਾਲੇ, ਜਿਹੜੇ ਚੰਗੀਆਂ ਖੇਡਾਂ ਸੰਸਾਰ ਵਿੱਚ ਆ ਕੇ ਖੇਡਦੇ ਨੇ। ਸਤਿਗੁਰੂ ਸਾਹਿਬ ਦੇ ਸਾਹਿਬਜ਼ਾਦੇ ਸਨ ਨਾ ਜਿਹੜੇ,
ਮੈਂ ਆਪ ਜੀ ਦੇ ਚਰਨਾਂ ਚਰਜ ਕਰ ਰਿਹਾ ਸਾਂ ਕਿ ਸਤਿਗੁਰਾਂ ਨੂੰ ਪਤਾ ਸੀ ਆਉਣ ਵਾਲਾ ਸਮਾਂ ਕਿੱਦਾਂ ਦਾ। ਖੇਡਾਂ ਵੇਖੋ ਕਿੱਦਾਂ ਦੀਆਂ। ਬਾਬਾ ਫਤਿਹ ਸਿੰਘ ਜੀ ਆ ਕੇ ਆਉਂਦੇ ਨੇ ਬਾਬਾ ਅਜੀਤ ਸਿੰਘ ਹੋਣਾ ਨੂੰ, ਬਾਬਾ ਜੁਝਾਰ ਸਿੰਘ ਜੀ ਖੇਡ ਰਹੇ ਸਨ, ਆਉਂਦੇ ਨੇ ਮੈਨੂੰ ਨਾਲ ਖਿਡਾਓ ਮੈਂ ਖੇਡਣਾ। ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਉਹ ਆਖਣ ਲੱਗੇ, ਫਤਿਹ ਸਿਆਂ ਇਹ ਖੇਡ ਇਹ ਵੱਡਿਆਂ ਦੇ ਖੇਡਣ ਵਾਲੀ, ਤੂੰ ਇਹ ਜੇ ਛੋਟਾ, ਤੇਰਾ ਕੱਦ ਛੋਟਾ ਹੈ, ਤੂੰ ਨਿਆਣਾ, ਇਹ ਵੱਡਿਆਂ ਦੇ ਖੇਡਣ ਵਾਲੀ ਖੇਡ, ਤੂੰ ਖੇਡਣਾ ਤੇ ਨਿਆਣਿਆਂ ਨਾਲ ਖੇਡ ਜਾ ਕੇ, ਬੱਚਿਆਂ ਨਾਲ ਖੇਡ, ਇਹ ਤੇਰੇ ਖੇਡਣ ਵਾਲੀ ਖੇਡ ਨਹੀਂ, ਤੂੰ ਛੋਟਾ ਹੈ। ਤੇ ਬਾਬਾ ਫਤਿਹ ਸਿੰਘ ਜੀ ਆਂਦੇ ਨੇ, ਮੈਂ ਛੋਟਾ ਤਾਂ ਨਹੀਂ ਖੇਡ ਸਕਦਾ, ਆਂਦੇ ਨੇ ਹਾਂ ਤੂੰ ਛੋਟਾ। ਬਾਬਾ ਫਤਿਹ ਸਿੰਘ ਜੀ ਅੰਦਰ ਗਏ, ਇੱਕ ਦਸਤਾਰ ਬੰਨੀ, ਉਹਦੇ ਉੱਤੇ ਇੱਕ ਹੋਰ ਬੰਨੀ, ਉਹਦੇ ਉੱਤੇ ਇੱਕ ਹੋਰ ਬੰਨੀ, ਉਹਦੇ ਉੱਤੇ ਇੱਕ ਹੋਰ ਬੰਨੀ, ਕਈ ਦਸਤਾਰਾਂ ਬੰਨ ਕੇ ਆ ਕੇ ਆਖਣ ਲੱਗੇ, ਹੁਣ ਤੇ ਖਿਡਾ ਲਓ, ਹੁਣ ਤੇ ਤੁਹਾਡੇ ਜਿਹੜਾ ਹੋ ਗਿਆ। ਤੇ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਨੇ ਕਿ 1704 ਵਿੱਚ ਇਹ ਖੇਡ ਵਾਪਰੀ ਸੀ। ਜਦੋਂ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵੇਖਿਆ ਨਾ ਗੁਰੂ ਗੋਬਿੰਦ ਸਿੰਘ ਨੇ ਕਿ 4-5 ਦਸਤਾਰਾਂ ਬੰਨੀਆਂ ਨੇ ਤੇ ਵੱਡਾ ਸਾਰਾ ਦਮਾਲਾ ਬਣ ਗਿਆ, ਸੱਚੇ ਪਾਤਸ਼ਾਹ ਖੁਸ਼ ਹੋ ਕੇ ਕੋਲ ਸੱਦਦੇ ਨੇ ਤੇ ਆਂਦੇ ਨੇ, ਸਿੰਘੋ ਏਦਾਂ ਦਾ ਦਮਾਲਾ ਸਜਾਇਆ ਕਰੋ। ਆ ਨਿਹੰਗਾ ਸਿੰਘਾਂ ਦੇ ਦਮਾਲੇ ਬਾਬੇ ਫਤਿਹ ਸਿੰਘ ਨੇ ਸ਼ੁਰੂ ਕੀਤੇ ਨੇ, ਆਖੋ ਸਪਨਾ। ਤੇ ਬਾਬਾ ਫਤਿਹ ਸਿੰਘ ਜੀ ਨੂੰ ਫਿਰ ਮੁਖੀ ਥਾਪਿਆ ਸੀ ਭਾਈ ਕਾਨ ਸਿੰਘ ਲਿਖਦੇ ਨੇ, ਬਾਬਾ ਇਹ ਨਿਹੰਗ ਸਿੰਘ ਜਿਹੜੀ ਜਥੇਬੰਦੀ ਆ ਜਾਂ ਜਿਹੜਾ ਦਲ ਬਣਿਆ ਹੈ, ਮਹਾਰਾਜ ਨੇ 5 ਸਿੰਘ ਉਹਦੇ ਵਿੱਚ ਹੋਰ ਥਾਪੇ ਤੇ ਉਹਨਾਂ ਦੇ ਮੁਖੀ ਸਨ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ ਸਾਧ ਸੰਗਤ ਜੀ ਬਹੁਤ ਛੋਟੀ ਸੀ, ਨਿੱਕੇ ਨਿੱਕੇ ਗੁਰੂ ਕੇ ਲਾਲ ਜਥੇਦਾਰ ਬਣੇ, ਉਹਨਾਂ ਦੇ ਕੌਤਕ ਵੀ ਸਨ ਜਿਹੜੇ ਉਹ ਅਲਾਹੀ ਸਨ। ਸਾਧ ਸੰਗਤ ਜੀ ਸਨ, ਗੁਰੂ ਗੋਬਿੰਦ ਸਿੰਘ ਮਰ ਦੇ ਵੀ ਬਾਲ ਚੋਜ ਇੱਦਾਂ ਦੇ ਸਨ, ਜਿੱਥੇ ਖੇਡਦੇ ਸੀ ਆਪ ਨਾਰਾਇਣ ਧੰਨ ਗਲੀਆਂ ਪਟਨੇ ਦੀਆਂ, ਉਹ ਗਲੀਆਂ ਵੀ ਧੰਨ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਸਭ ਖੇਡਦੇ ਸਨ। ਧਿਆਨ ਦੇਣਾ, ਸੱਚੇ ਪਾਤਸ਼ਾਹ ਨੂੰ ਪਤਾ ਸੀ ਭਾਈ ਮਾਨ ਸਿੰਘ ਸੀ ਖਡਾਵਾ, ਬਾਬਾ ਜ਼ੋਰਾਵਰ ਸਿੰਘ ਹੋਣਾ ਦਾ ਤੇ ਬਾਬਾ ਫਤਿਹ ਸਿੰਘ ਜੀ ਦਾ। ਤੇ ਭਾਈ ਮਾਨ ਸਿੰਘ ਹੋਣੀ ਜਦੋਂ ਖਡਾਉਂਦੇ ਸਨ ਨਾ, ਤੇ ਇੱਕ ਵਾਰੀ ਮੀਂਹ ਪਿਆ, ਉਹਨਾਂ ਵੇਲਿਆਂ ਵਿੱਚ ਬਹੁਤੀਆਂ ਪੱਕੀਆਂ ਕੰਧਾਂ ਨਹੀਂ ਸਨ ਹੁੰਦੀਆਂ, ਪੱਕੀ ਇਮਾਰਤ ਬਹੁਤ ਘੱਟ ਬਣਦੀ ਸੀ ਤੇ ਕੱਚੀਆਂ ਕੰਧਾਂ ਹੁੰਦੀਆਂ ਸੀ, ਤੇ ਮੀਂਹ ਪੈਣ ਕਰਕੇ ਕੰਧਾਂ ਹੋ ਗਈਆਂ ਗਿੱਲੀਆਂ, ਤੇ ਮਾਤਾ ਜੀ ਲੱਭਦੇ ਫਿਰਦੇ ਨੇ ਮੇਰਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਹੋਣੀ ਕਿੱਥੇ ਨੇ, ਮਾਤਾ ਗੁਜਰ ਕੌਰ ਜੀ ਲੱਭਦੇ ਫਿਰਦੇ ਨੇ ਕਿੱਥੇ ਗਏ ਨੇ, ਜਾ ਕੇ ਵੇਖਿਆ ਤੇ ਗਿੱਲੀ ਕੰਧ ਦੇ ਕੋਲ ਸਾਹਿਬਜ਼ਾਦੇ ਖੇਡ ਰਹੇ ਨੇ। ਤੇ ਮਾਤਾ ਗੁਜਰ ਕੌਰ ਜੀ ਨੇ ਭਾਈ ਮਾਨ ਸਿੰਘ ਨੂੰ ਬੁਲਾ ਕੇ ਝਿੜਕਣ ਲੱਗੇ, ਮਾਨ ਸਿਆ ਆ ਮੇਰੇ ਲਾਲਾ ਨੂੰ ਮੈਂ ਬੜਾ ਪਿਆਰ ਕਰਨੀ ਆ, ਤੇ ਤੂੰ ਇਹਨਾਂ ਬੱਚਿਆਂ ਦਾ ਧਿਆਨ ਰੱਖਿਆ ਕਰ, ਕੰਧ ਗਿੱਲੀ ਕਿਤੇ ਕੰਧ ਇਹਨਾਂ ਬੱਚਿਆਂ ਉੱਤੇ ਡਿੱਗ ਨਾ ਪਵੇ, ਕਿਤੇ ਇਹ ਕੰਧ ਮੇਰਿਆਂ ਲਾਲਾਂ ਉੱਤੇ ਡਿੱਗ ਨਾ ਪਵੇ। ਭਾਈ ਮਾਨ ਸਿੰਘ ਨੇ ਹੱਥ ਜੋੜ ਕੇ ਆਖਿਆ, ਮਾਤਾ ਜੀ ਅੱਗੇ ਤੋਂ ਗਲਤੀ ਨਹੀਂ ਹੋਏਗੀ, ਮੈਂ ਧਿਆਨ ਰੱਖਾਂਗਾ। ਕਈ ਦਿਨ ਲੰਘੇ ਤੇ ਮੀਂਹ ਬਾਰਿਸ਼ ਫੇਰ ਹੋਈ, ਕੰਧਾਂ ਫੇਰ ਗਿੱਲੀਆਂ, ਸਾਹਿਬਜ਼ਾਦੇ ਫੇਰ ਉਸੇ ਕੰਧ ਕੋਲ ਖੇਡਣ ਲੱਗ ਗਏ। ਮਾਤਾ ਜੀ ਬੜੇ ਲੱਭਦੇ ਰਹੇ, ਵੇਖਿਆ ਸਾਹਿਬਜ਼ਾਦੇ ਉੱਥੇ ਹੀ ਖੇਡਣ। ਦੋਵਾਂ ਲਾਲਾਂ ਨੂੰ ਮਾਤਾ ਜੀ ਨੇ ਲੈ ਆਂਦਾ ਘਰ, ਘਰ ਲਿਆ ਕੇ ਤੇ ਮਾਨ ਸਿੰਘ ਨੂੰ ਫੇਰ ਝਿੜਕਾਂ ਪਈਆਂ, ਮਾਨ ਸਿਆ ਤੂੰ ਮੇਰਿਆਂ ਲਾਲਾਂ ਦਾ ਧਿਆਨ ਨਹੀਂ ਰੱਖਦਾ, ਜੇ ਕਿਤੇ ਕੰਧ ਡਿੱਗ ਪਈ ਤੇ ਫੇਰ ਇਹ ਰੋਜ਼ ਉੱਥੇ ਖੇਡਣ ਚਲੇ ਜਾਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਗਏ, ਮਾਤਾ ਜੀ ਮਾਨ ਸਿੰਘ ਹੋਣਾ ਨੂੰ ਝਿੜਕ ਰਹੇ ਸਨ, ਸੱਚੇ ਪਾਤਸ਼ਾਹ ਆਖਣ ਲੱਗੇ ਗੁਰੂ ਘਰ ਵਿੱਚੋਂ ਤੱਤੀਆਂ ਹਵਾਵਾਂ, ਮਾਤਾ ਜੀ ਕੀ ਹੋਇਆ। ਮਾਤਾ ਜੀ ਆਖਣ ਲੱਗੇ ਮਾਨ ਸਿੰਘ ਨੂੰ ਤੁਸੀਂ ਡਿਊਟੀ ਲਾਈ ਸੀ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਕਰੇ, ਉਹ ਕੰਧ ਕੋਲ ਖੇਡਦੇ ਨੇ ਇਹ ਧਿਆਨ ਨਹੀਂ ਦਿੰਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ, ਮਾਤਾ ਜੀ ਮਾਨ ਸਿੰਘ ਨੂੰ ਕੋਈ ਕੰਮ ਪੈ ਗਿਆ ਹੋਣਾ, ਬਹੁਤਾ ਗੁੱਸੇ ਨਾ ਹੋਵੋ। ਤੇ ਮਾਤਾ ਜੀ ਆਖਣ ਲੱਗੇ, ਲਾਲ ਜੀ ਤੁਸੀਂ ਇਹਨਾਂ ਦੀ ਸਿਫਾਰਿਸ਼ ਨਾ ਕਰੋ, ਇਹ ਵਿਗੜ ਗਏ ਨੇ, ਬੱਚਿਆਂ ਦਾ ਧਿਆਨ ਨਹੀਂ ਰੱਖਦੇ। ਸੱਚੇ ਪਾਤਸ਼ਾਹ ਮਾਤਾ ਜੀ ਨੂੰ ਹੌਸਲਾ ਦਿੰਦੇ ਦਿੰਦੇ ਇੱਕਦਮ ਚੁੱਪ ਕਰ ਗਏ।
गंभीर हो गए। माता जी आखन लगे, लाल जी मैं कोई एडी गंभीर होने वाली गल ते कीती नहीं, तुसी चुप्पी कर गए हो, इन्ने गंभीर हो गए हो, होया की है? ते गोविंद धन गुरु गोविंद सिंह साहब महाराज आखन लगे, कदे ते कंध वल वेखण ते कदे वेखण लाला वल। गुरु गोविंद सिंह महाराज कदे कंध वल वेखण कदे लाला वल वेखण ते आखन लगे, माता जी अज तुहाडे लाल इस कंध कोल खेडदे ने ते तुसी मान सिंह होणा नूं दोष देंदे हो। वे मान सिंघा मेरिया लाला नूं इत्थे खेडण ना दिया कर, ते कंधा कच्चियां ने पर असी आउण वाला समा वेख रहे हां माता जी, आही कंधा होणगियां तेरिया लाला नूं तेरे हथों लै जाणगियां खा जाणगियां, ये कंधा फिर किहड़े मान सिंह नूं दोष देंगे। उस वेले गुरु गोबिंद सिंह ने आउण वाला समा दस दिता सी पहिलां, उस वक्त पता नहीं किसी ने उस बचन वाल ध्यान दिता जा ना दिता, पर सतगुरु का एक एक बचन सत हो। जदों पटना साहब की धरती से महाराज खेडते सी ना, तो बचपन में कौतकी महाराज इदा दे सन के कंगन सुट दिता ते आखन लगे, मैं इन्हां पानिया दे विच खजाने रोड़ने ने, माता जी मैं माड़े जे कंगन करके अज परेशान हो जावा, मैं इन्हां पानिया विच सब कुछ रोड़ देना। देखो गुरु गोबिंद सिंह साहब का कैसा जिगरा सी, सब खजाने मरने सरसा च रोड़े सन। सतसंगत ते उस वक्त मर दे बाल चोज सन, ऐसे शिवदत्त पंडित आखन लगा राणी मैणी नूं, कह राणी रब दुनिया ते आया तू ओहदे चरणा च अरदास कर, जे उहने एक वारी तेनू बचन कर दिता ते बख्शिश हो जाएगी, जो मंगीए सतगुर दे दर तों मिलदा। जैसे तो अनेक रोगी आवत है वैद ग्रह, जैसो जैसो रोग तैसो औखद खवावई, जैसे राज द्वार लोग आवत है सेवा नमित, जोई जाही जोग तैसी टहल बतावई, जैसे दाता पात जन अर्थी अनेक आवै, जोई जोई जाचै दे दे दुख न मटावई, तैसे गुर शरण आवत है अनेक सिख, जैसो जैसो पाओ तैसी कामना पजा गई। रोज पढ़ने आ।

ਭਾਵਨਾ ਰੱਖ ਕੇ ਮੰਗਿਆ ਜਾਏ, ਸ਼ਰਧਾ ਬਣਾ ਕੇ ਮੰਗਿਆ ਜਾਏ, ਅੰਦਰ ਪ੍ਰੇਮ ਹੋਵੇ ਤੇ ਮੰਗਿਆ ਜਾਏ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਪਰ ਮੈਂ ਪਿਛਲੀਆਂ ਸਟੇਜਾਂ ਤੇ ਵੀ ਹਮੇਸ਼ਾ ਬੇਨਤੀ ਕਰਦਾ ਰਿਹਾ, ਗੁਰਮੁਖੋ ਆਪਾਂ ਛਾਂ ਨਹੀਂ ਮੰਗਣੀ, ਦਰਖਤ ਮੰਗਣਾ, ਦਰਖਤ ਮੰਗਣੀ। ਬਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਕੋਈ ਅਰਜ ਕਰੀਏ, ਸਾਨੂੰ ਦਾਤਾ ਜੀ ਤੇਰੀ ਲੋੜ ਹੈ, ਦਾਤਾਂ ਦੇ ਪਿੱਛੇ ਆਪੇ ਹੀ ਆ ਜਾਣਗੀਆਂ, ਪਦਾਰਥ ਤੇ ਆਪੇ ਹੀ ਪਿੱਛੇ ਆ ਜਾਣੇ ਨੇ, ਸਾਨੂੰ ਸਤਿਗੁਰ ਦੀ ਲੋੜ ਹੈ। ਸਤ ਸੰਗਤ ਜੀ ਉਸ ਸਮੇਂ ਆਖਿਆ ਸ਼ਿਵਦੱਤ ਪੰਡਿਤ ਨੇ, ਕਰ ਅਰਦਾਸ ਰਾਣੀ ਮੇਹਰ ਹੋ ਜਾਏਗੀ। ਤੇ ਰਾਣੀ ਮੈਣੀ ਫਿਰ ਘਰ ਵਿੱਚ ਰੋਜ਼ ਮਰਜ ਵਾਸਤੇ ਨਾ ਘੁੰਗਣੀਆਂ ਤਿਆਰ ਕਰਿਆ ਕਰੇ। ਉਹਨੇ ਪੰਡਿਤ ਨੂੰ ਪੁੱਛਿਆ, ਪੰਡਿਤ ਜੀ ਮੈਨੂੰ ਇਹ ਦੱਸੋ ਵੀ ਮੈਂ ਉਹਨਾਂ ਨੂੰ ਜਾ ਕੇ ਆਖਾਂ ਕਿ ਤੁਸੀਂ ਮੇਰੀ ਸਿਫਾਰਿਸ਼ ਕਰੋਗੇ? ਆਖਣ ਲੱਗੇ, ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ, ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਦੇ ਨੇ, ਆਪੇ ਆ ਜਾਣਗੇ, ਕਹਿਣ ਦੀ ਤੇ ਲੋੜ ਹੀ ਨਹੀਂ, ਬੁਲਾਉਣ ਦੀ ਲੋੜ ਨਹੀਂ, ਤੂੰ ਹਿਰਦੇ ਚੋਂ ਆਵਾਜ਼ ਮਾਰ, ਸੱਚ ਕਹੂੰ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਗੁਰੂ ਗੋਬਿੰਦ ਸਿੰਘ ਸਾਹਿਬ ਆਂਦੇ ਨੇ, ਸਿੱਖਾ ਸੱਚ ਕਰਕੇ ਮੰਨੀ, ਸਾਰੇ ਮੰਨਿਓ ਸੱਚ ਕਰਕੇ, ਇਕੱਲੇ ਸਿੱਖ ਹੀ ਨਹੀਂ, ਸਾਰੇ ਸੁਣ ਲਿਓ ਸਭ, ਸਿੱਖ ਨਹੀਂ ਸਾਰੇ ਸੁਣੋ, ਭਾਵੇਂ ਹਿੰਦੂ ਹੋ, ਭਾਵੇਂ ਮੁਸਲਮਾਨ ਹੋ, ਭਾਵੇਂ ਈਸਾਈ ਹੋ, ਭਾਵੇਂ ਜੈਨੀ ਹੋ, ਭਾਵੇਂ ਬੋਧੀ ਹੋ, ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋ, ਸਾਰੇ ਸੁਣ ਲਓ, ਪ੍ਰੇਮ ਕੀਤੇ ਬਿਨਾਂ ਪਾ ਨਹੀਂ ਸਕਦੇ। ਬੜੇ ਨੇ ਅੱਜ ਰਾਮ ਜੀ ਦੀ ਮੂਰਤੀ ਦੀ ਪੂਜਾ ਕਰਨ ਵਾਲੇ, ਬੜੇ ਨੇ ਅੱਜ ਉਹਨਾਂ ਅੱਗੇ ਭੇਟਾਵਾਂ ਰੱਖਣ ਵਾਲੇ, ਬੜੇ ਨੇ ਉਹਨਾਂ ਦੇ ਅੱਗੇ ਅੱਜ ਖੀਰ ਪੂੜੀਆਂ ਰੱਖਣ ਵਾਲੇ, ਪਰ ਮਿਲਦਾ ਨਹੀਂ ਕੋਈ ਭੀਲਣੀ ਵਰਗਾ ਜਿਹੜਾ ਜੂਠੇ ਦੇ ਰਖਵਾਵੇ। ਭਗਵਾਨ ਕ੍ਰਿਸ਼ਨ ਜੀ ਦੀ ਪੂਜਾ ਬੜੀ ਹੋ ਰਹੀ ਹੈ, ਟੱਲ ਵੱਜਦੇ ਨੇ ਮੰਦਰਾਂ ਚ, ਪਰ ਮਿਲਦਾ ਨਹੀਂ ਭਗਵਾਨ ਕ੍ਰਿਸ਼ਨ ਨੂੰ ਵਿਦਰ ਵਰਗਾ ਜਿਹੜਾ ਅਲੂਣਾ ਹੀ ਸਾਗ ਖਵਾਵੇ। ਡੇਗਾਂ ਤੇ ਅਸੀਂ ਵੀ ਚੁੱਕੀ ਫਿਰਦੇ ਹਾਂ, ਬਾਬੇ ਨਾਨਕ ਨੂੰ ਮਿਲਦਾ ਨਹੀਂ ਕੋਈ ਲਾਲੋ ਵਰਗਾ ਜਿਹੜਾ ਖੋਦਰੇ ਦਾ ਪ੍ਰਸ਼ਾਦਾ ਛਕਾਵੇ। ਇਹ ਪਿਆਰ ਦੀਆਂ ਖੇਡਾਂ ਨੇ ਸਾਰੀਆਂ, ਤੇ ਜਦੋਂ ਅੰਦਰ ਪ੍ਰੀਤ ਪ੍ਰੇਮ ਹੋ ਗਿਆ, ਬਸ ਫਿਰ ਬਖਸ਼ਿਸ਼ ਹੋ ਜਾਏਗੀ। ਇਹ ਜਿਹੜੇ ਨੇਮ ਨੇ ਨਾ ਸਾਡੇ, ਅੰਮ੍ਰਿਤ ਛਕਣਾ, ਚਰੀਸਾ ਪਾਣੀ, ਇਕਾਰ ਪਾਣੇ, ਗੁਰਦੁਆਰੇ ਜਾਣਾ, ਰੋਜ਼ ਜਾਣਾ, ਰੋਜ਼ ਬਾਣੀ ਪੜ੍ਹਨੀ, ਨੇਮ, ਨੇਮ ਤੋਂ ਬਾਅਦ ਫਿਰ ਪ੍ਰੇਮ ਪੈਦਾ ਹੋ ਜਾਂਦਾ। ਨੇਮ ਜ਼ਰੂਰੀ ਹੈ, ਗੁਰਦੁਆਰੇ ਜਾਣ ਦਾ ਨੇਮ ਬਣਾਈ ਰੱਖੋ, ਫਿਰ ਹੌਲੀ ਹੌਲੀ ਪ੍ਰੇਮ ਬਣ ਜਾਏਗਾ। ਨਾ ਤੁਸੀਂ ਭਾਵੇਂ ਮਾੜੇ ਅਸੀਂ ਨਹੀਂ, ਤੇ ਫਿਰ ਵੀ ਵੇਖੋ ਅੱਜ ਪੱਬਾਂ ਦੇ ਵਿੱਚ ਲੋਕ ਜਾਣ ਵਾਲੇ ਆ ਜਾਂ ਹੋਰ ਕਈ, ਏਦਾਂ ਰੋਜ਼ ਜਾਈ ਜਾਓ, ਨੇਮ ਬਣਾ ਲਓ, ਉੱਧਰ ਪ੍ਰੇਮ ਬਣ ਜਾਏਗਾ। ਜੇ ਬਾਣੀ ਪੜ੍ਹਨ ਦਾ ਨੇਮ ਬਣ ਗਿਆ, ਹੌਲੀ ਹੌਲੀ ਪ੍ਰੇਮ ਫਿਰ ਆਪੇ ਬਣ ਜਾਣਾ, ਨੇਮ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ। ਤੇ ਨੇਮ ਨਾ ਕਦੇ ਛੱਡੋ, ਹੌਲੀ ਹੌਲੀ ਪ੍ਰੇਮ ਬਣ ਜਾਏਗਾ। ਜਦੋਂ ਪ੍ਰੇਮ ਬਣ ਗਿਆ, ਫਿਰ ਮੂੰਹ ਲਾਲਨ ਕਿਉਂ ਪ੍ਰੀਤ ਬਣੀ, ਚੋਰੀ ਨਾ ਟੁੱਟੇ, ਚੋਰੀ ਨਾ ਟੁੱਟੇ, ਐਸੀ ਮਾਧੋ ਖਿੰਚ ਪੈਣੀ। ਸ਼ਿਵਦੱਤ ਪੰਡਿਤ ਆਖਣ ਲੱਗਾ, ਰਾਣੀ ਤੂੰ ਮਰ ਦੇ ਚਰਨਾਂ ਵਿੱਚ ਅਰਦਾਸ ਕਰ, ਜ਼ਰੂਰ ਮੇਹਰ ਹੋ ਜਾਏਗੀ, ਆਪੇ ਆਉਣਗੇ। ਇਹ ਰੋਜ਼ ਘੁੰਗਣੀਆਂ ਤਿਆਰ ਕਰਕੇ ਸੱਚੇ ਪਾਤਸ਼ਾਹ ਵਾਸਤੇ, ਕਈ ਬੋਲੀਆਂ ਨੇ ਜਿਵੇਂ ਮਾਲਵੇ ਵਾਲੇ ਆਉਂਦੇ ਨੇ ਬੱਕਲੀਆਂ, ਮਾਲਵੇ 'ਚ ਘੁੰਗਣੀਆਂ ਨੂੰ ਬੱਕਲੀਆਂ ਆਉਂਦੇ ਨੇ, ਅਤੇ ਕਈ ਥਾਵਾਂ 'ਤੇ ਘੁੰਗਣੀਆਂ ਵਰਤਿਆ ਜਾਂਦਾ। ਉਹ ਘੁੰਗਣੀਆਂ ਤਿਆਰ ਕਰਕੇ ਮਾਤਾ ਰੋਜ਼ ਰੱਖਿਆ ਕਰੇ, ਅੱਖਾਂ ਬੰਦ ਕਰਕੇ ਗੋਬਿੰਦ ਰਾਏ ਜੀ ਦੀ ਮੂਰਤ ਸਾਹਮਣੇ ਲੈ ਆਇਆ ਕਰੇ, ਆਪਣੀ ਸੁਰਤ ਕਰਕੇ ਗੋਦੀ ਜਭਾ ਲਿਆ ਕਰੇ, ਆਪਣੀ ਸੁਰਤ ਕਰਕੇ ਰੋਜ਼ ਬੱਕਲੀਆਂ ਘੁੰਗਣੀਆਂ ਛਕਾਇਆ ਕਰੇ, ਰੋਜ਼ ਅਰਦਾਸਾਂ ਕਰਦੀ ਰਹੀ। ਇੱਕ ਦਿਨ ਐਸੀ ਪ੍ਰੇਮ ਦੀ ਖਿੱਚ ਪਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਖੇਡਦੇ ਤੇ ਰਾਣੀ ਮੈਣੀ ਦੀ ਗੋਦੀ ਚ ਆ ਬੈਠੇ। ਰਾਣੀ ਮੈਣੀ ਨੂੰ ਆਖਣ ਲੱਗੇ, ਮਾਤਾ ਜੀ ਖੋਲੋ ਅੱਖਾਂ। ਉਹ ਆਖਣ ਲੱਗੀ, ਨਹੀਂ ਮੈਂ ਅੱਖਾਂ ਨਹੀਂ ਖੋਲਣੀਆਂ, ਜਦੋਂ ਅੱਖਾਂ ਖੋਲਾਂਗੀ ਤੇ ਤੁਰ ਜਾਓਗੇ ਤੁਸੀਂ। ਮਹਾਰਾਜ ਨੇ ਆਖਿਆ, ਨਹੀਂ ਮਾਤਾ ਜੀ ਮੈਂ ਆ ਗਿਆ, ਖੋਲੋ ਅੱਖਾਂ। ਨਹੀਂ ਆਉਂਦੀ ਹੈ, ਜਦੋਂ ਅੱਖਾਂ ਖੋਲਣੀਆਂ ਤੇ ਰੋਜ਼ ਚਲੇ ਜਾਂਦੇ ਹੋ, ਅੱਜ ਮੈਂ ਅੱਖਾਂ ਖੋਲਣੀਆਂ ਹੀ ਨਹੀਂ। ਤੇ ਫਿਰ ਆਖਿਆ, ਨਹੀਂ ਮਾਤਾ ਜੀ ਖੋਲੋ ਅੱਖਾਂ, ਮੈਂ ਸੱਚਮੁੱਚ ਆਇਆ,
ਜਦੋਂ ਅੱਖਾਂ ਖੋਲ ਕੇ ਵੇਖਿਆ ਤੇ ਗੋਬਿੰਦ ਰਾਏ ਜੀ ਸਾਹਮਣੇ ਬੈਠੇ ਤੇ ਸਤਸੰਗ ਜੀ ਉਸ ਸਮੇਂ ਬੱਕਲੀਆਂ ਘੁੰਗਣੀਆਂ ਛਕਣ ਤੋਂ ਬਾਅਦ ਆਖਿਆ ਦੱਸੋ ਕੀ ਚਾਹੀਦਾ ਕਹਿੰਦੇ ਲਾਲ ਚਾਹੀਦਾ ਕਿਹੋ ਜਿਹਾ ਤੇਰੇ ਅਰਗਾ ਪੁੱਤ ਵੀ ਚਾਹੀਦਾ ਤੇ ਤੇਰੇ ਅਰਗਾ ਗੋਬਿੰਦ ਰਾਏ ਮਹਾਰਾਜ ਆਖਣ ਲੱਗੇ ਮੇਰੇ ਅਰਗਾ ਤੇ ਫਿਰ ਮੈਂ ਹੀ ਹਾਂ ਮੈਨੂੰ ਹੀ ਆਪਣਾ ਪੁੱਤ ਬਣਾ ਲਾ ਕੁਛ ਆਪਣਾ ਹਾਂ ਮੈਨੂੰ ਹੀ ਆਪਣਾ ਪੁੱਤਰ ਬਣਾ ਲਾ ਕਹਿੰਦੇ ਨੇ ਰਾਣੀ ਮੈਣੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰਾਣੀ ਮੈਣੀ ਨੂੰ ਮਾਂ ਆਖਿਆ ਪਿਆਰ ਨਾਲ ਜਦੋਂ ਆਖਿਆ ਮਾਂ ਇੰਨਾ ਕੁ ਸਤਿਗੁਰ ਵੱਲੋਂ ਪਿਆਰ ਮਿਲਿਆ ਕਿ ਮਾਂ ਬੰਦੀ ਇੱਛਾ ਹੀ ਖਤਮ ਹੋ ਗਈ ਆਪਣੇ ਸਤਨਾ ਗੁਰਮੁਖੋ ਸਤਿਗੁਰ ਨਾਲ ਪਿਆਰ ਕਰੀਏ ਤੇ ਜੇ ਸਤਿਗੁਰ ਸਾਡੇ ਨਾਲ ਪਿਆਰ ਕਰਨਗੇ ਨਾ ਤੇ ਫਿਰ ਦੁਨਿਆਵੀ ਇੱਛਾਵਾਂ ਸਭ ਖਤਮ ਹੋ ਜਾਂਦੀਆਂ ਨੇ ਕੋਈ ਲੋੜ ਨਹੀਂ ਫਿਰ ਕਿਸੇ ਚੀਜ਼ ਦੀ ਬਸ ਮੈਨੂੰ ਸਤਿਗੁਰ ਦੀ ਲੋੜ ਹੈ ਮੈਨੂੰ ਸੱਚੇ ਪਾਤਸ਼ਾਹ ਦੀ ਲੋੜ ਹੈ ਰਾਣੀ ਮੈਣੀ ਦੀ ਭਾਵਨਾ ਹੀ ਖਤਮ ਹੋ ਗਈ ਤੇ ਸੱਚੇ ਪਾਤਸ਼ਾਹ ਨੇ ਸਦਾ ਵਾਸਤੇ ਸਾਡੇ ਵਾਸਤੇ ਪੂਰਨੇ ਪਾਏ ਰਾਣੀ ਮੈਣੀ ਨੂੰ ਨਾਮ ਨਾਲ ਜੋੜਿਆ ਰਾਣੀ ਮੈਣੀ ਨੂੰ ਬਾਣੀ ਨਾਲ ਜੋੜਿਆ ਰਾਣੀ ਮੈਣੀ ਨੂੰ ਸਿਮਰਨ ਨਾਲ ਜੋੜਿਆ ਤੇ ਆਖਿਆ ਸਿੱਖੋ ਸਿਮਰਨ ਵਿੱਚ ਨਾਮ ਵਿੱਚ ਇੰਨੀ ਪਾਵਰ ਹੈ ਇਹ ਸਾਰੀਆਂ ਇੱਛਾਵਾਂ ਖਤਮ ਕਰ ਦਿੰਦਾ ਸਤਸੰਗ ਜੀ ਜੇ ਹੁਣ ਮਾਂ ਬੰਦੀ ਇੱਛਾ ਹੀ ਖਤਮ ਨਾ ਹੋਈ ਤੇ ਫਿਰ ਕੀ ਫਾਇਦਾ ਨਾਮ ਜਪਣ ਦਾ ਫਿਰ ਕੀ ਫਾਇਦਾ ਸਿਮਰਨ ਕਰਨ ਦਾ ਫਿਰ ਕੀ ਫਾਇਦਾ ਬੰਦਗੀ ਕਰਨ ਦਾ ਜੇ ਕੋਈ ਵੀ ਇੱਛਾ ਬਸ ਆਪਣਾ ਮਨ ਨਾਮ ਨਾਲ ਜੋੜੋ ਇੱਛਾ ਤੇ ਜ਼ਰੂਰ ਹੁੰਦੀ ਹੈ ਕਈ ਲੋਕ ਏਦਾਂ ਦੇ ਨੇ ਜਿਹੜੇ ਇੱਛਾ ਰੱਖ ਕੇ ਜਪਦੇ ਪੁੱਤਰ ਹੋਵੇ ਜਪ ਰਹੇ ਨੇ ਮਾੜੀ ਗੱਲ ਨਹੀਂ ਜਪੋ ਇੱਛਾ ਰੱਖ ਕੇ ਜਪਦੇ ਨੇ ਕਾਰੋਬਾਰ ਵਧੇ 40 ਦਿਨ ਦਾ ਜਾਪ ਰੱਖ ਲਿਆ ਜਾਂ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਪਰ ਇੱਛਾ ਰੱਖ ਕੇ ਵੀ ਜਪਿਆ ਜਾਏ ਤਾਂ ਵੀ ਕੋਈ ਮਾੜੀ ਗੱਲ ਨਹੀਂ ਤੇ ਜਦੋਂ ਉਹ ਇੱਛਾ ਪੂਰੀ ਹੋ ਜਾਵੇ ਫਿਰ ਨਿਤਨੇਮ ਘਟਣਾ ਨਹੀਂ ਚਾਹੀਦਾ ਵਧਣਾ ਚਾਹੀਦਾ ਵੇਖੋ ਤੁਹਾਡੇ ਚਾਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ ਬਹੁਤੇ ਏਦਾਂ ਦੇ ਬੈਠੇ ਹੋਣਗੇ ਜਿਨ੍ਹਾਂ ਨੇ ਕਦੇ ਜੇ 15 ਕੁ ਦਿਨ 11 ਕੁ ਦਿਨ 21 ਦਿਨ 40 ਦਿਨ 6 ਮਹੀਨੇ ਕਿਸੇ ਦੇ ਕਹੇ ਤੇ ਜਾਪ ਕੀਤਾ ਸੀ ਕਿਸੇ ਦੇ ਕਹੇ ਤੇ ਨਿਤਨੇਮ ਕੀਤਾ ਸੀ ਕਿਸੇ ਦੇ ਕਹਿਣ ਤੇ ਥੋੜਾ ਜਿਹਾ ਚਿਰ ਗੁਰਦੁਆਰੇ ਗਏ ਤੇ ਉਦੋਂ ਬਾਅਦ ਕੀ ਹੋ ਗਿਆ ਫਿਰ ਉਵੇਂ ਹੀ ਹੋ ਗਿਆ ਕੰਮ ਕੀ ਗੱਲ ਬਈ ਮਹੀਨਾ ਕੁ ਜਾਂਦਾ ਰਿਹਾ 2 ਮਹੀਨੇ ਜਾਂਦਾ ਰਿਹਾ 6 ਮਹੀਨੇ ਜਾਂਦਾ ਰਿਹਾ ਹੁਣ ਕਿਉਂ ਛੱਡ ਦਿੱਤਾ ਹੁਣ ਇੱਛਾ ਪੂਰੀ ਹੋ ਗਈ ਸਤਨਾਮ ਇੱਛਾ ਪੂਰੀ ਹੋ ਗਈ ਤੇ ਹੁਣ ਛੱਡ ਦਿੱਤਾ ਇਹ ਪ੍ਰੇਮ ਨਹੀਂ ਪ੍ਰੇਮ ਤੇ ਤਾਂ ਹੈ ਇੱਛਾ ਰੱਖ ਕੇ ਨਾਮ ਜਪੋ ਜਦੋਂ ਸਾਧ ਸੰਗਤ ਕਾਰੋਬਾਰ ਵੱਧ ਜਾਏ ਤੇ ਨਿਤਨੇਮ ਉਦੋਂ ਵੀ ਵੱਧ ਜਾਣਾ ਚਾਹੀਦਾ ਹੁਣ ਸਾਡਾ ਜਵਾਬ ਇਹ ਵੇ ਜਪਦੇ ਸਾਂ ਜਦੋਂ ਵਿਹਲੇ ਹੁੰਦੇ ਸਾਂ ਹੁਣ ਕੀ ਕਰੀਏ ਕੰਮ ਹੀ ਇੰਨੇ ਨੇ ਵੀ ਮੇਰਾ ਨਿਤਨੇਮ ਹੀ ਟੁੱਟ ਗਿਆ ਹੁਣ ਮੈਨੂੰ ਕੰਮ ਹੀ ਇੰਨੇ ਨੇ ਮੈਂ ਇੰਨਾ ਫਸ ਗਿਆ ਕੰਮਾਂ ਕਾਰਾਂ ਵਿੱਚ ਕਿ ਹੁਣ ਮੇਰੇ ਤੋਂ ਨਿਤਨੇਮ ਹੁੰਦਾ ਹੀ ਨਹੀਂ ਪਹਿਲਾਂ ਬੜਾ ਕਰ ਲੈਂਦੇ ਸਾਂ ਉਦੋਂ ਵਿਹਲੇ ਹੁੰਦੇ ਸਾਂ ਉਹ ਲੱਖ ਲਾਂਤ ਤੇਰੇ ਇਹੋ ਜਿਹਾ ਕੰਮਾਂ ਤੇ ਜਿਨ੍ਹਾਂ ਨੇ ਤੈਨੂੰ ਗੁਰੂ ਤੋਂ ਦੂਰ ਕਰ ਦਿੱਤਾ ਸੋ ਸਪਨਾ ਉਹ ਕੰਮ ਕਾਹਦੇ ਉਹ ਬਿਜ਼ਨਸ ਕਾਹਦੇ ਉਹ ਕਾਹਦਾ ਕਾਰੋਬਾਰ ਤੇਰਾ ਜੇ ਨਿਤਨੇਮ ਕਰਦਾ ਸਾਂ ਨਿਤਨੇਮ ਜਿੱਦਣ ਦਾ ਕੰਮ ਵੱਧ ਗਿਆ ਉਦੋਂ ਨਿਤਨੇਮ ਛੱਡ ਦਿੱਤਾ ਇਹ ਨਹੀਂ ਉਹ ਗੁਰਸਿੱਖ ਉਹਨੇ ਜਿਹੜੇ ਦੁਕਾਨ ਵੱਧ ਗਈ ਇੱਕ ਸੀ 2 ਬਣ ਗਈਆਂ ਨਿਤਨੇਮ ਉਹ ਦੁੱਗਣਾ ਕਰ ਦਿੰਦੇ ਨੇ ਕਾਰੋਬਾਰ 4 ਗੁਣਾ ਵੱਧ ਗਿਆ ਨਿਤਨੇਮ ਹੀ 4 ਗੁਣਾ ਨਾਲ ਹੀ ਵੱਧ ਗਿਆ ਕਿਉਂ ਸੱਚੇ ਪਾਤਸ਼ਾਹ ਤੁਸੀਂ ਮਿਹਰ ਕੀਤੀ ਕਿਰਪਾ ਕੀਤੀ ਤੇ ਯਾਦ ਰੱਖਣਾ ਗੁਰਮੁਖੋ ਦਾਤ ਵੱਧ ਗਈ ਹੈ ਦਾਤਾ ਭੁੱਲ ਗਿਆ ਤੇ ਉਹ ਦਾਤ ਵੀ ਬਹੁਤਾ ਚਿਰ ਨਹੀਂ ਰਹਿਣੀ ਆ ਖੁਸ਼ ਆਪਣਾ ਫਿਰ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ ਥਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ।

ਦੇਖੋ ਨਜ਼ਰ ਵਿੱਚ ਬੜੀ ਪਾਵਰ ਹੈ। ਜੇ ਨਜ਼ਰ ਹੋ ਜਾਏ ਤੇ ਭਿਖਾਰੀ ਰਾਜੇ ਬਣ ਸਕਦੇ ਨੇ। ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਨਜ਼ਰ ਪੈ ਗਈ ਤੇ ਨਿਹਾਲ ਵੀ ਹੋ ਜਾਂਗੇ। ਨਜ਼ਰ ਪੁੱਠੀ ਜੇਕਰ ਸੁਲਤਾਨਾ ਕਾ ਹੋ ਕਰਾਏਂਦਾ। ਜਿੱਦਣ ਉਹਦੀ ਨਜ਼ਰ ਬਦਲ ਗਈ ਫਿਰ ਬੜੇ ਬੜੇ ਰਾਜੇ ਮਹਾਰਾਜੇ ਵੇਖੋਗੇ ਤੁਸੀਂ ਭੀਖ ਵੀ ਮੰਗਦੇ ਨੇ। ਜੇ ਦਾਤ ਮਿਲੀ ਏ ਤੇ ਦਾਤਾਂ ਨਾਲ ਯਾਦ ਰਹਿਣਾ ਚਾਹੀਦਾ। ਕੋਈ ਵੀ ਏਦਾਂ ਦਾ ਗੁਰਮੁਖ ਬੈਠਾ ਹੋਵੇ ਤੁਹਾਡੇ, ਕੋਈ ਪ੍ਰੇਮੀ ਜਿਹੜਾ ਏਦਾਂ ਦਾ ਬੈਠਾ ਹੋਵੇ ਜਿਹਨੇ ਕਿਸੇ ਸਮੇਂ ਨਿਤਨੇਮ ਕੀਤਾ ਸੀ ਬਥੇਰਾ, ਹੁਣ ਛੱਡ ਦਿੱਤਾ, ਹੁਣ ਕਾਰੋਬਾਰ ਚੱਲ ਪਿਆ, ਹੁਣ ਭੁੱਲ ਗਿਆ ਰੱਬ ਨੂੰ, ਮੇਰੀ ਉਹਦੇ ਚਰਨਾਂ 'ਚ ਬੇਨਤੀ ਹੈ, ਫਿਰ ਸ਼ੁਰੂ ਕਰੋ। 40 ਦਿਨਾਂ ਮਹੀਨੇ ਦਾ ਨਹੀਂ, ਸਦਾ ਦਾ ਨੇਮ ਬਣਾਓ, ਸਦਾ ਦਾ। ਜਿਹਨੇ ਕਿਸੇ ਦੇ ਕਹੇ ਤੇ ਕੀਤਾ ਤੇ ਹੁਣ ਛੱਡ ਦਿੱਤਾ, ਇਹ ਨਹੀਂ ਸਿੱਖੀ। ਪਿਆਰ ਵਾਲੇ ਤੇ ਹਰ ਸਮੇਂ ਉਹਦੀ ਕਿਰਪਾ ਹੋ ਜਾਏ। ਪਿੰਗਲ ਪਰਬਤ ਪਾਰ ਪਰੇ ਹਲ ਚਤਰ ਬਕੀਤਾ, ਅੰਧਲੇ ਤ੍ਰਿਪਵਨ ਸੂਝਿਆ ਗੁਰ ਭੇਦ ਸੁਨੀਤਾ, ਮਹਿਮਾ ਸਾਧੂ ਸੰਗ ਕੀ ਮੇਰੇ ਬੀਤਾ। ਸਤਿਗੁਰ ਦੀ ਮਿਹਰ ਹੋ ਜਾਏ, ਸਤਿਗੁਰ ਦੀ ਨਜ਼ਰ ਹੋ ਜਾਏ ਤੇ ਸਭ ਕੁਝ ਹੋ ਸਕਦਾ। ਸਿੰਗਲ ਪਰਬਤ ਪਾਰ ਪਰੇ ਸਤਿਗੁਰ ਦੇ ਚਰਨਾਂ ਚ ਅਰਦਾਸ ਕਰੀਏ। ਸੱਜੇ ਪਾਤਸ਼ਾਹ ਮੇਰ ਕਰੋ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਦੁਨਿਆਵੀ ਜਿਹੜੀ ਪੜ੍ਹਾਈ ਹੈ ਨਾ, ਉਹਦੇ ਵਿੱਚ ਤਾਂ ਇੱਦਾਂ ਹੁੰਦਾ ਵੀ ਬੰਦਾ ਪਹਿਲੀ ਤੋਂ ਚੱਲਦਾ ਤੇ MA ਤੱਕ ਜਾਂਦਾ, ਪਹਿਲੀ ਤੋਂ ਚੱਲਦਾ ਤੇ ਯੂਨੀਵਰਸਿਟੀ ਤੱਕ ਪੜ੍ਹਦਾ, ਡਿਗਰੀ ਲੈਂਦਾ। ਇਹ ਰੂਹਾਨੀਅਤ ਦੀ ਪੜ੍ਹਾਈ ਏਦਾਂ ਦੀ ਹੈ। ਗੁਰਮੁਖੋ ਇੱਥੇ ਕਈ ਏਦਾਂ ਦੇ ਨੇ ਜਿਹੜੇ ਪੜ੍ਹਦੇ ਪੜ੍ਹਦੇ ਪੜ੍ਹਦੇ ਪੜ੍ਹਦੇ BA MA ਤੱਕ ਚਲੇ ਜਾਂਦੇ ਨੇ, ਫਿਰ ਪਹਿਲੀ ਜਾ ਸਕਦੇ ਨੇ। ਬੜੇ ਨੇ ਏਦਾਂ ਦੇ, ਬੜੇ ਤਾਂ ਜਾ ਕੇ ਡਿੱਗੇ ਨੇ ਥੱਲੇ, ਬੜੀ ਕਿਰਪਾ ਹੋ ਗਈ ਜੀ ਫਿਰ ਡਿੱਗ ਪਏ ਨੇ ਥੱਲੇ। ਇਸ ਕਰਕੇ ਅਰਦਾਸ ਕਰੀਏ ਸਤਿਗੁਰੂ, ਤੁਹਾਨੂੰ ਪਤਾ ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ ਹਾਂ, ਅਸੀਂ ਕਿਹੜੀ ਕਲਾਸ 'ਚ ਹਾਂ, ਪਹਿਲੀ 'ਚ ਹਾਂ, ਦੂਜੀ 'ਚ ਹਾਂ, ਚੌਥੀ 'ਚ ਹਾਂ, ਦਸਵੀਂ 'ਚ ਹਾਂ। ਪਰ ਮਹਾਰਾਜ ਜਿੱਥੇ ਵੀ ਹਾਂ ਥੱਲੇ ਨੂੰ ਨਾ ਡਿੱਗੀਏ, ਹੁਣ ਮਿਹਰ ਕਰੋ, ਕਿਰਪਾ ਕਰ ਦਿਓ, ਫਿਰ ਕਿਤੇ ਪਹਿਲੀ 'ਚ ਨਾ ਆ ਜਾਈਏ। ਤੇ ਜਿਨ੍ਹਾਂ ਨੇ ਦਾਖਲਾ ਹੀ ਨਹੀਂ ਲਿਆ ਉਹ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਨਾਮ ਲਿਖਵਾਈਏ ਤੇ ਸਤਿਗੁਰ ਦੀ

ਕਿਰਪਾ ਹੋਵੇ ਤੇ ਆਂਦੇ ਨੇ ਪਿੰਗਲਾ ਵੀ ਪਹਾੜ ਚੜ ਸਕਦਾ। ਭਿਖਾਰੀ ਰਾਜੇ ਬਣ ਜਾਂਦੇ ਆ, ਰਾਜੇ ਭਿਖਾਰੀ ਬਣ ਜਾਂਦੇ ਆ ਜੇ ਦਾਤੇ ਨੂੰ ਭੁੱਲ ਜਾਣ। ਸੱਚੇ ਪਾਤਸ਼ਾਹ ਨੇ ਆਖਿਆ ਕਦੇ ਭੁੱਲਿਆ ਜੇ ਨਾ, ਅਕਾਲ ਤਖ਼ਤ ਸਾਹਿਬ ਬਣਾਇਆ, ਨਾਲ ਹਰਿਮੰਦਰ ਸਾਹਿਬ ਬਣਾਇਆ। ਮੈਂ ਪਿੱਛੇ ਵੀ ਇੱਕ ਸਟੇਜ ਤੇ ਬੇਨਤੀ ਕੀਤੀ ਸੀ, ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਤੁਸੀਂ ਵੇਖੋਗੇ ਨਾ ਜਾ ਕੇ, ਅਕਾਲ ਤਖ਼ਤ ਸਾਹਿਬ ਤੋਂ ਵੇਖਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਨਜ਼ਰ ਆਉਣਗੇ। ਅਕਾਲ ਤਖ਼ਤ ਤੇ ਖਲੋ ਕੇ ਵੇਖੋ, ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਜ਼ਰ ਆਏਗਾ, ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ। ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਤਾਬਿਆ ਬਹਿ ਕੇ ਵੇਖਣਾ, ਅਕਾਲ ਤਖ਼ਤ ਦਿਸਦਾ ਹੀ ਨਹੀਂ। ਆਖੋ ਸਤਨਾਮ, ਉੱਥੋਂ ਤਖ਼ਤ ਨਹੀਂ ਦਿਸਦਾ, ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਇਹਦਾ ਕੀ ਕਾਰਨ ਹੈ? ਸੱਚੇ ਪਾਤਸ਼ਾਹ ਨੇ ਆਖਿਆ, ਸਿੱਖਾ ਜੇ ਤੂੰ ਤਖ਼ਤ ਤੇ ਹੋਵੇਂ ਤੇ ਤੈਨੂੰ ਗੁਰੂ ਯਾਦ ਰਹਿਣਾ ਚਾਹੀਦਾ। ਤਖ਼ਤ ਤੇ ਜੇ ਹੋਵੇਂ, ਕਿਸੇ ਸੋਹਣੀ ਕੁਰਸੀ ਤੇ ਬੈਠਾ, ਚੰਗੇ ਅਹੁਦੇ ਤੇ ਬੈਠਾ, ਫਿਰ ਤੈਨੂੰ ਤੇਰਾ ਗੁਰੂ ਯਾਦ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਦਿਸਦੇ ਨੇ ਤਖ਼ਤ ਤੋਂ, ਤੇ ਜੇ ਗੁਰੂ ਗ੍ਰੰਥ ਸਾਹਿਬ ਕੋਲ ਬੈਠਾ ਹੋਵੇ ਫਿਰ ਤੇਰੇ ਅੰਦਰ ਤਖ਼ਤ ਦਾ ਖਿਆਲ ਨਾ ਹੋਵੇ। ਆਖੋ ਸਤਨਾਮ, ਫਿਰ ਗੁਰੂ ਗੁਰੂ ਹੀ ਬਸ, ਹੋਰ ਨਹੀਂ ਕੁਛ। ਫਿਰ ਸਤਿਗੁਰ ਦੇ ਕੋਲ ਬੈਠਾ ਐਵੇਂ ਕੁਰਸੀਆਂ ਵੱਲ ਨਾ ਵੇਖੀ ਜਾਈ, ਸਤਿਗੁਰ ਕੋਲ ਬੈਠਾ ਤਖ਼ਤਾਂ ਵੱਲ ਨਾ ਵੇਖੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਜਾਓ, ਦਰਬਾਰ ਸਾਹਿਬ ਅਕਾਲ ਤਖ਼ਤ ਦਿਸਦਾ ਹੀ ਨਹੀਂ, ਅਕਾਲ ਤਖ਼ਤ ਤੋਂ ਗੁਰੂ ਗ੍ਰੰਥ ਸਾਹਿਬ ਦਿਸਦੇ ਨੇ। ਜੇ ਰਾਜਗੱਦੀ ਤੇ ਬੈਠਾ ਹੋਵੇ ਤੈਨੂੰ ਗੁਰੂ ਯਾਦ ਰਵੇ, ਜੇ ਸਤਿਗੁਰ ਕੋਲ ਬੈਠੇ ਤੇ ਫਿਰ ਤੈਨੂੰ ਤਖ਼ਤ ਦੀ ਯਾਦ ਹੀ ਨਾ ਆਵੇ, ਫਿਰ ਅਹੁਦਿਆਂ ਦੀ ਯਾਦ ਹੀ ਨਾ ਆਵੇ। ਵੇਖੋ ਕੈਸਾ ਮਹਾਰਾਜ ਨੇ ਸਿਧਾਂਤ ਦਿੱਤਾ ਸਾਨੂੰ। ਇਸ ਕਰਕੇ ਉਹ ਰਾਜੇ ਵੀ ਸਨ ਜਿਨ੍ਹਾਂ ਨੇ ਰਾਜ ਪਾਇਆ, ਪਰ ਰਾਜ ਦੇਣ ਵਾਲੇ ਦਾਤੇ ਨੂੰ ਭੁੱਲ ਗਏ। ਉਹ ਦਾਤਾਂ ਫਿਰ ਬਹੁਤਾ ਚਿਰ ਨਹੀਂ ਰਹਿੰਦੀਆਂ। ਦਾਤ ਪਿਆਰੀ ਵਿਸਰਿਆ ਦਾਤਾਰਾ,

ਸਾਡੇ ਮਹਾਂਪੁਰਸ਼ਾਂ ਦੇ ਹੁੰਦੇ ਸਨ, ਜਦੋਂ ਘਰ ਬਣੇ ਨਾ ਕੋਠੀ ਦੀ ਦਹਿਲੀਜ਼ ਤੇ ਕਦਮ ਰੱਖੇ ਤੇ ਆਖਿਆ ਕਰ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਸਭ, ਇਹ ਪੇਦਾਤ ਤੇਰੀ ਦਾਤਾਰ, ਦਾਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਨੰਨੇ ਤੋਟ ਨਾ ਵੀ ਗੰਤ ਭਰੇ ਭੰਡਾਰ। ਜਦੋਂ ਸੋਹਣੀ ਗੱਡੀ ਵਿੱਚ ਬਹਿਣ ਲੱਗੇ ਤੇ ਆਖਿਆ ਕਰ ਇਹ ਪੇਦਾਤ ਤੇਰੀ ਦਾਤਾਰ, ਜਦੋਂ ਪ੍ਰਸ਼ਾਦਾ ਛਕਣ ਲੱਗਿਆ ਪਹਿਲੀ ਗ੍ਰਾਹੀ ਪਾਏ ਤੇ ਆਖਿਆ ਕਰ

ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸੱਚੇ ਪਾਤਸ਼ਾਹ ਤੇਰੀਆਂ ਦਿੱਤੀਆਂ ਦਾਤਾਂ ਨੇ। ਤੇ ਸਤਸੰਗ ਜੀ ਜਿਹੜੇ ਹਮੇਸ਼ਾ ਆਪਣਾ ਪਿਛੋਕੜ ਯਾਦ ਰੱਖਦੇ ਨੇ ਉਹਨਾਂ ਨੂੰ ਰੱਬ ਨਹੀਂ ਭੁੱਲਦਾ। ਕਿਵੇਂ ਕਰਨਾ, ਮੈਂ ਇੱਥੇ ਬੜਿਆਂ ਘਰਾਂ ਵਿੱਚ ਗਿਆ, ਵੇਖੀਦਾ ਕਈ ਲੋਕਾਂ ਨੂੰ ਮਿਲੀਦਾ, ਕਈ ਤੇ ਇੱਦਾਂ ਦੇ ਨੇ ਆਕੜ ਕੇ ਖਲੋਤੇ ਰਹਿੰਦੇ ਨੇ ਵੀ ਤੁਸੀਂ ਹੁੰਦੇ ਕੌਣ ਹੋ, ਆਖੋ ਸਤਨਾਮ, ਭਾਵੇਂ ਉਹ ਪੰਜਾਬ ਤੋਂ ਹੀ ਆਏ ਹੋਣ, ਉਹ ਪੰਜਾਬ ਵਾਲਿਆਂ ਨੂੰ ਆਖਣਗੇ ਲੈ ਇਹ ਕੋਈ ਬੰਦੇ ਨੇ, ਪੰਜਾਬ ਕੋਈ ਉੱਥੇ ਮੌਸਮ ਨਹੀਂ ਚੰਗਾ, ਕੋਈ ਟ੍ਰੈਫਿਕ ਦਾ ਰੂਲ ਨਹੀਂ, ਕੋਈ ਆਹ ਨਹੀਂ ਠੀਕ, ਆਹ ਨਹੀਂ, ਉਹ ਹਮੇਸ਼ਾ ਗਲਤੀ ਕੱਢਦੇ ਰਹਿੰਦੇ। ਪਰ ਬੜੇ ਲੋਕ ਇੱਦਾਂ ਦੇ ਨੇ ਜਿਹੜੇ ਵੇਖੇ ਨੇ, ਜਿਨ੍ਹਾਂ ਤੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ, ਉਹ ਕਿਸੇ ਸਮੇਂ ਸਤਸੰਗ ਜੀ ਖੇਤਾਂ ਵਿੱਚ ਕੰਮ ਕਰਨਾ, ਹਲ ਵਾਹੁਣੇ, ਕਹੀਆਂ ਚਲਾਉਣੀਆਂ, ਟਰੈਕਟਰ ਚਲਾਉਣੇ, ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਲੱਖਾਂ ਕਰੋੜਾਂ ਅਰਬਾਂ ਦੇ ਮਾਲਕ ਬਣ ਗਏ ਆ। ਪਰ ਕਈ ਵੇਖੇ ਨੇ ਜਿਹੜੇ ਦਾਤਾਂ ਪਾ ਕੇ ਦਾਤੇ ਨੂੰ ਨਹੀਂ ਭੁੱਲੇ ਜੀ, ਤੇ ਜਿਹੜਾ ਆਪਣੇ ਪਿਛੋਕੜ ਨੂੰ ਆਪਣੀ ਔਕਾਤ ਯਾਦ ਰੱਖਦਾ ਗੁਰਮੁਖ, ਉਹ ਹਮੇਸ਼ਾ ਚੜ੍ਹਦੀ ਕਲਾ ਵੱਲ ਜਾਂਦਾ। ਇੱਕ ਰਾਜੇ ਨੇ ਬੱਚੇ ਨੂੰ ਗੋਦ ਲਿਆ ਤੇ ਉਹ ਰੋਜ਼ ਹੀ ਜਾ ਕੇ ਬੈਠਾ ਰਿਹਾ ਕਰੇ ਅੰਦਰ ਕਮਰੇ 'ਚ ਵੜ ਕੇ, ਉਹ ਰੋਜ਼ ਹੀ ਵੜ ਕੇ ਬੈਠਾ ਰਿਹਾ ਕਰੇ। ਮੰਤਰੀ ਸੰਤਰੀ ਵਜ਼ੀਰ ਉਹ ਬੜੇ ਹੈਰਾਨ ਵੀ ਬੱਚਾ ਅੰਦਰ ਕਿਉਂ ਬੈਠਾ ਰਹਿੰਦਾ। ਜਾ ਕੇ ਰਾਜੇ ਨੂੰ ਆਖਣ ਲੱਗੇ, ਰਾਜਨ ਬੱਚਾ ਤੁਸੀਂ ਜਿਹੜਾ ਗੋਦ ਲਿਆ ਇਹ 22 ਸਾਲਾਂ ਦਾ ਹੋ ਗਿਆ, ਤੇ ਨਿੱਕੇ ਜੇ ਨੂੰ ਤੁਸੀਂ ਲੈ ਕੇ ਆਏ ਸੀ, ਇਹ ਰੋਜ਼ ਅੰਦਰ ਜਾਂਦਾ, ਅੰਦਰ ਵੜ ਕੇ ਕੁੰਡੀ ਲਾ ਕੇ ਬੈਠਾ ਰਹਿੰਦਾ ਕਈ ਕਈ ਘੰਟੇ, ਪੁੱਛੋ ਗੱਲ ਕੀ ਹੈ। ਪੁੱਛਿਆ, ਕਾਕਾ ਰਾਜਕੁਮਾਰ ਜੋ ਮੇਰਾ ਹੈ ਉਹ ਸਭ ਕੁਛ ਤੇਰਾ ਹੈ, ਮੇਰੇ ਤੋਂ ਬਾਅਦ ਤੇਰਾ ਹੋ ਜਾਣਾ, ਮੇਰੀ ਔਲਾਦ ਨਹੀਂ, ਮੈਂ ਤੈਨੂੰ ਗੋਦ ਲਿਆ, ਇਹ ਦੱਸ ਵੀ ਤੂੰ ਅੰਦਰ ਵੜ ਕੇ ਕੀ ਕਰਦਾ ਰਹਿੰਦਾ ਇੰਨਾ ਇੰਨਾ ਟਾਈਮ, ਕੁੰਡੀ ਅੰਦਰੋਂ ਮਾਰ ਲੈਂਦਾ, ਜਦੋਂ ਬਾਹਰ ਆਉਂਦਾ ਕਮਰੇ ਨੂੰ ਜਿੰਦਾ ਲਾ ਦਿੰਦਾ, ਮੁੜ ਕੇ ਅੰਦਰ ਕਿਸੇ ਨੂੰ ਵੜਨ ਨਹੀਂ ਦਿੰਦਾ, ਤੂੰ ਰੋਜ਼ 2-2.5 ਘੰਟੇ ਅੰਦਰ ਜਾਂਦਾ ਕੀ ਕਰਨਾ। ਆਖਣ ਲੱਗਾ, ਪਿਤਾ ਜੀ ਤੁਸੀਂ ਰਹਿਣ ਦਿਓ। ਉਹ ਆਂਦਾ, ਨਹੀਂ ਦੱਸ, ਚਲੋ ਫਿਰ ਆ ਜਾਓ। ਬਹੁਤਾ ਆਖਿਆ ਤੇ ਪਿਤਾ ਨੂੰ ਅੰਦਰ ਲੈ ਗਿਆ, ਜਾ ਕੇ ਇੱਕ ਸੰਦੂਕ ਪਿਆ ਸੀ ਉਹਦਾ ਉੱਪਰੋਂ ਢੱਕਣ ਚੁੱਕਿਆ ਤੇ ਵਿੱਚੋਂ ਇੱਕ ਨਿਕਲੀ ਪੱਲੀ, ਇੱਕ ਨਿਕਲੀ ਦਾਤਰੀ, ਇੱਕ ਨਿਕਲਿਆ ਰੰਬਾ ਖੁਰਪਾ, ਉਹ ਨਿਕਲਿਆ ਵਿੱਚੋਂ ਇੱਕ ਦਾਤਰੀ, ਇੱਕ ਪੱਲੀ ਪੱਠੇ ਵੱਢ ਕੇ ਉਹਦੇ ਵਿੱਚ ਪਾਉਣ ਵਾਲੀ, ਤੇ ਇੱਕ ਨਿਕਲਿਆ ਸਾਸਨ ਖੁਰਪਾ। ਉਹ ਆਖਣ ਲੱਗਾ, ਪੁੱਤਰਾ ਆ ਕੀ, ਤੂੰ ਇਹਨੂੰ ਕਾਹਤੋਂ ਵਹਿੰਦਾ ਰਹਿੰਦਾ। ਆਖਣ ਲੱਗਾ, ਪਿਤਾ ਜੀ ਜਦੋਂ ਤੁਸੀਂ ਮੈਨੂੰ ਲੈ ਕੇ ਆਏ ਸੋਨਾ, ਮੈਂ ਆਪਣੇ ਬਾਪੂ ਨਾਲ ਘਾਹ ਖੋਤਰਨ ਆਇਆ ਸੀ, ਅਸੀਂ ਘਾਹ ਖੋਤਰ ਖੋਤਰ ਕੇ ਲੋਕਾਂ ਦੇ ਘਰਾਂ ਵਿੱਚ ਭੇਜਦੇ ਸਾਂ ਤੇ ਗੁਜ਼ਾਰਾ ਕਰਦੇ ਸਾਂ। ਆਖਣ ਲੱਗਾ, ਇਹ ਤੁਹਾਡਾ ਵਡੱਪਣ ਹੈ, ਤੁਸੀਂ ਮੇਰੇ ਤੇ ਏਡੀ ਵੱਡੀ ਕਿਰਪਾ ਕੀਤੀ ਤੇ ਮੈਨੂੰ ਗੋਦ ਲੈ ਲਿਆ, ਮੈਨੂੰ ਆਪਣਾ ਪੁੱਤਰ ਬਣਾਇਆ, ਮੈਨੂੰ ਰਾਜਕੁਮਾਰ ਬਣਾਇਆ, ਅੱਜ ਸਭ ਕੁਝ ਤੁਸੀਂ ਮੈਨੂੰ ਦੇ ਚੱਲੇ ਹੋ, ਤੇ ਮੈਂ ਅੰਦਰ ਵੜ ਕੇ 2-2 ਘੰਟੇ ਇਸ ਰੰਬੇ ਨੂੰ, ਇਸ ਦਾਤਰੀ ਨੂੰ, ਇਸ ਪੱਲੀ ਨੂੰ ਵਹਿੰਦਾ ਰਹਿੰਦਾ ਵੀ ਕਿਤੇ ਮੈਨੂੰ ਮੇਰੀ ਔਕਾਤ ਨਾ ਭੁੱਲ ਜਾਏ, ਕਿਤੇ ਰਾਜ ਗੱਦੀ ਤੇ ਬਹਿ ਕੇ ਕਿਤੇ ਮੈਂ ਇਹ ਸਭ ਕੁਝ ਪਾ ਕੇ ਭੁੱਲ ਨਾ ਜਾਵਾਂ ਕਿ ਮੈਂ ਉੱਠਿਆ ਕਿੱਥੋਂ ਆ, ਤੁਸੀਂ ਮੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ। ਗੁਰਮੁਖੋ, ਜਿਹੜਾ ਹਮੇਸ਼ਾ ਆਪਣਾ ਪਿਛੋਕੜ ਯਾਦ ਰੱਖਦਾ ਉਹ ਚੜ੍ਹਦੀ ਕਲਾ ਵੱਲ ਜਾਂਦਾ। ਤੇ ਬੜੇ ਲੋਕ ਨੇ ਐਸੇ, ਥੋੜੀ ਜਿਹੀ ਮਨ ਵਿੱਚ ਥੋੜੀ ਜਿਹੀ ਮਾਇਆ ਆਈ ਤੇ ਮਨ ਵਿੱਚ ਮਾਨ ਆ ਗਿਆ, ਮੇਰੇ ਵਰਗਾ ਤੇ ਹੁਣ ਹੈ ਹੀ ਕੋਈ ਨਹੀਂ, ਦੁਨੀਆਂ ਵਿੱਚ ਬਸ ਹੈ ਹੀ ਮੈਂ। ਪਰ ਐਸਾ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਨੇ ਨੀਵੇਂ ਰਹੋ, ਮਨ ਨੀਵਾਂ ਰੱਖੋ, ਹੋਂ ਕਿਸ ਕੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਹੈ। ਮਨ ਨੀਵਾਂ ਰੱਖੋ, ਮਨ ਦੀ ਗਰੀਬੀ ਹਰ ਗੁਰਸੇ ਕੋਲ ਹੋਣੀ ਚਾਹੀਦੀ ਹੈ। ਮਨ ਨੀਵਾਂ ਮਤ ਉੱਚੀ, ਮਤ ਕਾ ਰਾਖਾ ਆਪ ਵਾਹੇ। ਸੋ ਸਤਸੰਗ ਜੀ, ਹੁਣ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਆ, ਉਹ ਦਾਤਾਂ ਪਾ ਕੇ ਦਾਤੇ ਨੂੰ ਯਾਦ ਰੱਖਦੇ ਨੇ। ਤੇ ਰਾਣੀ ਮੈਣੀ ਦੇ ਉੱਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਆਖਣ ਲੱਗੇ, ਮਾਤਾ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਉਹ ਮਾਤਾ ਰੋਜ਼ ਭਜਨ ਵਿੱਚ ਬਹਿੰਦੀ ਸੀ, ਰੋਜ਼ ਸਿਮਰਨ ਕਰਦੀ ਸੀ, ਤੇ ਰਾਣੀ ਮੈਣੀ ਦੀ ਮਾਂ ਬੰਦੀ ਇੱਛਾ ਹੀ ਖਤਮ ਹੋ ਗਈ, ਉਹਨੂੰ ਹੁਣ ਲੋੜ ਹੀ ਨਹੀਂ ਰਹੀ ਪੁੱਤਰ ਦੀ, ਸਭ ਇੱਛਾਵਾਂ ਖਤਮ ਹੋ ਗਈਆਂ। ਧਰੂ ਬਾਲਕ ਨੇ ਇੱਛਾ ਸੀ ਉਹਦੀ ਕਿ ਮੈਨੂੰ ਅੱਧਾ ਰਾਜ ਮਿਲੇਗਾ ਜੇ ਮੈਂ ਭਗਤੀ ਕਰਾਂਗਾ। ਮਾਂ ਨੇ ਲਿਵ ਲਾਈ ਸੀ, ਪੁੱਤਰਾ ਜੇ ਤੈਨੂੰ ਰਾਜ ਚਾਹੀਦਾ ਨਾ ਤੇ ਬੰਦਗੀ ਕਰ,
ਤੇ ਧਰੂ ਬਾਲਕ ਲੱਗ ਪਿਆ ਭਗਤੀ ਕਰਨ, ਇੱਛਾ ਰਾਜ ਦੀ ਸੀ। ਤੇ ਜਦੋਂ ਨਾਮ ਦਾ ਆਨੰਦ ਆਇਆ, ਜਦੋਂ ਸਿਮਰਨ ਵਿੱਚ ਰਸ ਆਇਆ, ਤੇ ਉਹੀ ਧਰੂ ਸੀ ਜਿਹੜਾ ਆਉਂਦਾ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਸਮਲਾ। ਮੈਨੂੰ ਰਾਜ ਦੀ ਲੋੜ ਨਹੀਂ, ਮੈਨੂੰ ਮੁਕਤੀ ਦੀ ਲੋੜ ਨਹੀਂ, ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਸੋ ਸਾਧ ਸੰਗਤ, ਜਿਨ੍ਹਾਂ ਜਿਨ੍ਹਾਂ ਨੇ ਨਾਮ ਦੀ ਦਾਤ ਮੰਗੀ, ਦੁਨਿਆਵੀ ਪਦਾਰਥ ਉਹਨਾਂ ਦੇ ਪਿੱਛੇ ਪਿੱਛੇ ਨੇ। ਰਾਣੀ ਮੈਣੀ ਨੂੰ ਮਹਾਰਾਜ ਮਾਂ ਕਹਿੰਦੇ ਸੀ। ਮਹਾਰਾਜ ਨੇ ਆਖਣਾ, ਮੇਰੀ ਇੱਕ ਮਾਂ ਨਹੀਂ, ਮੇਰੀਆਂ ਦੋ ਮਾਵਾਂ ਨੇ। ਰਾਣੀ ਮੈਣੀ ਨੂੰ ਵੀ ਮਾਤਾ ਆਖਣਾ ਸੱਚੇ ਪਾਤਸ਼ਾਹ ਨੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਨੂੰ ਛੱਡਿਆ, ਆਂਦੇ ਨੇ ਪਟਨੇ ਦੀਆਂ ਗਲੀਆਂ ਵੀ ਉਸ ਵੇਲੇ ਇੱਦਾਂ ਲੱਗਦਾ ਸੀ ਅੱਜ ਰੋ ਰਹੀਆਂ ਨੇ। ਜਦੋਂ ਮਾਤ ਪਟਨਾ ਸਾਹਿਬ ਤੋਂ ਚੱਲੇ, ਪਟਨਾ ਸਾਹਿਬ ਛੱਡਿਆ, ਮੁੜ ਕੇ ਪਟਨਾ ਸਾਹਿਬ ਨਹੀਂ ਗਏ। ਜੇ ਅਨੰਦਪੁਰ ਸਾਹਿਬ ਛੱਡਿਆ ਤੇ ਮੁੜ ਕੇ ਅਨੰਦਪੁਰ ਸਾਹਿਬ ਨਹੀਂ ਗਏ। ਪਟਨਾ ਸਾਹਿਬ ਨੂੰ ਲੱਗੇ ਛੱਡਣ, ਸਾਰੇ ਪਟਨੇ ਦੇ ਲੋਕ ਇਕੱਠੇ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਟਨਾ ਸਾਹਿਬ ਦੇ ਵਿੱਚ ਜਨਮ ਹੋਣਾ, ਇਹ ਵੀ ਇਤਿਹਾਸਕ ਤੱਥ ਹੈ। ਵੇਖਣਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਟਨਾ ਸਾਹਿਬ ਗਏ ਸਨ। ਜਦੋਂ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਗਏ ਤੇ ਸਾਲਸ ਰਾਏ ਜੌਹਰੀ ਦੀ ਹਵੇਲੀ ਸੀ ਉੱਥੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਭੇਜਿਆ ਸੀ, ਮਰਦਾਨਿਆ ਜਾ ਭਾਈ ਆ ਖਾਣ ਵਾਸਤੇ ਲਿਆ, ਕੁਛ ਲਾਲ ਦਿੱਤਾ ਸੀ ਇੱਕ ਧਰਤੀ ਦੇ ਵਿੱਚ। ਮਹਾਰਾਜ ਨੇ ਜਰਾ ਕੇ ਚਰਨ ਮਾਰਿਆ ਤੇ ਮਿੱਟੀ ਵਿੱਚੋਂ ਲਾਲ ਨਿਕਲਿਆ, ਤੇ ਲਾਲ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਫੜਾਇਆ, ਆਖਣ ਲੱਗੇ ਮਰਦਾਨਿਆ ਜਾ ਲਾਲ ਲੈ ਜਾ, ਲੈ ਕਿਤੋਂ ਕੁਝ ਨਾ ਕੁਝ ਛਕਣ ਵਾਸਤੇ ਲੈ ਕੇ ਆ। ਮਰਦਾਨਾ ਕਹਿੰਦਾ ਸੀ ਭੁੱਖ ਲੱਗੀ ਹੈ, ਤੇ ਲਾਲ ਲੈ ਕੇ ਭਾਈ ਮਰਦਾਨਾ ਬਜਾਜੀ ਵਾਲਿਆਂ ਕੋਲ ਗਿਆ। ਲੋਕ ਹੱਸਦੇ ਨੇ ਵੇਖ ਕੇ ਕਿ ਪੱਥਰ ਇਹਦਾ ਕੀ ਲੈਣਾ। ਉਹ ਆਖਣ ਲੱਗਾ ਕੁਛ ਦੇ ਦਿਓ। ਆਖਣ ਲੱਗੇ ਪੱਥਰ ਦਾ ਕੁਛ ਨਹੀਂ ਮਿਲਣਾ। ਫਿਰ ਲਾਲ ਲੈ ਕੇ ਮਰਦਾਨਾ ਮਠਿਆਈ ਵਾਲੇ ਕੋਲ ਗਿਆ, ਹਲਵਾਈ ਕੋਲ ਗਿਆ, ਉਹਨਾਂ ਨੇ ਜਵਾਬ ਦੇ ਦਿੱਤਾ। ਉਹ ਲਾਲ ਲੈ ਕੇ ਮਰਦਾਨਾ ਫਿਰ ਕਈਆਂ ਲੋਕਾਂ ਕੋਲ ਫਿਰਿਆ, ਸਾਰੇ ਹੱਸਦੇ ਰਹੇ। ਜਦੋਂ ਲਾਲ ਲੈ ਕੇ ਸਾਲਸ ਰਾਏ ਜੌਹਰੀ ਕੋਲ ਗਿਆ, ਤੇ ਜੌਹਰੀ ਨੂੰ ਲਾਲ ਦੀ ਪਰਖ ਸੀ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ, ਲਾਲ ਦੀ ਸਾਰ ਉਹ ਕਿੱਥੋਂ ਜਾਣਨ। ਜਦੋਂ ਸਾਲਸ ਰਾਏ ਜੌਹਰੀ ਨੇ ਵੇਖਿਆ ਲਾਲ, ਉਹ ਪਛਾਣ ਗਿਆ ਵੀ ਇਹ ਤੇ ਲਾਲ। ਵੇਖੋ ਗੁਰਮੁਖੋ, ਸਾਡੀ ਜਿਹੜੀ ਬਿਰਤੀ ਹੈ ਨਾ, ਅਸੀਂ ਔਗਣ ਵੇਖਦੇ ਹਾਂ, ਗੁਣ ਨਹੀਂ ਵੇਖਦੇ। ਪਰ ਬਿਰਤੀ ਐਸੀ ਚਾਹੀਦੀ ਹੈ ਜਿਹੜੀ ਗੁਣ ਤੇ ਔਗਣ ਦੋਵੇਂ ਵੇਖੇ। ਗੁਣ ਲੈਣੇ ਨੇ, ਔਗਣਾਂ ਦਾ ਤਿਆਗ ਕਰ ਦੇਣਾ, ਔਗਣਾਂ ਨੂੰ ਛੱਡ ਦੇਣਾ। ਤੇ ਸਾਧ ਸੰਗਤ, ਜਿਨ੍ਹਾਂ ਦੀ ਬਿਰਤੀ ਜੌਹਰੀਆਂ ਵਾਲੀ ਹੈ, ਉਹੀ ਪਛਾਣ ਸਕਦੇ ਆ। ਵੇਖੋ ਨੂੰ ਤਾਂ ਦੁਨੀਆਂ ਬੜੀ ਤੁਰੀ ਫਿਰਦੀ ਹੈ। ਭਾਈ ਸਾਹਿਬ ਦਾ ਇੱਕ ਬਚਨ ਹੈ, ਜਰਾ ਕੁ ਧਿਆਨ ਦੇਣਾ। ਆਂਦੇ ਨੇ ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੇ, ਪਾਈਏ ਤੋ ਸਵਾਦ ਰਸ ਰਸ ਨਾ ਕਹਿ ਚਾਖੀਏ। ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਜੀਭ ਤੇ ਰੱਖੋਗੇ ਪਤਾ ਫੇਰ ਲੱਗਣਾ। ਚੂਨੇ ਦਾ ਅਰਥ ਕਈਆਂ ਨੇ ਆਟਾ ਵੀ ਕੀਤਾ, ਵੇਖਣ ਨੂੰ ਇੱਕੋ ਜਿਹੇ ਨੇ ਤੇ ਜਦੋਂ ਜੀਭ ਤੇ ਰੱਖੋਗੇ ਪਤਾ ਫੇਰ ਲੱਗਦਾ ਹੈ। ਚੂਨਾ ਤੇ ਖੰਡ ਤੇ ਧਿਆਨ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਇਸੇ ਤਰ੍ਹਾਂ ਜੈਸੇ ਪੀਤ ਵਰਨ ਹੀ ਹੇਮਅਰ ਪੀਤਰ ਹੋਏ, ਜਾਨੀਏ ਮਹਿਤ ਪਾਰਖਦ ਅਗਰ ਰਾਖੀਏ। ਕਹਿੰਦੇ ਨੇ ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਹੁੰਦੇ ਨੇ, ਆਪਾਂ ਨੀ ਪਛਾਣ ਸਕਦੇ ਵੀ ਸੋਨੇ ਚ ਮਿਲਾਵਟ ਕਿੰਨੀ ਆ। ਪਰ ਕਿਸੇ ਪਾਰਖੂ ਅੱਗੇ ਰੱਖ ਦਿਓਗੇ, ਉਹਨੇ ਦੱਸ ਦੇਣਾ ਇਹਦੇ ਵਿੱਚ ਸੋਨਾ ਕਿੰਨਾ ਤੇ ਇਹਦੇ ਵਿੱਚ ਪਿੱਤਲ ਕਿੰਨਾ। ਭਾਈ ਗੁਰਦਾਸ ਜੀ ਤੀਜਾ ਪ੍ਰਮਾਣ ਦਿੰਦੇ ਨੇ, ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ, ਜੈਸੇ ਕੌਆ ਕੋਕਲਾ ਹੈ ਦੋਨੋ ਖਗ ਸਿਆਮ ਤਨ, ਰੰਗ ਦੋਵਾਂ ਦਾ ਕਾਲਾ ਹੈ, ਜਾਨੀਏ ਅਸ਼ੁਭ ਸ਼ੁਭ ਸ਼ਬਦ ਤੋਂ ਭਾਕੀ ਹੈ। ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਕਾਂ ਤੇ ਕੋਇਲ ਵਿੱਚ ਕਿੰਨਾ ਫਰਕ ਹੈ। ਵੇਖੋ ਕੋਇਲ ਬੜੀ ਸੋਹਣੀ ਬੋਲਦੀ ਹੈ, ਜੇ ਕੋਈ ਵੱਡੇ ਸਾਰੇ ਕਾਂ ਨੂੰ ਵੇਖੇ ਤੇ ਆਖੇ ਤੇ ਉਹ ਤੂੰ ਵੀ ਵੱਟ ਕੱਢਦਾ, ਹੁਣ ਇਹਨੂੰ ਪਿੰਜਰੇ ਚ ਬੰਦ ਕਰ ਲਓ। ਤੇ ਜੇ ਕੋਈ ਕੋਇਲ ਨੂੰ ਸੁਣ ਕੇ ਭੁਲੇਖਾ ਖਾ ਜਾਏ ਤੇ ਕਾਂ ਨੂੰ ਵੀ ਪਿੰਜਰੇ ਚ ਪਾ ਕੇ ਘਰ ਲੈ ਆਵੇ, ਜਦੋਂ ਕਾਂ ਨੇ ਬੋਲਣਾ ਤੇ ਪਤਾ ਲੱਗ ਜਾਣਾ ਕਿ ਕਾਂ ਤੇ ਕੋਇਲ ਦਾ ਕਿੰਨਾ ਫਰਕ ਹੈ। ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਂ ਤੇ ਕੋਇਲ ਵੇਖਣ ਨੂੰ ਇੱਕੋ ਜਿਹੇ ਨੇ, ਬੋਲੀ ਤੋਂ ਪਰਖੇ ਜਾਣਗੇ। ਪਿੱਤਲ ਤੇ ਸੋਨਾ ਵੇਖਣ ਨੂੰ ਇੱਕੋ ਜਿਹੇ ਨੇ, ਪਾਰਖੂ ਕੋਲੋਂ ਪਤਾ ਲੱਗ ਜਾਣਾ, ਸੁਨਿਆਰ ਨੇ ਦੱਸ ਦੇਣਾ ਸੋਨਾ ਕਿੰਨਾ ਤੇ ਪਿੱਤਲ ਕਿੰਨਾ। ਇਸ ਤਰ੍ਹਾਂ ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਪਰ ਜਦੋਂ ਜੀਭ ਤੇ ਰੱਖੋਗੇ ਪਤਾ ਲੱਗ ਜਾਣਾ ਹੈ। ਇਸੇ ਤਰ੍ਹਾਂ ਸਾਧ ਤੇ ਅਸਾਧ ਇੱਕੋ ਜਿਹੇ ਨੇ, ਮਨਮੁਖ ਤੇ ਗੁਰਮੁਖ ਇੱਕੋ ਜਿਹੇ ਨੇ। ਅੱਜ ਮਨਮੁਖਾਂ ਨੇ ਗੁਰਮੁਖਾਂ ਵਾਲੇ ਕੱਪੜੇ ਪਾ ਲਏ ਆ, ਤੈਸੇ ਹੀ ਅਸਾਧ ਸਾਧ ਚਿਹਨ ਕਹਿ ਸਮਾਨ ਹੋ। ਕਹਿੰਦੇ ਉਹਨਾਂ ਦੇ ਚੱਕਰ ਚਿਹਨ ਤੇ ਇੱਕੋ ਜਿਹੇ ਹੁੰਦੇ ਆ, ਪਰ ਪਤਾ ਕਦੋਂ ਲੱਗਦਾ ਹੈ? ਕਰਨੀ
ਕਰਤੂਤ ਲੱਗ ਲੱਛਣ ਕਹਿਲਾ ਕੀ ਹੈ? ਕਹਿੰਦੇ ਨੇ ਗੁਰਮੁਖਾਂ ਦੀਆਂ ਕਰਨੀਆਂ ਤੋਂ ਤੇ ਮਨਮੁਖਾਂ ਦੀਆਂ ਕਰਤੂਤਾਂ ਤੋਂ ਉਹਨਾਂ ਦਾ ਪਤਾ ਲੱਗ ਜਾਂਦਾ। ਆਖੋ ਸਤਨਾਮ। ਗੁਰਮੁਖਾਂ ਦੀ ਕਰਨੀ ਤੋਂ ਪਤਾ ਲੱਗਦਾ ਵੀ ਗੁਰਮੁਖ ਨੇ ਇਹ, ਤੇ ਮਨਮੁਖਾਂ ਦੀਆਂ ਕਰਤੂਤਾਂ ਹੀ ਏਦਾਂ ਦੀਆਂ ਹੁੰਦੀਆਂ ਨੇ ਜਿਹਨਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਗੁਰਮੁਖ ਨਹੀਂ, ਇਹਦੇ ਕੋਲ ਗੁਰਮੁਖਾਂ ਦਾ ਲਿਬਾਸ। ਤੈਸੇ ਹੀ ਅਸਾਧ ਸਾਧ ਕਿਹਨ ਕਹਿ ਸਮਾਨ ਹੋ। ਪਰ ਜ਼ਰੂਰੀ ਹੈ ਜਿੱਥੇ ਕਾਂ ਕੋਇਲ ਪਰਖੀ ਜਾ ਸਕਦੀ ਏ, ਜਿੱਥੇ ਚੂਨਾ ਤੇ ਖੰਡ ਪਰਖੇ ਜਾ ਸਕਦੇ ਨੇ, ਜਿੱਥੇ ਸੋਨਾ ਤੇ ਪਿੱਤਲ ਪਰਖਿਆ ਜਾ ਸਕਦਾ ਹੈ, ਗੁਰਸਿੱਖਾ ਤੇਰੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਏ, ਤੂੰ ਬੰਦਿਆਂ ਨੂੰ ਵੀ ਪਰਖਿਆ ਕਰ, ਰੱਖੋ ਪਰਖਿਆ ਕਰ, ਵੇਖਿਆ ਕਰ ਸੱਚ ਕੀ ਏ ਤੇ ਝੂਠ ਕੀ ਏ, ਤੇ ਸੱਚ ਪੱਲੇ ਬੰਨੋ, ਝੂਠ ਦਾ ਤਿਆਗ ਕਰ ਦਿਓ, ਗੁਣ ਪੱਲੇ ਬੰਨ ਲਓ, ਔਗੁਣਾਂ ਦਾ ਤਿਆਗ ਕਰ ਦਿਓ। ਹੰਸਾਂ ਵਾਲੀ ਬਿਰਤੀ ਹੋਵੇ ਧਿਆਨ ਦੇਣਾ। ਹੁਣ ਪਾਰਖੂ ਸੀ ਸਾਲ ਸਰਾਏ ਜਾਓ ਦੀ, ਤੇ ਗੁਰੂ ਨਾਨਕ ਸਾਹਿਬ ਨੇ ਭੇਜਿਆ ਸੀ ਲਾਲ, ਹੋਰ ਤੇ ਕਿਸੇ ਨੇ ਕੀਮਤ ਨਾ ਜਾਣੀ, ਇਹਨੇ ਆਖਿਆ ਲਾਲ ਇਹ ਬੜਾ ਮਹਿੰਗਾ, 100 ਰੁਪਇਆ ਦਿੱਤਾ ਦਰਸ਼ਨੀ ਭੇਟਾ। ਆਖਣ ਲੱਗੇ ਮਰਦਾਨਿਆ ਆ ਲੈ ਜਾ ਦਰਸ਼ਨੀ ਭੇਟਾ ਲਾਲ ਦੀ, ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਇਹ ਬੜਾ ਮਹਿੰਗਾ, ਮੇਰਾ ਸਾਰਾ ਕੁਝ ਵਿਕਦਾ, ਇਹ ਲਾਲ ਦੀ ਕੀਮਤ ਫਿਰ ਵੀ ਨਹੀਂ ਦਿੱਤੀ ਜਾ ਸਕਦੀ, ਆ ਸਾਰਾ ਬਾਜ਼ਾਰ ਵੇਚ ਕੇ ਤੈਨੂੰ ਪੈਸੇ ਦਿੱਤੇ ਜਾਣ, ਇਹ ਲਾਲ ਦੀ ਕੀਮਤ ਤਾਂ ਵੀ ਪੂਰੀ ਨਹੀਂ ਹੋਣੀ। ਕਮਾਲ ਦੀ ਗੱਲ ਹੈ, ਮਰਦਾਨਾ ਆਉਂਦਾ ਪਹਿਲੇ ਤੇ ਜਿਹੜੇ ਸੀ ਉਹ ਮੈਨੂੰ ਵੇਖ ਵੇਖ ਘੱਟਦੇ ਸੀ ਵੀ ਪੱਥਰ ਲਈ ਫਿਰਦਾ ਹੈ, ਇਹ ਆਉਂਦਾ ਸਾਰਾ ਬਾਜ਼ਾਰ ਵਿਕ ਜਾ ਤਾਂ ਵੀ ਇਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਮਰਦਾਨਾ ਚਲਿਆ ਗਿਆ ਵਾਪਸ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਗਿਆ ਤੇ ਮਗਰ ਹੀ ਸਾਲ ਸਰਾਏ ਜੌਹਰੀ, ਤੇ ਸਾਲ ਸਰਾਏ ਜੌਹਰੀ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਕੀ ਆ, ਲੈ ਜਾ ਮਾਇਆ ਆਪਣੀ, ਤੇਰੀ ਮਾਇਆ ਦੀ ਲੋੜ ਨਹੀਂ। ਉਹ ਜੌਹਰੀ ਆ ਕੱਚ ਪਰਖਣ ਤੇ ਜਾਣਨਾ ਕੀ ਤੈਨੂੰ ਸੱਚ ਦੀ ਪਰਖ ਵੀ ਹੈ, ਕੱਚ ਤੇ ਪਰਖ ਲੈਣਾ ਹੈ ਕਿ ਤੈਨੂੰ ਸੱਚ ਦੀ ਪਛਾਣ ਵੀ ਹੈ, ਇਹ ਕੱਚ ਦੀ ਪਰਖ ਤੇ ਤੈਨੂੰ ਆ ਗਈ, ਪੱਥਰਾਂ ਦੀ ਪਰਖ ਤੇ ਤੈਨੂੰ ਆ ਗਈ। ਆਖਣ ਲੱਗਾ ਸੱਚੇ ਪਾਤਸ਼ਾਹ ਪੱਥਰ ਪਰਖਣੇ ਵੀ ਮੈਂ ਕਿਸੇ ਕੋਲੋਂ ਸਿੱਖੇ ਸਨ, ਤੇ ਸੱਚ ਪਰਖਣਾ ਤੁਸੀਂ ਸਿਖਾ ਦਿਓ, ਤੁਸੀਂ ਮਿਹਰ ਕਰ ਦਿਓ। ਗੁਰੂ ਨਾਨਕ ਸਾਹਿਬ ਫਿਰ ਸਾਲ ਸਰਾਏ ਜੌਹਰੀ ਦੇ ਘਰ ਕਈ ਦਿਨ ਰਹੇ। ਉਹ ਹਵੇਲੀ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ। ਮਹਾਰਾਜ ਆਖਣ ਲੱਗੇ ਸਾਲ ਸਰਾਏ ਚੰਗਾ ਅਸੀਂ ਚੱਲੇ ਹਾਂ। ਸਾਲ ਸਰਾਏ ਜੌਹਰੀ ਆਖਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਆਉਣ ਨਾਲ ਪਟਨੇ ਚ ਰੌਣਕਾਂ ਲੱਗ ਗਈਆਂ ਨੇ, ਪਟਨਾ ਛੱਡ ਕੇ ਨਾ ਜਾਓ। ਗੁਰੂ ਨਾਨਕ ਸਾਹਿਬ ਆਖਣ ਲੱਗੇ ਨਹੀਂ ਜੌਹਰੀ ਆ ਮੈਂ ਜਾਣਾ ਹੈ। ਸੱਚੇ ਪਾਤਸ਼ਾਹ ਪਟਨਾ ਛੱਡ ਕੇ ਨਾ ਜਾਓ। ਸੱਚੇ ਪਾਤਸ਼ਾਹ ਆਖਣ ਲੱਗੇ ਮੈਂ ਨਹੀਂ ਜਾਣਾ, ਜ਼ਰੂਰੀ ਹੋਰ ਵੀ ਕਈ ਥਾਵਾਂ ਤੇ ਜਾਣਾ ਸਾਲ ਸਰਾਏ। ਤੀਜੀ ਵਾਰੀ ਫੇਰ ਆਖਣ ਲੱਗਾ ਤੁਹਾਡੇ ਬਿਨਾਂ ਪਟਨਾ ਸੁੰਨਾ ਹੋ ਜਾਏਗਾ, ਪਟਨਾ ਛੱਡ ਕੇ ਨਾ ਜਾਓ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਜੀ ਜੌਹਰੀ ਆ ਹੁਣ ਜਾਣ ਦੇ, ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਜਨਮ ਹੀ ਤੇਰੇ ਘਰ ਚ ਲਵਾਂਗੇ ਆ ਕੇ। ਜਿਹੜੇ ਪਟਨੇ ਦੀਆਂ ਗਲੀਆਂ ਦੀ ਗੱਲ ਕਰਨਾ, ਇਹਨਾਂ ਗਲੀਆਂ ਵਿੱਚ ਅਸੀਂ ਖੇਡਿਆ ਕਰਾਂਗੇ, ਇਹ ਪਟਨੇ ਨੂੰ ਭਾਗ ਲੱਗਣਗੇ, ਇਹ ਪਟਨੇ ਨੂੰ ਪੂਜਿਆ ਜਾਏਗਾ। ਜਦੋਂ 10ਵੇਂ ਜਾਮੇ ਚਾਹਵਾਂਗੇ ਤੇ ਇੱਥੇ, ਤੇ ਵੇਖੋ ਕਿੱਥੇ ਪੰਜਾਬ ਕਿੱਥੇ ਪਟਨਾ। ਮਾਤਾ ਜੀ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਗਏ ਸੀ, ਉੱਥੇ ਛੱਡ ਕੇ ਮਹਾਰਾਜ ਅੱਗੇ ਲੰਘੇ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਚਨ ਪੂਰਾ ਹੋਣਾ ਸੀ ਕਿ 10ਵੇਂ ਜਾਮੇ ਚ ਇੱਥੇ ਆਵਾਂਗੇ, ਤਾਂ ਕਰਕੇ ਮਾਤਾ ਜੀ ਨੂੰ ਉੱਥੇ ਲੈ ਕੇ ਗਏ। ਤੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਮਨ ਹੋਇਆ ਸੀ, ਤੇ ਉਸ ਪਟਨੇ ਦੀ ਧਰਤੀ ਤੇ ਬੜੀਆਂ ਰੌਣਕਾਂ ਲੱਗੀਆਂ ਸੀ।

ਬੱਚਾ ਕਿੱਥੇ ਤੈਨੂੰ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪੱਤੀ ਨਹੀਂ ਹੈ। ਸਾਡੇ ਵੱਡੇ ਵਡੇਰੇ ਜਿਹੜੇ ਰਾਹ ਚਲੇ ਗਏ ਆ ਇੱਕ ਦਿਨ ਅਸੀਂ ਵੀ ਉਸੇ ਰਸਤੇ ਤੇ ਤੁਰ ਜਾਣਾ ਹੈ। ਬੜੇ ਆਏ ਬੜੇ ਚਲੇ ਗਏ ਇੱਥੇ ਬੈਠ ਨਹੀਂ ਰਹਿਣਾ ਕਿਸੇ ਨੇ ਸੋ ਸਮੇਂ ਦੀ ਸੰਭਾਲ ਕਰੀਏ। ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਕੱਖਾਂ ਪਤੀ ਭਾਵੇਂ ਕੋਈ ਲੱਖਾਂ ਪਤੀ ਇਹ ਸਭ ਸੰਗਤ ਸਮਾਂ ਇੱਕ ਦਿਨ ਸਾਰਿਆਂ 'ਤੇ ਆਉਣਾ ਹੈ। ਕਾਲ ਦਾ ਨਗਾਰਾ ਹਰੇਕ ਦੇ ਸਿਰ ਉੱਤੇ ਵੱਜ ਰਿਹਾ ਸੋ ਸਤਸੰਗ ਜੀ ਮਰ ਦੀ ਮਿਹਰ ਹੈ ਆਹ ਵੀ ਕਿਰਪਾ ਹੈ। ਜੇ ਅਸੀਂ ਘੰਟਾ ਦੋ ਘੰਟੇ ਸੰਗਤ ਵਿੱਚ ਬਹਿਣਾ ਸ਼ੁਰੂ ਹੋ ਗਏ ਹਾਂ ਸਾਨੂੰ ਜਾਂ ਕੀਰਤਨ ਚੰਗਾ ਲੱਗਦਾ ਜਾਂ ਗੁਰੂ ਦੇ ਬਚਨ ਪਿਆਰੇ ਲੱਗਦੇ ਨੇ ਅਸੀਂ ਠੀਕ ਹੋਣੇ ਸ਼ੁਰੂ ਹੋ ਗਏ ਹਾਂ ਅੰਦਰੋਂ। ਜਿਹੜੇ ਬੰਦੇ ਨੂੰ ਬਿਮਾਰ ਨੂੰ ਭੋਜਨ ਚੰਗਾ ਲੱਗਣ ਲੱਗ ਪਵੇ ਨਾ ਥੋੜ੍ਹਾ ਬਹੁਤ ਇਹ ਨਿਸ਼ਾਨੀ ਹੁੰਦੀ ਹੈ ਵੀ ਇਹਦਾ ਤਨ ਠੀਕ ਹੋਣ ਲੱਗ ਪਿਆ ਅਤੇ ਜਿਹਨੂੰ ਭਜਨ ਚੰਗਾ ਲੱਗਣ ਲੱਗ ਪਿਆ ਨਾ ਘੰਟਾ ਦੋ ਘੰਟੇ ਇਹ ਨਿਸ਼ਾਨੀ ਹੈ ਵੀ ਮਨ ਠੀਕ ਹੋਣ ਲੱਗ ਪਿਆ। ਖੁਸ਼ ਸਪਨਾ ਅਤੇ ਮਰ ਜਾਏ ਮੇਰ ਕਰਨ ਅਸੀਂ ਬਿਲਕੁਲ ਅੰਦਰੋਂ ਤੰਦਰੁਸਤ ਜਾਈਏ ਨਹੀਂ ਤੇ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਸਦਾ। ਸੋ ਸੰਗਤ ਜੀ ਸਭ ਤੋਂ ਪਹਿਲੀ ਜ਼ਰੂਰੀ ਬੇਨਤੀ ਤੇ ਆਪ ਜੀ ਦੇ ਚਰਨਾਂ 'ਚ ਇਹ ਵੇ ਕਿ ਜਿੰਨਾ ਚਿਰ ਗੁਰੂ ਸਾਹਿਬ ਆਪਣੇ ਨਿੱਜ ਸਥਾਨਾਂ ਵੱਲ ਨਹੀਂ ਨਾ ਜਾਂਦੇ ਆਪਾਂ ਜਾਣਾ ਨਹੀਂ ਕਿਸੇ ਨੂੰ। ਇਹ ਮੇਰੀ ਸਾਰੀ ਸੰਗਤ ਨੂੰ ਗੁਜ਼ਾਰਿਸ਼ ਹੈ ਅਜੇ ਕੀਰਤਨ ਭੇਟਾ ਲੈ ਕੇ ਨਾ ਉਹ ਕਿਰਪਾ ਕਰਕੇ ਥੋੜ੍ਹਾ ਜਿਹਾ ਸਮਾਂ ਬੈਠੋ ਸਿਰਫ 5 ਮਿੰਟਾਂ ਵਿੱਚ ਆਨੰਦ ਸਾਹਿਬ ਪੜ੍ਹ ਦੇਣਾ। ਸਤਸੰਗ ਜੀ ਇੱਕ ਤਾਂ ਆਪ ਜੀ ਦਾ ਧੰਨਵਾਦ ਕੰਮਾਂ ਕਾਰਾਂ ਨੂੰ ਛੱਡ ਕੇ ਆਇਓ। ਇਹ ਤਾਂ ਨਹੀਂ ਕਹਿੰਦੇ ਕਿ ਕੀਮਤੀ ਸਮਾਂ ਛੱਡ ਕੇ ਆਇਓ, ਕਈ ਵਾਰੀ ਆਖਣਗੇ ਨਾ ਵੀ ਬੜਾ ਕੀਮਤੀ ਸਮਾਂ ਛੱਡ ਕੇ ਆਇਓ, ਨਹੀਂ ਅਸੀਂ ਸਮੇਂ ਨੂੰ ਕੀਮਤੀ ਬਣਾਉਣ ਆਏ ਹਾਂ। ਖੁਸ਼ ਸਪਨਾ ਕੀਮਤੀ ਸਮਾਂ ਛੱਡ ਕੇ ਜਿਹੜਾ ਉਹ ਲੰਘ ਰਿਹਾ ਉਹ ਕੀਮਤੀ ਸਮਾਂ ਨਹੀਂ, ਅਸੀਂ ਸਮੇਂ ਨੂੰ ਕੀਮਤੀ ਬਣਾਉਣ ਆਏ ਹਾਂ। ਆਹ ਸਮਾਂ ਕੀਮਤੀ ਹੈ ਜਿਹੜਾ ਇੱਥੇ ਲੰਘ ਰਿਹਾ। ਅਵਰ ਕਾਜ ਤੇਰੇ ਕੀਤਾ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਅਸਲੀ ਕੰਮ ਹੈ ਇਹ ਅਸਲੀ ਕਾਰਜ ਹੈ। ਸੋ ਸਾਧ ਸੰਗਤ ਜੀ ਬਾਕੀ ਸਭ ਤੋਂ ਜ਼ਰੂਰੀ ਬੇਨਤੀ ਇਹ ਵੀ ਆ ਕਿ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਜਾਂਦੇ ਉਹਨਾਂ ਚਿਰ ਜਾਣਾ ਨਹੀਂ ਅਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। ਪਰਸੋਂ ਨੂੰ ਵੁਲਵਰਹੈਂਪਟਨ ਸਹਿਜਲੀ ਸਟਰੀਟ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਪਹਿਲਾਂ ਵੀ ਸਾਧ ਸੰਗਤ ਅੰਮ੍ਰਿਤ ਸੰਚਾਰ ਹੋ ਚੁੱਕਿਆ, ਹੁਣ ਫਿਰ ਦੁਬਾਰਾ ਅੰਮ੍ਰਿਤ ਸੰਚਾਰ ਇੱਥੇ ਹੋ ਰਿਹਾ ਅਤੇ ਸਤ ਸੰਗਤ ਦੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਗੁਰੂ ਘਰ ਵਿੱਚ ਦਾਖਲਾ ਨਹੀਂ ਲਿਆ, ਉਹ ਮਨ ਬਣਾਓ ਅਤੇ ਠੰਡੇ ਬੱਟ ਦਾ ਅੰਮ੍ਰਿਤ ਛਕੋ। ਕਿਉਂਕਿ ਭਾਵੇਂ ਜਿਹੜਾ ਮਰਜ਼ੀ ਇਤਿਹਾਸ ਵਿਚਾਰ ਲਓ, ਭਾਵੇਂ ਕਿਸੇ ਭਗਤਾਂ ਦਾ ਜੀਵਨ ਪੜ੍ਹ ਲਓ, ਭਾਵੇਂ ਗੁਰਸਿੱਖਾਂ ਦਾ ਪੜ੍ਹ ਲਓ ਵਿਚਾਰ ਲਓ, ਜਿੰਨਾ ਚਿਰ ਨਾਮ ਨਹੀਂ ਜਪਦੇ ਨਾਮ ਤੋਂ ਬਿਨਾਂ ਭਲਾ ਨਹੀਂ ਹੋਣਾ। ਅਤੇ ਨਾਮ ਪੰਜਾਂ ਪਿਆਰਿਆਂ ਤੋਂ ਮਿਲਦਾ, ਜਦੋਂ 5 ਪਿਆਰੇ ਗੁਰਮੰਤਰ ਦਿੰਦੇ ਨੇ ਫਿਰ ਜਦੋਂ ਉਹਦਾ ਜਾਪ ਕਰਨੇ ਆ ਨਾਮ ਨਾਲ ਜੁੜਨੇ ਆ ਤੇ ਫਿਰ ਹੀ ਸਾਧਨ ਸਾਡਾ ਪਾਰ ਉਤਾਰਾ ਹੋਣਾ। ਕੁੰਭ ਹੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਸਤਸੰਗ ਜੀ ਜਿਨ੍ਹਾਂ ਨੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਪਰਸੋਂ ਨੂੰ ਵੁਲਵਰਹੈਂਪਟਨ ਸਹਿਜਲੀ ਸਟਰੀਟ ਵਿਖੇ ਸ਼ਾਮ ਨੂੰ 4:30 ਵਜੇ ਦੇ ਕਰੀਬ, 4 ਵਜੇ 4:30 ਵਜੇ 5 ਵਜੇ ਦੇ ਕਰੀਬ, ਕੱਲ੍ਹ ਭਾਈ ਸਾਹਿਬ ਹੋਣਾ ਨੇ ਉੱਥੇ ਅਨੰਦਸਰ ਠਾਠ ਦੱਸਿਆ ਸੀ ਭਾਈ ਸਾਧੂ ਸਿੰਘ ਜੀ ਨੇ, ਉਹ ਆਉਂਦੇ ਸਨ ਫਰਾਂਸ ਤੋਂ ਕਈ ਪ੍ਰੇਮੀ ਉੱਧਰ ਸਵੀਡਨ ਤੋਂ ਉੱਥੋਂ ਅੰਮ੍ਰਿਤ ਛਕਣ ਵਾਸਤੇ ਉਹ ਪਰਸੋਂ ਇੱਥੇ ਪਹੁੰਚ ਰਹੇ ਨੇ। ਦੇਖੋ ਕਈ ਪਿਆਰ ਵਾਲੇ ਕਿੱਡੀ ਕਿੱਡੀ ਦੂਰੋਂ ਅੰਮ੍ਰਿਤ ਛਕਣ ਵਾਸਤੇ ਸਤਿਗੁਰ ਦੇ ਦਰਬਾਰ ਵਿੱਚ ਆ ਰਹੇ ਨੇ। ਸੋ ਜਿਨ੍ਹਾਂ ਦੇ ਭਾਗਾਂ ਵਿੱਚ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਅੰਮ੍ਰਿਤ ਦੀ ਦਾਤ ਪਰਸੋਂ ਨੂੰ ਪ੍ਰਾਪਤ ਕਰੋ। ਕੱਲ੍ਹ ਦਾ ਦੀਵਾਨ ਉੱਥੇ ਗੁਰਦੁਆਰਾ ਸਾਹਿਬ ਵਿੱਚ, ਪਰਸੋਂ ਨੂੰ ਫਿਰ ਸਾਧ ਸੰਗਤ ਜੀ ਲਾਸਟ ਦੀਵਾਨ ਨੇ ਇਸ ਇੰਗਲੈਂਡ ਦੀ ਫੇਰੀ ਦਾ, ਉਸ ਤੋਂ ਬਾਅਦ ਫਿਰ ਵਾਪਸ ਇੰਡੀਆ ਚਲੇ ਜਾਣਾ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਿਹੜੇ ਅੰਮ੍ਰਿਤਧਾਰੀ ਨੇ ਉਹ ਭਾਈ ਨਿਤਨੇਮ ਆਪਣਾ ਸੰਭਾਲੋ ਅੰਮ੍ਰਿਤ ਵੇਲਾ, ਅਤੇ ਜਿਨ੍ਹਾਂ ਨੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਅੰਮ੍ਰਿਤ ਛਕੋ ਅਤੇ ਰਹਿਤਾਂ ਵਿੱਚ ਪਰਪੱਕ ਹੋਵੋ, ਕੁਰਹਿਤਾਂ ਤੋਂ ਬਚੋ, ਜਿੱਥੇ ਕਿਤੇ ਸਮਾਂ ਬਣੇ ਤਿਆਰੀ ਕਰੋ, ਦਾੜੀਆਂ ਕੇਸ ਰੱਖੋ ਵੀਰ ਭਰਾ ਨੌਜਵਾਨ ਨੇ ਜਿਹੜੇ, ਕੇਸਾਂ ਦੀ ਬੇਅਦਬੀ ਨਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਦੇ ਮਰ ਦੇ ਲੜ ਲੱਗ ਕੇ
ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ। ਸਾਰੀ ਸੰਗਤ ਦਾ ਧੰਨਵਾਦ। ਦੋ ਦੀਵਾਨ ਨੇ ਆਪ ਜੀ ਦੇ ਇਲਾਕੇ ਚ ਬੇਨਤੀ ਹੈ, ਸੰਗਤ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ। ਸਹਿਜਲੀ ਸਟਰੀਟ ਬੁਲਵਰ ਹੈਮਟਨ, ਕੱਲ ਤੇ ਪਰਸੋਂ ਦੋਵੇਂ ਦੀਵਾਨ ਉੱਥੇ ਨੇ। ਰਾਤ ਦਾ ਸਮਾਂ ਸੱਤ ਤੋਂ ਨੌ ਵਜੇ ਤੱਕ ਹੋਏਗਾ। ਸੰਗਤ ਵੱਧ ਚੜ ਕੇ ਹਾਜ਼ਰੀਆਂ ਭਰੋ, ਇਹੀ ਸਾਡਾ ਸਮਾਂ ਲੇਖੇ ਵਿੱਚ ਪੈਣਾ ਹੈ। ਮਰਦ ਚਰਣਾ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ, ਕਿਉਂਕਿ ਮਾੜੀ ਸੰਗਤ ਰੋਜ਼ ਹੋ ਰਹੀ ਹੈ। ਮੇਰੀ ਸੰਗਤ ਪੋਚ ਮਾੜਿਆਂ ਨਾਲ ਹੋ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੋਜ਼। ਭਗਤ ਅਰਦਾਸ ਜੀ ਆਂਦੇ ਨੇ ਸੋਚ ਦਿਨ ਰਾਤੀ, ਇਸ ਗੱਲ ਦੀ ਮੈਨੂੰ ਸੋਚ ਲੱਗੀ ਰਹਿੰਦੀ ਹੈ ਵੀ ਸੰਗਤ ਮਾੜੀ ਹੈ। ਆਖੋ ਸਤਨਾਮ, ਹਰ ਸਮੇਂ ਮਨ ਨੂੰ ਸੰਗਤ ਮਾੜੀ ਹੋ ਰਹੀ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਇਹ ਮਾੜੀ ਸੰਗਤ ਕਰਨ ਕਰਕੇ ਮੇਰਾ ਕਰਮ ਕੁਟਿਲਤਾ, ਜਨਮ ਕੁਪਾਤੀ, ਮੇਰੇ ਕਰਮ ਖਰਾਬ ਹੋ ਗਏ, ਕੁਟਲ ਹੋ ਗਏ, ਜਨਮ ਬੇਅਰਥ ਜਾ ਰਿਹਾ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਸਾਰੋ, ਮੈਂ ਜਨਮ ਮੇਰੇ ਤੇ ਮਿਹਰ ਕਰੋ, ਮੈਨੂੰ ਵਸਾਰੋ ਨਾ, ਮੈਨੂੰ ਇਹਨਾਂ ਤੋਂ ਬਚਾਓ। ਮੇਰੀ ਹਰ ਹੋ ਬਿਪਤ ਜਨ ਕਰੋ, ਹੋ ਸਭਾਈ ਮੇਰੀ ਬਿਪਤ ਹਰ ਦਿਓ, ਮੇਰੀ ਬਿਪਤਾ ਹਰ ਦਿਓ, ਮੇਰੀ ਹਰ ਹੋ ਬਿਪਤ ਜਨ ਕਰੋ, ਹੋ ਸਭਾਈ ਚਰਨ ਨਾ ਛੱਡੋ ਸਰੀਰ ਸੰਗਿਆਈ, ਕਹਿ ਰਵਿਦਾਸ ਕਰੋ ਤੇਰੀ ਸਾਂਭਾ, ਮੈਂ ਤੇਰੇ ਚਰਨੀ ਆਇਆ। ਭਗਤ ਰਵਿਦਾਸ ਜੀ ਆਂਦੇ ਨੇ ਬੇਗ ਮਿਲੋ ਜਨ ਕਰਨਾ ਬਲੰਬਾ, ਬੇਗ ਆਂਦੇ ਨੇ ਖੇਤੀ ਮਿਲੋ ਬਲੰਬ ਨਾ ਕਰੋ, ਦੇਰੀ ਨਾ ਕਰੋ। ਬਲੰਬ ਕਹਿੰਦੇ ਨੇ ਦੇਰੀ ਨੂੰ, ਦੇਰੀ ਨਾ ਕਰੋ, ਬੇਗ ਮਿਲੋ, ਖੇਤੀ ਮਿਲੋ, ਨਹੀਂ ਤੇ ਮੇਰੇ ਜਿਹੜੇ ਕਰਮ ਨੇ ਉਹ ਮਾੜੇ ਹੋ ਰਹੇ ਨੇ। ਕਿਉਂਕਿ ਪੋਚ ਸੰਗਤ ਜਿਹੜੀ ਆ ਇਹ ਪੰਜਾਂ ਦੀ ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗਤ ਹੋਣ ਕਰਕੇ ਮਨ ਬੇਈਮਾਨ ਹੋ ਗਿਆ, ਇਹ ਵਿਗੜ ਰਿਹਾ ਹਰ ਸਮੇਂ। ਤੇ ਮਿਹਰ ਕਰੋ, ਮੋਹੇ ਨਾ ਵਿਸਾਰ ਰਹੋ, ਮੈਂ ਜਨ ਤੇਰਾ। ਸੋ ਆਓ ਸਰਬ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਕਿਮਾ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮੇ ਗੁਰੂ ਸਾਹਿਬ ਦੇ ਸਰਵਣ ਕਰਨੇ, ਫਿਰ ਸਤਿਗੁਰੂ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਬਾਕੀ ਕੀਰਤਨ ਭੇਟਾ ਦੇਣ ਵਾਲੇ ਆ ਜਿਹੜੇ ਉਹ ਮੱਥਾ ਨਾ ਟੇਕਿਆ ਕਰਨ। ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਹਮੇਸ਼ਾ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਰਹੀਦਾ। 5-6 ਸਾਲ ਪਹਿਲਾਂ ਦੀਆਂ ਬਣੀਆਂ ਸੀਡੀਆਂ ਵਿੱਚ ਵੀ ਆਖਿਆ ਜਾਂਦਾ ਮੱਥਾ ਨਾ ਟੇਕੋ, ਪਰ ਮੱਥਾ ਟੇਕਣਾ ਵੀ ਤੁਸੀਂ ਫਿਰ ਆਪ ਹੀ ਹੈ, ਬਾਅਦ 'ਚ ਰੌਲਾ ਵੀ ਆਪ ਹੀ ਪਾਉਣਾ, ਬਾਬੇ ਮੱਥਾ ਟਿਕਾਉਂਦੇ ਆ। ਇਹ ਜ਼ਰੂਰੀ ਬੇਨਤੀ, ਇਸ ਗੱਲ ਦਾ ਧਿਆਨ ਰੱਖੋ। ਬੜੀਆਂ ਸਟੇਜਾਂ 'ਤੇ ਕਲੀਅਰ ਕੀਤਾ, ਮੱਥਾ ਟੇਕਣ ਵਾਲਾ ਕੋਈ ਹੁੰਦਾ, ਰੌਲਾ ਪਾਉਣ ਵਾਲਾ ਕੋਈ ਹੁੰਦਾ, ਅਤੇ ਸਾਧ ਸੰਗਤ ਜੀ ਉਹ ਫਸ ਹੋਈ ਜਾਂਦਾ ਉਹਦੇ ਵਿੱਚ। ਇਹ ਆਪ ਜੀ ਦੇ ਸਚਰਨਾਂ 'ਚ ਹਮੇਸ਼ਾ ਹੀ ਬੇਨਤੀ ਆ। ਕੋਈ ਵੀ ਮਹਾਂਪੁਰਸ਼ ਨਹੀਂ ਕਹਿੰਦੇ ਸਾਨੂੰ ਮੱਥਾ ਟੇਕੋ, ਟੇਕਣ ਵਾਲੇ ਹੋਰ ਹੁੰਦੇ ਨੇ, ਰੌਲਾ ਪਾਉਣ ਵਾਲੇ ਹੋਰ ਹੁੰਦੇ ਨੇ। ਇਹ ਜ਼ਰੂਰੀ ਬੇਨਤੀ ਹੈ ਕਿ ਆਪ ਇਸ ਗੱਲ ਦਾ ਧਿਆਨ ਰੱਖੋ। ਨਮਸਕਾਰ ਗੁਰੂ ਗ੍ਰੰਥ ਸਾਹਿਬ ਮਰਦ ਚਰਨਾਂ ਵਿੱਚ ਕਰਿਆ ਕਰੋ। ਸਰਬ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਬੋਲੋ ਭਾਈ ਗੱਜ ਕੇ ਨਾਨਕ ਸਾਹਿਬ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਨਾਨਕ ਦੇ ਘਰ ਦੀ ਸੇਵਾ ਕਦੇ ਵਿਅਰਥ, ਕਦੇ ਵੀ ਸੇਵਾ ਦਾ ਬੋਝ ਬੀਤ ਬੋਇਆ ਵਿਅਰਥ ਨਹੀਂ। ਪਰ ਜਿਨ੍ਹਾਂ ਨੇ ਭਾਵਨਾ ਸ਼ਰਧਾ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ, ਭਾਈ ਸਾਹਿਬ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਪਾਦ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ। ਜੇ ਭਾਵਨਾ ਨਾਲ ਗੁਰੂ ਕਰ ਸਿੱਖ ਕੌਡੀ ਵੀ ਅਰਪਣ ਕਰ ਦਿੱਤੀ। ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ੍ਹ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਪਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰ ਵਾਲੀ ਨੂੰ ਕਿਹਾ ਸੱਚ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰ ਵਾਲੀ ਨੇ ਸੱਤ ਵਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਟੱਕਿਆ ਕੋਈ ਪੈਸਾ ਟਕਾ ਨਾ ਮਿਲਿਆ, ਹੱਥ ਜੋੜੇ ਸਾਈਂ ਜੀ ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਦਾ, ਮਨ ਭਰ ਗਿਆ। ਘਰ ਵਾਲੀ ਨੂੰ ਕਿਹਾ ਝਾੜੂ ਦੇ, ਮੈਂ ਤਾਂ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸੱਤ ਵਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕਰੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਝਿਆ ਤੇ ਖੁਸ਼ੀ ਖੁਸ਼ੀ ਵਿੱਚ ਕਿਹਾ ਸਾਈਂ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਟੱਕਿਆ ਕਾਰ ਸੇਵਾ ਹੋ ਰਹੀ, ਬੜੀ ਖੁਸ਼ੀ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ, ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ ਦੂਰੋਂ ਮਾਇਆ ਦਾ ਢੇਰ ਲੱਗਾ, ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ ਕਿ ਇੱਥੇ ਤੂੰ ਕੌਡੀ ਮੱਥਾ ਟੇਕੇਗਾ ਤੇਰੀ ਕੌਡੀ ਕਿੱਥੇ ਟੱਕਣੀ। ਮਨ ਵਿੱਚ ਖਿਆਲ ਆਇਆ ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ, ਆ ਵਕਤ ਨਹੀਂ ਮੱਥਾ ਟੇਕਣ ਦਾ, ਇਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ, ਕਹਿਣ ਲੱਗਾ ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਵੇ, ਪਿੱਛੇ ਜਾ ਕੇ ਬਹਿ ਗਏ। ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ, ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ, ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਹਨਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ।
अजे मेरे प्यार वाले सिखा ने भेटा अर्पण कर। बाबा बुढ़ा जी ने कीर्तियों इशारा कर दिता, कीर्तन द्वारा आरंभ हो गया। कुछ समय बाद फिर बाबा बुढ़ा जी ने बेनती की थी, सतगुरु हुण ते बहुत समा हो गया, आज्ञा बख्शिश करो, अरदास करिए। साहब कहण लगे, बाबा जी अजे भी मेरे प्यार वाले सिख बैठे, आए बड़ी दूरों पर इथे आके शर्मा गए। बाबा जी जिन्ना चिर भेटा नहीं अर्पण करते, अरदास किवें कीती जावे। कीर्तन फिर आरंभ हो गया। हुण जदों शामा दा वक्त हो गया, बाबा बुढ़ा जी कहण लगे, सतगुरु हुण ते शाम पै गई, बड़ी दूरों संगतां आईयां हन, लंगर वरताया जावे। साहिब धन गुरु अर्जन देव पातशाह कहण लगे, बाबा जी मैं चाहुंदा सां कि सिख दी भेटा गुरु नानक दे घर अर्पण हो जावे ते अरदास कीती जावे, पर बाबा जी सिख शर्मा गए, भेटा अर्पण करन वास्ते शर्मा गया है। ओ जाने जे सिख शर्मा गया है ते भेटा ते गुरु नानक दी है, मेरी भेटा नहीं। ओ मत्था टेकन लग्या ओनू शर्मा आ गई, मैनू मंगन लग्या कोई शर्म नहीं, भेटा गुरु नानक दी मैं आप मंग ले। गुरु अर्जन देव पातशाह सिंघासन तो उठ बैठे, कहन लगे, बाबा जी ओ पिछे सुख बैठा है जेड़ी प्यार विच भेटा लेके आया, बड़ी भावना है। तो गुरु अर्जन देव पातशाह उठे, अज इथे पिछे सिख नीवी पाई बैठा है, ते गुरु अर्जन देव पातशाह उस थां ते खलो के कहन लगे, लिया भाई सिखा, लिया मेरी भेटा दे, ऐडी दूरों भेटा लैके आया, भावना नाल आया, इथे आके नीवी पा के शर्मा के बह गए, लिया मेरी भेटा दे। हुण गुरु अर्जन देव पातशाह ने तली अड्डी हथ अगे कीता, लिया मेरी भेटा दे। हुण सिख दे कन्ना विच आवाज ते पई, मूह नीवा कीता होया, हुण इन्ना भी हौसला नहीं पैंदा कि हुण ते गुरु अर्जन देव पातशाह कोल खलोते चरणा नाल लिपट जावा ते भेटा अर्पण करके मत्था टेक देवा, पर हुण हौसला नहीं पैंदा, नेत्रां चो जल वही जांदा है। ते गुरु अर्जन देव पातशाह कहण लगे, अच्छा सिखा, जे अजे भी भेटा अर्पण नहीं करदा, अपने हथां नाल नहीं मत्था टेकदा, मैं अपने हथां नाल कढ ले। ओ सिख दे पग दे पेच विचों गुरु अर्जन देव पातशाह ने अपने हथां नाल कौडी कढी ते अपनी तली ते रख के कहण लगे, ओ सिखा ओ कुर्बान जावां तेरे तो, वारी जावां ऐडी दूरों ऐडे प्यार विच कौडी लैके आया है। ओ सिखा इत्थे घर गुरु नानक दा है, इत्थे भावना नाल जे कौडी भी अर्पण कर दिंदा है ओदी भेटा भी प्रवान हो जांदी। पर सिख उठिया चरणा नाल लिपट गया, फुग्गा मार के रो पिया। गुरु अर्जन देव पातशाह ने गलवखड़ी विच लै के सिंघासन वाली थां ते ले आंदा, सहिब कहण लगे, सिखा आ माया दा ढेर तक के शर्मा गए, आ तेरे प्यार अगे माया दा ढेर तुच्छ है, आ तेरे इस कौडी विच प्यार है। सिखा ए ते सारी प्यार दा, कोई भावना नाल कौडी भी मत्था टेक देवे ओदी भेटा प्रवान हो जांदी, पर शर्त है भावना। कोई ओ सेवा प्रवान है जदों सेवा गुरु दा मन बन जावे, गुरु रीत पवे। आओ एक बारी साधना पढ़ लईए।

0: ਸੇਵਾ ਕਰਨੀ ਉਹ ਹੈ ਚੰਗੀ। ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ ਹੈ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Gond Mahalla Chautha, aisa har seviya nit tyai hai, jokhin mein kilvik sab kare banasa, je har tyag avar ki aas kijai, taan har nihfal sab kaal guasa, mere man ਹਰ ਸੇਵੇ ਹੋ ਸੁਖ ਦਾਤਾ ਸਵਾਮੀ, ਜਿਸ ਸੇਵੇ ਹੈ ਸਭ ਭੁੱਖ ਲਹਾਸਾ।

ਹਰੇ ਆਪਣੀ ਪੈਜ ਰੱਖੈ ਜਨ ਦਾਸਾ ਰਹਾਉ। ਜੇ ਆਪਣੀ ਬਿਰਥਾ ਕਹੋ ਅਵਰਾਂ ਪਹਿ, ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ। ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ, ਜੋ ਤੁਮਰੇ ਦੁਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾਂ ਪਹਿ ਕਹੀਐ, ਅਵਰਾਂ ਪੈ ਕਹਿ ਮਨ ਲਾਜ ਮਰਾਸਾ। ਜੋ ਸੰਸਾਰ ਕੇ ਕਟੰਬ ਮਿੱਤਰ ਭਾਈ ਦੀ ਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੁਧ ਉਪਕਰੈ ਦੁਖ ਸਖਾਸਾ। ਤਿਸਕਾ ਪ੍ਰਭਾਸਾ ਕਿਉਂ ਕੀਜੈ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਪ ਹੋ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅਨ ਦਿਨ ਨਾਮ ਜਪ ਹੋ ਹਰ ਸੰਤ ਹੋ, ਇਹੋ ਛੂਟਣ ਕਾ ਸਾਚਾ ਪ੍ਰਭਾਸਾ। ਗੋਂਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਜੈਸੇ ਸਖਤ ਸੂਰ ਬਹੁ ਜਲਤਾ, ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ। ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਣਾ, ਜਹਾਂ ਕਹਾਂ ਤੁਝ ਰਾਖੈ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ। ਜਾ ਮੈਂ ਸਭ ਨਿਧਾਨ, ਸੋ ਹਰ ਜਪ ਮਨ ਮੇਰੇ, ਗੁਰਮੁਖ ਖੋਜ ਲਹੋ ਹਰ ਰਤਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ, ਤਿਨ ਕੇ ਚਰਨ ਮਲਹੋ ਹਰ ਦਸਨਾ। ਸ਼ਬਦ ਪਛਾਣ ਰਾਮ ਰਸ ਪਾਵਹੋ, ਉਹ ਉੱਤਮ ਸੰਤ ਭਇਓ ਬਡ ਬਡਨਾ। ਤਿਸ ਜਨ ਕੀ ਵਡਿਆਈ ਹਰ ਆਪ ਵਧਾਈ, ਉਹ ਘਟੈ ਨਾ ਕਿਸੈ ਕੀ ਘਟਾਈ। ਇਕ ਤਿਲ ਤਿਲ ਤਿਲ ਨਾ, ਜਿਸ ਤੇ ਸੁਖ ਪਾਵਹਿ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁੜਨਾ। ਜਨ ਨਾਨਕ ਕਉ ਹਰ ਦਾਨ ਇਕ ਦੀਜੈ, ਨਿਤ ਬਸਹਿ ਹਿਰਦੈ ਹਰੀ ਮੋਹੇ ਚਰਨਾ। ਗੋਂਡ ਮਹੱਲਾ ਚੌਥਾ, ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ, ਸਭ ਮਿਥਿਆ ਝੂਠ।

ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੈ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਹ ਮਨ ਮੇਰੇ ਸਭ ਬਿਨ ਸਜਾਹੇ ਜਿਉ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਾਹ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬੱਪੜਾ ਤਿਉ ਸਤ ਸੰਗਤ ਮਿਲ ਪਤਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾਂ ਕੈ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੀ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ।

ਦਿੱਠਾ ਜਲ ਥਲ ਸਭ ਮਹਿਲਾ ਮੋਡੀਠਾ ਨਾਮੇ ਦਰਗਾਹ ਮੁਖ ਉਜਲੀ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗ ਇਹ ਮਨੁਆ ਗੀਤ ਨਾਮੇ ਹੀ ਹਮ ਨਿਰਪਉ ਭਏ।

ਅਰਦਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀਰੀਨਾ ਘਟ ਘਟ ਰਮਈਆ ਸਭ ਮਹਿਕੀਨਾ ਇਨ ਬਿਦ ਰਮਹੂ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹ ਸੁਆਉ ਤਜ ਅਭਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਤਿਉ ਮਨ ਰੰਗ ਜਿਨ ਤੂੰ ਕੀਆ ਤਿਸ ਕਉ ਜਾਨ ਆਗੈ ਦਰਗਾਹ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੋਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰਸੋ ਪ੍ਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਤ ਮਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਾਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸੁਆਰੈ ਪਤਤ ਪਾਵਨ ਪ੍ਰਭ ਬਿਰਧ ਤੁਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਸ਼ਤ ਪੂਰਨ ਫਲ।

ਆਪ ਗੋਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੈ ਬਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਜਿਸ ਕੋ ਪੋਹਿ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੋ ਪਰਵਾਨ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂਵੀ ਚਾਰ ਪੰਚ ਦੂਤਹਿ ਮੰਥ ਤੋ ਸਰਨਾਈ ਪੂਰਨ ਨਾਥ

0: ਸਤ ਗੁਰ ਧਰ ਤੇਰੀ, ਕਰ ਕਿਰਪਾ ਰੱਖ ਹੋ ਜਨ ਕੇਰੀ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾਂ ਕੈ ਸਿਮਰਨ ਪੈ ਜਸਵਾਰੀ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਇਹ ਜਿਹੜੇ ਵਿਕਾਰ ਸਾਨੂੰ ਚਿੰਬੜੇ ਨੇ, ਚੋਰੀਆਂ ਕਰਦੇ ਨੇ, ਠੱਗੀਆਂ ਮਾਰਦੇ ਨੇ 24 ਘੰਟੇ, 5 ਠਗਵਾੜੇ ਲਿਖੇ ਇਹਨੂੰ, ਜਦ ਗੁਰੂ ਦੀ ਦ੍ਰਿਸ਼ਟੀ ਵਿੱਚ ਆ ਗਏ ਤੇ ਕੰਬਣ ਲੱਗ ਜਾਂਦੇ ਨੇ, ਇਹਨਾਂ ਦਾ ਬਲ ਨਾਸ ਹੋ ਜਾਂਦਾ ਹੈ।
5: ਵਸ ਕਰੈ ਸਭੈ ਬਲ,
4: ਸਭੈ ਬਲ ਇਹਨਾਂ ਪੰਜਾਂ ਦਾ, ਕੱਲੇ ਦਾ ਨਹੀਂ। ਕਾਮ ਕ੍ਰੋਧ ਦਾ ਲੋਭ ਮੋਹ ਹੰਕਾਰ ਇਹਨਾਂ ਦੀ ਕਿਰਿਆ ਆਪ ਜੀ ਨੂੰ ਸਰਵਣ ਕਰਾਈਏ, ਕਾਮ ਵਾਸ਼ਨਾ ਪੈਦਾ ਹੋ ਗਈ, ਇੱਜ਼ਤ ਦੀ ਸਾਂਝ ਖਤਮ ਹੋ ਗਈ, ਜੀਵਨ ਤੇਰਾ ਖਤਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਕਿਹਾ ਸਭ ਤੋਂ ਚੰਗਾ, ਸੱਚੋ ਓਰੇ ਸਭ ਕੋ, ਸਭ ਤੋਂ ਉੱਪਰ ਸੱਚ। ਜਿਹੜਾ ਤੇਰਾ ਕਰੈਕਟਰ ਹੈ, ਤੇਰਾ ਜੀਵਨ ਹੈ, ਇਹ ਸੱਚ ਤੋਂ ਵੀ ਵਧੀਆ। ਜੇ ਤੇਰਾ ਜੀਵਨ ਬਣ ਜਾਵੇ, ਸੱਚ ਤੇਰੇ ਪਿੱਛੇ ਪਿੱਛੇ ਫਿਰੂਗਾ, ਟੋਲਦਾ ਫਿਰੂਗਾ, ਤੇ ਜੀਵਨ ਨਾ ਬਣਿਆ, ਜੀਵਨ ਉੱਚਾ ਨਾ ਗਿਆ, ਫਿਰ ਕਈ ਜਨਮਾਂ ਚ ਫਿਰੀ ਜਾਈ ਸੱਚ ਨੂੰ ਟੋਲਦਾ, ਤੇ ਸੱਚ ਨੀ ਲੱਭਣਾ। ਕੋ ਸਤਨਾਮ ਉੱਪਰ ਸੱਚ ਆਚਾ, ਕਰੈਕਟਰ ਜੀਵਨ ਹੈ ਜਿਹੜਾ, ਉਹ ਕਾਮ ਵਾਸ਼ਨਾ ਸਤ ਸੰਗਤ ਕਿੱਥੇ ਬਦਲ ਜਾਂਦੀ ਹੈ। ਸਤਿਗੁਰਾਂ ਦੀ ਬਾਣੀ ਪੜੋ, ਜਿੱਦਣ ਉਹਦੀ ਦ੍ਰਿਸ਼ਟੀ ਹੋ ਗਈ, ਜਿਉ ਕਾਮੀ ਨੂੰ ਕਾਮਣੀ ਪਿਆਰੀ ਹੈ, ਐਸੀ ਨਾਮੇ ਨੂੰ ਵਾਹਿਗੁਰੂ ਦੀ ਪ੍ਰੀਤ ਪਿਆਰੀ। ਇਹ ਉਹਦੀ ਦ੍ਰਿਸ਼ਟੀ ਹੋ ਗਈ ਨਾ ਨਾਮ ਦੇ ਉੱਤੇ, ਜਿੰਨੀ ਉਹ ਕਾਮ ਚੇਸ਼ਨਾ ਹੈ, ਉਨੀ ਗੁਰੂ ਦੇ ਦਰਸ਼ਨਾਂ ਦੀ ਚੇਸ਼ਟਾ ਪੈਦਾ ਹੋ ਜਾਣੀ ਹੈ। ਕ੍ਰੋਧ ਆਉਣਾ ਹੀ ਨਹੀਂ, ਇੱਥੇ ਹੁਣ ਗੁਰੂ ਦੀ ਦ੍ਰਿਸ਼ਟੀ ਵਿੱਚ ਬੈਠੇ ਹਾਂ ਆਪਾਂ, ਵੇਖ ਰਹੇ ਨੇ, ਸਤਿਗੁਰ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ ਸਾਡੇ ਉੱਤੇ। ਜਿਹੜਾ ਕ੍ਰੋਧ ਹੈ ਉਹਨੂੰ ਘਰ ਤਾਂ ਨਹੀਂ ਛੱਡ ਕੇ ਆਏ ਤੁਸੀਂ, ਨਾਲੇ ਆਇਆ ਤੁਹਾਡੇ, ਜਾਂ ਇੱਕ ਜਣਾ ਕਹਿ ਦੋ ਤੁਹਾਡੇ ਵਿੱਚੋਂ ਵੀ ਮੈਂ ਆਪਣੇ ਕ੍ਰੋਧ ਨੂੰ ਆਉਣ ਲੱਗਿਆ ਕਹਿ ਕੇ ਰਿਹਾ, ਤੂੰ ਬੈਡਰੂਮ ਚ ਰਹੋ, ਮੈਂ ਗੁਰਦੁਆਰੇ ਚੱਲੇ, ਨਾਲ ਆਇਆ ਤੁਹਾਡੇ ਇੱਥੇ, ਪਰ ਹੁਣ ਪ੍ਰਗਟ ਹੋ ਕੇ ਦਿਖਾ ਦੇ, ਹੈ ਕੋਈ ਅੰਸ ਕ੍ਰੋਧ ਦਾ, ਹੈ ਇੱਥੇ ਕੰਮ ਦਾ ਅੰਸ ਕੋਈ? ਲੋਭ ਵੀ ਤੁਹਾਡੇ ਨਾਲ ਆਇਆ, ਮੋਹ ਵੀ ਤੁਹਾਡੇ ਨਾਲ ਆਇਆ, ਹੰਕਾਰ ਵੀ ਨਾਲ ਆਇਆ, ਤੇ ਜਾਊਗਾ ਵੀ ਨਾਲ। ਇਹ ਵੀ ਮੈਂ ਬੇਨਤੀ ਕਰਦਾ, ਕਿਉਂਕਿ ਤੁਸੀਂ ਆਉਣ ਲੱਗੇ ਨਾ, ਘਰਦਿਆਂ ਨੂੰ ਕਹਿ ਕੇ ਆਏ ਹੋ ਮੈਂ ਗੁਰਦੁਆਰੇ ਚੱਲੇ ਹਾਂ, ਇੱਥੇ ਤੁਹਾਨੂੰ ਅਸੀਂ ਗਲੂਕੋਜ਼ ਚੜਾਉਣਾ, ਟੀਕੇ ਤੁਹਾਡੇ ਲਾਉਣੇ ਹੈ, ਟੈਬਲੇਟ ਤੁਹਾਨੂੰ ਦੇਣੀ ਹੈ, ਤੁਹਾਡੇ ਮਾਲਿਸ਼ ਵੀ ਕਰਨੀ ਹੈ, ਪਰ ਜਾਣ ਕੇ ਤੁਸੀਂ ਫੇਰ ਘਰ ਕਹਿ ਦੇਣਾ, ਕੁੰਡਾ ਖੋਲਿਓ ਮੈਂ ਆ ਗਿਆ, ਅੱਜ ਕੋ ਸਤਨਾਮ ਹੋਂ ਵਿੱਚ ਆਇਆ, ਹੋਂ ਵਿੱਚ ਗਿਆ। ਇਹ ਤਾਂ ਉਨਾ ਚਿਰੇ ਦੂਰ ਹੈ ਜਿੰਨਾ ਚਿਰ ਅਮਿਓ ਦ੍ਰਿਸ਼ਟ, ਉਹ ਸਤਗੁਰ ਦੀ ਦ੍ਰਿਸ਼ਟੀ ਪੈ ਰਹੀ ਹੈ ਬਸ, ਉਨਾ ਚਿਰੇ ਮੋਹ ਦੇਖ ਲਓ, ਲੋਭ ਦੇਖ ਲਓ, ਕਈਆਂ ਨੇ ਨੰਦ ਸਾਹਿਬ ਨੀ ਪੜਨ ਦੇਣੇ, ਜਦੇ ਉੱਠ ਕੇ ਤੁਰ ਜਾਣਾ, ਕਦ ਥਾਲੀ ਚੱਕੀਏ ਲੰਗਰ ਵਾਲੀ, ਅੱਜ ਫੇ ਕੋ ਸਤਨਾਮ ਵੇਖੋ, ਹੁਣ ਯਾਦ ਹੈ ਤੁਹਾਡੇ ਰੋਟੀ ਕਿਤੇ, ਹੁਣ ਲੰਗਰ ਦੀ ਖੀਰ ਯਾਦ ਹੈ ਨੀ, ਮੋਹ ਵੀ ਨੀ ਹੈ ਇੱਥੇ, ਹੁਣ ਤੁਹਾਡੇ ਪੁੱਤ ਧੀ ਯਾਦ ਨੀ ਹੈ, ਕੋਈ ਹੋਰ ਤਾਂ ਕੀ ਹੋਣਾ, ਹੁਣ ਤੁਹਾਡੇ ਇਹ ਵੀ ਯਾਦ ਨੀ ਜੇਬ ਵਿੱਚ ਬਟੂਆ ਹੈਗਾ ਕਿ ਨਹੀਂ, ਜਾਂ ਦੱਸ ਦੋ ਵੀ ਡਾਲਰਾਂ ਕੰਨੀ ਪਾਉਂਡਾਂ ਕੰਨੀ ਧਿਆਨ ਹੈ, ਹੁਣ ਇਹ ਕਿਉਂ ਨੀ ਹੈ ਤੁਹਾਡੀ ਜੇਬ ਵਿੱਚ ਪਏ ਨੇ, ਯਾਦ ਤੁਹਾਡੇ ਹੈ ਨੀ, ਕਿਉਂਕਿ ਹੁਣ ਅਮਿਓ ਦ੍ਰਿਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ अमृत दृष्टि साडे ते पै रही है, उन्हां दी कृपा दृष्टि साडे ते हो रही है। उन्हां दी कृपा दृष्टि ऐसी है हर सकल बल जितने भी बनी सन चिंबड़े हुए ने ए विकार सतगुरां दी दृष्टि तो ही नाश हो जांदे हन।
5: सदा सुख मन वसा दुख संसार खोवा।
4: लो हुण इस गल नूं पढ़न नूं बड़े सादे शब्द ने, समझ लो प्यार दे नाल। सदा सुख मन वसै, जब तक पंज खेड़ा नहीं ना छड़दे, सदा तक ही एक पल भी सुखी नहीं हो सके। ए उपरली तुक नूं जोड़ो, जिन्हां ते कृपा दृष्टि करके सतगुरां ने पंजां दा नाश करता, जिन मिल मारे पंच सूरबीर ऐसो कौन बली रे, महाबली ने पंजे कृपा दृष्टि होगी, सतगुरां ने उन्हां दा बल खत्म कर दिता, उन्हां नूं खत्म नहीं कीता। देखो कैसा बचन, बल खोया उन्हां दा, बल खो लेना, किसे दी शक्ति खो लेनी, ए नहीं हुंदा कि उन्हूं मार देना। जे मारे दिता उहदी शक्ति रही हो ना, तेरे कोल की रह गया, ओनू जीवदा रखे। हाथी नू मारना नहीं, हाथी नू कंट्रोल विच करना है। जेड़ा मारदा है तो सेवा लेनी है, वो है साडे विचे, पर सतगुरां ने दृष्टि करके उन्हां दा बल खत्म कर दिता है। कैसे टेक्निकल गल, टेम्परेचर हमेशा तुहाडे अंदर है। जब टेम्परेचर नहीं होना तो आपां ने नहीं होना, बुखार अंदर है, ठंड में है ना, पर जे वध जावे फिर दुखी कर दे। जे नॉर्मल रहे सानू जो आ रहा है दर्जा हरारत टेम्परेचर साडा जीवन है, पर जे एदा बल वध जावे मैं फिर कमेंगा, रोटी छड़ देवेंगा, पानी पानी मंगेगा, दवाई पावांगा, लियाओ कोई गोलियां दो, कोई मेरा सिर कुटो। डॉक्टर ने तेरा ताप मारना नहीं, ओदे बदे हुए बल नूं खत्म करना है। खोल ओनू रखना अंदर है, पर नॉर्मल आ गया। इसे तरह विकार जेड़े पंज काम जे मारे दते संसार की क्रिया खत्म, काम वासना ना होवे संसार की उत्म भी खत्म। गुरसिख प्यारे जे मोह ना होवे बच्चे पालोंगे किवें, ये मोह है मानो कि गोदी विच बच्चा है, रोटी खा रही है मां, हाथ विच बुरकी है, ते बच्चा गोद विच गंद कर रहे हैं, ये मोह है। क्यों ना मन मूत्र भी माड़ा नहीं लगेया, असी रोटी खांदे होइए कोई गंदी गल कर देवे असी त्यूड़ियां पालवांगे, कैसा बेवकूफ है, भोजन छकदे नूं कई इंजीआं गल्लां करदे। पर तानू मां जिहदी गोद विच इक हथ विच बुरकी है ते इक हथ विच बच्चे दा गंद है, ये क्या परवरिश कर रहे है, बच्चे दा मोह काम कर रहे। जे मोह ना होवे किथे परवरिश होवे इक दूजे दी, किथे इक दूजे नूं आपां संभालीए। जे लोभ ना होवे बस फिर गुरसिख प्यारे ओ अस लोभ दा रखण है, किवें कम चलूगा, माया गुजरान है, पुत्र निशान है, औरत ईमान है, ते रब दा भगत ना हिंदू ना मुसलमान, ते गुजरान किवें चलूगा। देखदे हो जिन्हां नूं थोड़े बहुते इकट्ठे करन दी तकरीब तकरीब नहीं है, यतन नहीं है, तरीका नहीं है, वो दर दर ते मंगदे ही फिरदे ने। अज के आखो सतन क्रोध करने थोड़ा बहुता है अंश, पर दर्जा हरात ठन में रवे। ताई ता वेखो दो चीजा वाहगुरु ने बनाईए, एक सूरज एक चंद्रमा। सूरज नू कहता तू दे गर्मी, शरीर दा दर्जा हरारत जिहड़ा साडा है ना टेम्परेचर, ये वाहगुरु ने सूरज नू लाया, अग्नि नू दिता है। बेगार कर दी फिर दी है, कोई पैसे भी नहीं लंदा इस तो सूरज अग कोई कोई सातों मुजारा नहीं लिया, सातों वेजेज नहीं लाए, सातों दिहाड़ी नहीं ली, बेकार पै विच अगन कढ़ा है, बेकार बेगारी करनी होंदी है, मुक्त किसे दा कम करना। ये सूरज की तप साडा मुक्त कम कर रही है, टेम्परेचर ठंड में रख रही है सी जीवन के, ते चंद्रमा की शांति बैलेंस बराबर रख रही है। जे ओ ना हुंदा साड़ दंदा सूरज इतनी तपश, जे कला चंद्रमा ही हुंदा ਨਮੂਨੀਆ ਹੀ ਹੋਣਾ ਤਾਂ ਕੁਛ ਸਦਨਾਮ, ਫਿਰ ਤਾਂ ਪਕਾਣਾ ਹੀ ਦੇ ਕੇ ਕਿਸੇ ਨੂੰ ਜਿਉਂਦੇ ਰੱਖਣਾ ਸੀ, ਉਹਨੇ ਠੰਡੇ ਕਰ ਦੇਣੀ ਸੀ। ਵਾਹਿਗੁਰੂ ਨੇ ਬੈਲੈਂਸ ਬਰਾਬਰ ਰੱਖਿਆ ਸਾਡੇ ਸਰੀਰ ਵਿੱਚ, ਚੰਦ ਸੂਰਜ ਜਾ ਕੇ ਤਪਤ ਰਸੋਈ ਦੋਏ ਕਰ ਰਹੇ ਨੇ, ਕਾਹਦਾ ਰੋਟੀ ਪਾਣੀ ਦਾ ਨਹੀਂ ਸੀ, ਰਾਵਣ ਦੇ ਕਰਦੇ ਸੀ, ਪਰ ਸਾਡੇ 24 ਘੰਟੇ ਕਰ ਰਹੇ ਨੇ। ਸੂਰਜ ਠੰਡ ਦਾ, ਸੂਰਜ ਗਰਮੀ ਦਾ ਕੰਮ ਦੇ ਰਿਹਾ, ਤੇ ਚੰਦਰਮਾ ਸਰਦੀ ਦਾ, ਬੈਲੈਂਸ ਬਰਾਬਰ ਦੋਹਾਂ ਨੇ ਰੱਖਿਆ। ਪਰ ਜੇ ਦੋਹਾਂ ਦੀ ਸ਼ਕਤੀ ਇੱਕ ਰਹਿ ਜਾਂਦੀ, ਗੁਰਸਿੱਖ ਪਿਆਰੇ ਉਹ ਇੱਕੋ ਰਹਿ ਜਾਂਦਾ, ਮੈਂ ਕਿੱਥੇ ਆਪਾਂ ਹੁੰਦੇ। ਜਾਂ ਤਾਕਤ ਸੂਰਜ ਦੀ ਜ਼ਿਆਦਾ ਵੱਧ ਜਾਵੇ, ਚੰਦਰਮਾ ਦੀ ਹੋਵੇ ਹੀ ਨਾ, ਜਾਂ ਚੰਦਰਮਾ ਦੀ ਵੱਧ ਜਾਵੇ, ਤਾਂ ਹੀ ਤਾਂ ਵਿਚਾਰਾ ਹੁਣ ਭੁਲੇਖਾ ਪਿਆ। ਮੈਂ ਤੁਹਾਨੂੰ ਆਹ ਅਮਰੀਕਾ, ਇੰਗਲੈਂਡ, ਕੈਨੇਡਾ, ਜਪਾਨ, ਜਿਹੜਾ ਵੀ ਰਾਕਟ ਬਣਾਉਂਦਾ, ਕਹਿੰਦੇ ਚੰਦਰਮਾ ਦੀ ਖੋਜ ਕਰਨੀ ਕਰਦੇ ਨਾ, ਤਾਰ ਲਿਆ ਉੱਥੇ, ਰਾਕਟ ਬੰਦੇ ਵੀ ਚਲੇ ਗਏ ਤਾਰ ਕੇ, ਕਿਹੜਾ ਨੂੰ ਹਾਰ ਪਾ ਕੇ ਆਏ ਹੈ, ਵਿਚਾਰੇ ਦੀ ਮਿੱਟੀ ਪੱਟ ਲਿਆਂਦੀ। ਕਾਹਦੇ ਹੋਇਆ ਬੁਰਾ ਹਾਲ, ਠੰਡਾ ਜ਼ਿਆਦੇ, ਠੰਡੇ ਠੰਡ ਹੈ। ਜਿਹੜਾ ਉੱਠਦੇ ਚੰਦਰਮਾ ਦੀ ਖੋਜ ਕਰਨੀ ਹੈ, ਜਿਹੜਾ ਕਹਿੰਦੇ ਚੰਦਰਮਾ ਤੇ ਰਾਕਟ ਤਾਰਨਾ, ਫਿਰ ਕੋਈ ਬਾਪੂ ਸੂਰਜ ਕਹਿੰਦੀ ਤੁਰਦਾ ਹੀ ਨੀ, ਕੁਛ ਸਤਨਾਮ, ਉਹ ਠੰਡਾ ਇੰਨਾ ਹੋ ਗਿਆ ਵਿਚਾਰੇ ਨੇ ਮਿੱਟੀ ਪਟਾਲ ਲਈ, ਸੂਰਜ ਤੱਤਾ ਇੰਨਾ ਹੋ ਗਿਆ, ਕੋਈ ਮੂੰਹ ਹੀ ਨੀ ਕਰਦਾ। ਇਸ ਕਰਕੇ ਨਾਰਮਲ ਸਟੇਜ ਇਹਨਾਂ ਨੂੰ ਮਾਰਨਾ ਨੀ, ਸੂਰਜ ਕਨੀ ਤਾਂ ਕੋਈ ਖੋਜ ਨੀ ਕਰਦਾ। ਕੋਈ ਅਮਰੀਕਾ ਦਾ ਸਾਇੰਸਦਾਨ ਨੀ, ਨਾਸਾ ਵਾਲੇ ਕਹਿੰਦੇ ਨੀ ਵੀ ਸੂਰਜ ਦੀ ਖੋਜ ਕਰਨੀ ਹੈ, ਪਤਾ ਵੀ ਬਾਪੂ ਫੂਕ ਦੂਗਾ ਜਿੱਥੇ ਕੋਈ ਸਤਨਾਮ, ਕੋਈ ਜਾਣਦਾ ਹੀ ਨੀ। ਉਹ ਤੱਤਾ ਇੰਨਾ ਹੋ ਗਿਆ ਉਹਦੇ ਨੇੜੇ ਨੀ ਕੋਈ ਜਾਂਦਾ, ਉਹ ਠੰਡਾ ਇੰਨਾ ਹੋ ਗਿਆ ਉਹਦੀ ਮਿੱਟੀ ਪੜਦੇ ਫਿਰਦੇ ਵਿਚਾਰੇ, ਜਿਹੜਾ ਮਰਜ਼ੀ ਜਾ ਕੇ ਮੰਜਾ ਡਾਹ ਲੈਂਦਾ। ਤੇ ਤੁਹਾਨੂੰ ਗੁਰਸਿੱਖ ਨੂੰ ਸੰਤ ਸਪਾਹੀ ਦੇਖੋ, ਸ਼ਕਤੀ ਤੇ ਭਗਤੀ, ਕੋਈ ਸੂਰਜ ਤੇ ਚੰਦਰਮਾ ਵਾਲੀ ਸ਼ਕਤੀ ਤੇਰੇ ਵਿੱਚ, ਸ਼ਾਂਤੀ ਤੇ ਤੇਰੇ ਵਿੱਚ ਸੂਰਮ ਗਤੀ ਬਰਾਬਰ ਰਹਿਣ, ਮੈਂ ਫਿਰ ਇਹ ਕੰਮ ਚੱਲੂਗਾ। ਘਰ ਵਿੱਚ ਵੀ ਆਹੀ ਕੰਮ ਚੱਲਦਾ, ਦੋ ਲੱਫੜ ਮਾਰ ਵੀ ਲਈਦੇ ਆ, ਫਿਰ ਸੂਟ ਵੀ ਚੰਗਾ ਲਿਆ ਦੇਈਦਾ, ਅਜਿਹੇ ਕੋਈ ਸਤਨਾਮ ਕਾਹੀ ਕੰਮ ਚੱਲਦਾ। ਸਿੱਧੀਆਂ ਗੱਲਾਂ ਆਪਣੇ ਘਰਾਂ ਚ ਜਿਹੜੀਆਂ ਹੁੰਦੀਆਂ, ਬੇਬੇ ਨੇ ਮਾਰ ਵੀ ਦਿੱਤਾ ਲੱਫੜ ਕੰਨਾ ਤੇ, ਗੁਰਸਿੱਖ ਪਿਆਰੇ ਹੋ ਜਦੇ ਕਹਿਤਾ ਤੈਨੂੰ ਚੌਕੀਆਂ ਲਿਆ ਕੇ ਦਊਂਗੀ, ਆਵੇ ਕਹੇ ਜਾ ਘੋੜਾ ਲਿਆਂਦਾ ਤੈਨੂੰ ਚਾਬੀ ਦਿੱਤੇ ਤੇ ਬਿਨਾ ਹੀ ਚੱਲਦਾ ਫਿਰਦਾ। ਜੇ ਤੱਤਾ ਹੀ ਤੱਤਾ ਹੋ ਜਾਵੇ ਘਰ, ਬਸ ਗੁਆਂਢੀ ਫਿਰ ਤਮਾਸ਼ਾ ਹੀ ਵੇਖਣਗੇ, ਜੇ ਠੰਡਾ ਹੀ ਹੋ ਗਿਆ ਗੁਆਂਢੀ ਤੈਨੂੰ ਜੀਣ ਵੀ ਨੀ ਦੇਣਗੇ। ਬੈਲੈਂਸ ਬਰਾਬਰ, ਇਸੇ ਕਰਕੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਗੁਰੂ ਮਹਾਰਾਜ ਨੇ ਸਾਜਿਆ ਗੁਰੂ ਕੇ ਖਾਲਸੇ ਸਿੱਖਾਂ ਨੂੰ, ਐਵੀਂ ਵੱਧ ਤੱਤਾ ਨੀ ਹੋਣਾ, ਹੱਦ ਤੋਂ ਬਾਹਰ ਉਬਾਲੇ ਨੀ ਖਾਣੇ, ਹੱਦ ਤੋਂ ਬਾਹਰ ਉਬਾਲੇ ਖਾਵੇਂਗਾ। ਪੰਜਾਬੀ ਦਾ ਮੁਹਾਵਰਾ ਯਾਦ ਰੱਖਿਆ ਕਰੋ, ਹਾਂਡੀ ਉਬਲੂਗੀ ਤੇ ਆਪਣੇ ਹੀ ਕੰਡੇ ਫੂਕੂਗੀ, ਤੇ ਜ਼ਿਆਦਾ ਠੰਡਾ ਹੋ ਗਿਆ ਤੁਰਨ ਜੋਗਾ ਹੀ ਨੇ ਰੱਖੇਗਾ, ਜਿੱਥੇ ਫ੍ਰੀਜਿੰਗ ਪੁਆਇੰਟ ਹੁੰਦਾ ਬਰਫ਼ੇ ਬਣ ਜਾਂਦਾ ਪਾਣੀ, ਪਰ ਜਮੀ ਰਹਿੰਦਾ, ਹਿੱਲ ਜੁਲ ਖਤਮ ਹੋ ਜਾਂਦੀ ਹੈ। ਕਰੇ ਸਗਲ ਬਲ, ਬਲ ਦਾ ਨਾਸ਼ ਕਰਨਾ ਇਹਨਾਂ ਦਾ, ਭਾਵ ਗੁਰੂ ਮਹਾਰਾਜ ਦੀ ਕਿਰਪਾ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ, ਇਹਨਾਂ ਨੂੰ ਮਾਰਿਆ ਨੀ ਤੇ ਗੁਰਸਿੱਖ ਪਿਆਰੇ ਉਹ ਨਾਸ਼ ਕੀਤਾ ਇਹਨਾਂ ਦੇ ਬਲ ਨੂੰ, ਤੈਨੂੰ ਅਧੀਨ ਨਾ ਬਣਾਉਣ, ਤੇਰੇ ਅਧੀਨ ਪੰਜੇ ਚੱਲਣ।
5: ਸਦਾ ਸੁਖ ਮਨ ਵਸੈ ਦੁੱਖ ਸੰਸਾਰ ਖੋਵੈ,
4: ਬਸ ਇਹ ਬਚਨ ਤੁਹਾਨੂੰ ਕੀਤਾ ਸੀ, ਸੁਖ ਕਾਹਦੋਂ ਨੇ ਜਦੋਂ ਇਹ ਪੰਜਾਂ ਨੂੰ ਤੁਸੀਂ ਕਾਬੂ ਕਰ ਲਓ। ਤੇ ਸਿੱਧੀ ਗੱਲ ਪੰਜਾਬੀ ਦੀ, ਆਪਣੇ ਜੀਵਨ ਦੀ, ਕੋਈ ਤੁਹਾਡਾ ਦੁਸ਼ਮਣ ਹੈ ਜਦ ਤੱਕ ਤੁਹਾਡੇ ਤੇ ਭਾਰੂਏ, ਨੀਂਦ ਕਿਵੇਂ ਆਜੂਗੀ? ਪਹਿਰੇ ਲਾਓਗੇ, ਖੜਕੇ ਤੋਂ ਉੱਠੋਗੇ ਤੇ ਫਲਾਣਾ ਸੋ ਆ ਗਿਆ, ਮੈਨੂੰ ਬਚਾਓ। ਜਦ ਪੰਜ ਸਾਡੇ ਉੱਤੇ ਭਾਰੂ ਨੇ, ਮਨ ਕਦੇ ਵੀ ਸੁਖੀ ਸੌ ਨਹੀਂ ਸਕੇਗਾ। ਜਦ ਇਹ ਪੰਜਾਂ ਨੂੰ ਤੂੰ ਮਾਰ ਲਿਆ, ਬਸ ਵਿੱਚ ਕਰ ਲਿਆ, ਇਹਨਾਂ ਦਾ ਬਲ ਖਤਮ ਕਰ ਦਿੱਤਾ, ਸਦਾ ਸੁਖ ਮਨ ਵਸੈ, ਤੇ ਸਾਡੀ ਕਿਰਿਆ ਉਲਟ ਚੱਲ ਰਹੀ ਹੈ। ਕਾਮ ਸਾਡੇ ਤੇ ਭਾਰੂ, ਕ੍ਰੋਧ ਸਾਡੇ ਤੇ ਭਾਰੂ, ਮੋਹ ਲੋਭ ਹੰਕਾਰ ਸਾਡੇ ਤੇ ਭਾਰੂ, ਇਹ ਪੰਜ ਦੁਸ਼ਮਣ ਤੈਨੂੰ ਲੁੱਟ ਰਹੇ ਨੇ, ਤੇ ਤੂੰ ਕਹਿੰਦੇ ਮੈਂ ਸੁਖੀ ਹੋਵਾਂ, ਮੇਰੇ ਘਰ ਵਿੱਚ ਸ਼ਾਂਤੀ ਆ ਜਾਵੇ। ਤੇਰਾ ਸਰੀਰ ਰੂਪੀ ਸ਼ਾਂਤੀ ਘਰ, ਕਦੇ ਵੀ ਇਹਦੇ ਵਿੱਚ ਮਨ ਰੂਪੀ ਮੁਸਾਫਰ ਮਾਲਕ ਰਹਿਣ ਵਾਲਾ ਕਦੇ ਸੁਖੀ ਨਹੀਂ ਸੌਂਗਾ। ਜਿਹਨੂੰ ਪੰਜ ਚੋਰ ਲੱਗੇ ਹੋਣ, ਉਹਨੂੰ ਸੋਲੋ ਬਾਣੀ ਵਿੱਚ ਕੀ ਲਿਖਿਆ ਹੈ, ਪੰਜ ਵਿਖਾਦੀ ਇੱਕ ਗਰੀਬਾ, राखो राखन हारे खेद करे और बहुत संतावे आयो शरण द्वार। ये पांच बखादी दुश्मन एक जीव नु चिंबड़े होए ने महाराज कहंदे छेक पा दते इना दुखी कर दिता खेद करे और बहुत संतावे। थोड़े नहीं सताउंदे सानू पंजे है ये पांच बखादी छुरे मार रहे ने हथियारा नाल सानू कट रहे ने ते असी चाहुने असी सौ जीए असी सुखी हो जाइए सदा सुख मन वसे। जदों इन्हां पंजां नूं गुरु दी दृष्टि ने गुरु दे उपदेश ने गुरु दे बचना ने इन्हां दा बल खत्म कर दिता कहिंदे अधीन कर दते जिन्हां दे अधीन तूं तुरिया फिरदा सी ਉਹ ਤੇਰੇ ਹੁਕਮ ਵਿਚ ਆ ਗਏ ਫਿਰ ਸਦਾ ਸੁਖ ਮਨ ਵਸੈ। ਇੱਕ ਦੋ ਦਿਨ ਇਹੀ ਜੀ ਦ੍ਰਿਸ਼ਟੀ ਗੁਰੂ ਅੰਗਦ ਦੇਵ ਜੀ ਦੀ ਦੋ ਚਾਰ ਦਿਨ ਜਿਨ੍ਹਾਂ ਉੱਤੇ ਵੀ ਦ੍ਰਿਸ਼ਟੀ ਪਾਈ ਸੰਸਾਰ ਹੀ ਜਿਹੜੇ ਵੀ ਆ ਗਏ ਇੱਕ ਪ੍ਰਮਾਣ ਹੈ। ਇਹ ਤਾਂ ਸਾਰੇ ਜੱਗ ਦੀ ਉਹ ਗੱਲ ਕਰ ਦਿੱਤੀ ਇਹ ਤਾਂ ਧਰਤੀ ਜੀ ਦੀ ਗੱਲ ਕੀਤੀ ਹੈ ਪਹਾੜ ਜੀ ਦੀ ਗੱਲ ਕੀਤੀ ਹੈ ਦੁੱਖ ਸੰਸਾਰ ਖੋਵੇ ਬਹੁ ਬਚਨ ਥੋੜਿਆਂ ਦਾ ਦੁੱਖ ਮਹਾਰਾਜ ਨੇ ਦੂਰ ਨਹੀਂ ਕੀਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬੇਅੰਤ ਨੂੰ ਹੀ ਸਦਾ ਸੁਖੀ ਕਰ ਦਿੱਤਾ।
5: ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ
4: ਦਰਿਆਓ ਗੁਰਮੁਖ ਪਿਆਰੇ ਗੁਰ ਨਾਮ ਨਿਧ ਗੁਰੂ ਦਰਿਆਓ ਤਾਂ ਹੈ ਦਰਿਆਓ ਦੇ ਦੋ ਅਰਥ ਨੇ ਭਾਈ ਜੇ ਤਾਂ ਦਰਿਆ ਹਿੰਦੀ ਵਿਚ ਲਿਖੋਗੇ ਤਾਂ ਦਰਿਆ ਛੋਟਾ ਜਿਵੇਂ ਸਤਲੁਜ ਚੱਲਦਾ ਬਿਆਸ ਚੱਲਦਾ ਤੁਹਾਡੇ ਨੇੜੇ ਹੀ ਦੁਆਬੇ ਦੇ ਜਾਦੇ ਰਹਿੰਦੇ ਇੱਧਰ ਚੱਲਦਾ ਨਾ ਦੁਆਬੇ ਵਿੱਚ ਸਤਲੁਜ ਬਿਆਸ ਤੋਂ ਦਰਿਆ ਨੇ ਨਦੀ ਤੋਂ ਉੱਪਰ ਸਮੁੰਦਰ ਤੋਂ ਹੇਠਾਂ ਉਹ ਹੁੰਦਾ ਦਰਿਆਓ ਤੂੰ ਦਰਿਆਓ। ਪਰ ਇੱਥੇ ਜਿਹੜਾ ਦਰਿਆਓ ਸ਼ਬਦ ਹੈ ਜੇ ਦਰਿਆਓ ਫਾਰਸੀ ਵਿੱਚ ਵਰਤੋਂਗੇ ਤਾਂ ਦਰਿਆ ਦਾ ਅਰਥ ਸਮੁੰਦਰ ਹੋ ਜਾਣਾ। ਨੋਟ ਕਰ ਲਿਓ ਹਿੰਦੀ ਵਿੱਚ ਉਰਦੂ ਵਿੱਚ ਪੰਜਾਬੀ ਵਿੱਚ ਦਰਿਆ ਦਾ ਸ਼ਬਦ ਹੈ ਵੱਡੀ ਨਦੀ। ਦਰਿਆ ਚੱਲਦੇ ਤੁਸੀਂ ਵੇਖਿਆ ਇੱਥੇ ਬਥੇਰੇ ਚੱਲਦੇ ਨੇ ਪਰ ਜੇ ਫਾਰਸੀ ਵਿੱਚ ਦਰਿਆ ਲਿਖ ਦਈਏ ਤਾਂ ਫਾਰਸੀ ਵਿੱਚ ਦਰਿਆ ਦਾ ਅਰਥ ਹੈ ਸਮੁੰਦਰ ਜਿੱਥੇ ਗੁਰੂ ਅਰਜਨ ਦੇਵ ਬਚਨ ਕਰਦੇ ਨੇ ਤੂੰ ਦਰਿਆ ਉੱਥੇ ਸਤਲੁਜ ਵਰਗਾ ਨਹੀਂ ਹੈ ਰੱਬ ਵਿਆਸਾ ਵਰਗਾ ਨਹੀਂ ਹੈ ਚਨਾਹ ਵਰਗਾ ਨਹੀਂ ਰਾਵੀ ਵਰਗਾ ਨਹੀਂ ਰੱਬ ਉੱਥੇ ਸਮੁੰਦਰ ਦੀ ਪਦਵੀ ਹੈ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਸਤਲੁਜ ਦਾ ਤਾਂ ਅੰਤ ਤਿੰਨ ਮਿੰਟ ਵਿੱਚ ਮਛਲੀ ਲੈ ਲੈਂਦੀ ਇੰਨੀ ਸਪੀਡ ਹੁੰਦੀ ਹੈ ਇੱਧਰੋਂ ਉੱਧਰ ਪਰ ਇੱਕ ਸਮੁੰਦਰ ਹੈ ਜਿਹਦਾ ਮਛਲੀ ਅੰਤ ਨਹੀਂ ਲੈ ਸਕਦੀ। ਹੇ ਗੁਰੂ ਅੰਗਦ ਦੇਵ ਜੀ ਤੁਸੀਂ ਵੀ ਇੱਕ ਦਰਿਆਓ ਹੋ ਤੇ ਦਰਿਆ ਵਿੱਚ ਕੀ ਹੁੰਦਾ ਮੋਤੀ ਹੀਰੇ ਜਵਾਹਰਾਤ ਭਰੇ ਹੋਏ ਤੇ ਤੁਸੀਂ ਐਸੇ ਦਰਿਆਓ ਤੁਹਾਡੇ ਵਿੱਚ ਨੌ ਨਿਧੀਆਂ ਤੇ 18 ਸਿੱਧੀਆਂ ਭਰੀਆਂ ਨਵਨਿਧ ਦਰਿਆਓ। ਦੂਜਾ ਦਰਿਆ ਦਾ ਅਰਥ ਭਾਸ਼ਾ ਵਿੱਚ ਹੈ ਦਰਵੀ ਰੂਪ ਵਹਿਣ ਰੂਪ ਕੋਮਲ ਰੂਪ ਕਿਸੇ ਤੇ ਦਰਬ ਜਾਣਾ ਕਿਸੇ ਤੇ ਮਿਹਰਬਾਨ ਹੋ ਜਾਣਾ ਦਰਬ ਗਿਆ ਮਿਹਰਬਾਨ ਹੋ ਗਿਆ ਕੋਮਲ ਬਣ ਜਾਣਾ ਨਰਮ ਹੋ ਜਾਣਾ ਕਿਸੇ ਦੇ ਉੱਤੇ। ਹੇ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਵੀ ਤੁਹਾਡੇ ਕੋਲ ਆਉਂਦੇ ਨੇ ਜਗਿਆਸੂ ਤੂੰ ਤੁਸੀਂ ਉਹਨਾਂ ਦੇ ਦਰਵੀ ਰੂਪ ਹੋ ਉਹਨਾਂ ਉੱਤੇ ਦਰਬਦੇ ਹੋ ਭਾਵ ਮਿਹਰਬਾਨ ਹੁੰਦੇ ਹੋ ਤੇ ਮਿਹਰਬਾਨ ਹੁੰਦੇ ਐ ਨੀ ਕਿ $5 ਦੇ ਤੇ $10 ਦੇ ਤੇ ਤੁਸੀਂ ਬਸ ਨੌ ਨਿਧੀਆਂ ਤੇ 18 ਸਿੱਧੀਆਂ ਹੀ ਬਖਸ਼ ਦਿੰਦੇ ਹੋ। ਅੱਜ ਕੇ ਆਖੋ ਸਤਨਾਮ ਗੁਰ ਨਵ ਨਿਧ ਦਰਿਆਓ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਐਸੇ ਗੁਰੂ ਦਰਿਆ ਸਮੁੰਦਰ ਹੋ ਜਿਹੜੇ ਹਰ ਪ੍ਰਕਾਰ ਦੀਆਂ ਖੁਸ਼ੀਆਂ ਹਰ ਪ੍ਰਕਾਰ ਦੇ ਪਦਾਰਥਾਂ ਨਾਲ ਸੰਪੂਰਨ ਹੋ।
5: ਜਨਮ ਹਮ ਕਾਲਖ ਧੋਵੈ
4: ਲੋ ਪਹਿਲੀ ਦੁਖਤ ਹੈ ਇੱਥੇ ਦੀ ਭਾਈ ਅੱਗੇ ਵੀ ਤੁਸੀਂ ਸਹਾਈ ਹੋ ਇੱਥੇ ਪਦਾਰਥ ਦੇ ਦੇਣੇ ਤਾਂ ਇੱਥੇ ਹੀ ਆਨੰਦ ਮਾਣਾਂਗੇ ਪਰ ਤੁਹਾਡੀ ਦ੍ਰਿਸ਼ਟੀ ਤੁਹਾਡੀ ਸੰਗਤ ਦੇਖੀਏ ਉਹ ਕਰ ਦਿੰਦੀ ਹੈ ਨਿਰਮਲ ਤੇ ਫੇਰ ਨਿਰਮਲ ਹੋਏ ਤੋਂ ਜਿਹੜਾ ਜਨਮਾਂ ਜਨਮਾਂ ਵਿੱਚ ਭਟਕਣਾ ਹੈ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਬੜਾ ਲੰਮਾ ਚੱਕਰ ਹੈ 84 ਲੱਖ ਦਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗ ਕਈ ਜਨਮ ਪਾਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਤਾਂ ਗੁਰਸਿੰਘ ਪਿਆਰਿਓ ਖਾਤ ਪੀਤ ਖੇਲ ਸਹਸ ਪਰਮੇ ਜਨਮ ਅਨੇਕ ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇ। ਜਨਮ ਹਮ ਕਾਲਖ ਧੋਵੇ, ਹਮ ਸ਼ਬਦ ਜਿੱਥੇ ਆ ਜਾਵੇ ਇਹ ਮੈਂ ਦਾ ਬਹੁ ਵਚਨ ਹੈ ਫਾਰਸੀ ਵਿਚ ਪਾਈ। ਹਮ ਕਹੀਏ ਟੋਟਲ ਤਮਾਮ ਸਾਰੇ, ਜਿੱਥੇ ਹਮ ਮੈਲੇ ਉੱਥੇ ਇੱਕ ਵਚਨ ਨੀ, ਅਸੀਂ ਸਾਰੇ ਜੀਵ ਮੈਲੇ ਹੈ। ਇੱਕ ਵਾਹਿਗੁਰੂ ਉਜਲ ਕਰਨ ਵਾਲਾ ਹੈ, ਨਿਰਮਲ ਹੈ ਸਾਰੇ ਸੰਸਾਰ ਦੀ, ਸਾਡੇ ਸਾਰੇ ਸੇਵਕਾਂ ਦੀ ਜਨਮਾਂ ਜਨਮਾਂ ਦੀ ਮੈਲ ਧੋ ਦਿੰਦੇ।

काल कृपा करो तुद आगे अरदास हमारी जियो पिंड सब तेरा कौ नानक सब तेरी वडियाई कोई ना न जाने मेरा कौ नानक सब तेरी वडियाई कोई ना न जाने मेरा वाहिगुरु जी का खालसा वाहिगुरु जी की फतेह। परम सत्कार योग गुरु जी की साजी नवाजी गुरु स्वरूप साध संगत धन धन श्री गुरु ग्रंथ साहिब महाराज जी की अपार कृपा दृष्टि अपार रहमत दा सदका संध्या दे दीवाना की हाजरी भर के सत संगत दा लाहा प्राप्त करन दा समा मिलिया है। आप माई भाई उपमा दे योग हो शलाघा दे पात्र हो जो नितनेम अनुसार सतगुर दे चरणा विच हाजर होके गुरु के अमोलक बचन अमोलक बाणी कथा कीर्तन गुरु के लंगरां दी सेवा किरत कमाई विचों पेटावां गुरु दे चरणा विच शरदा दे तिल फुल लिया के तन मन धनो शुद्ध सफला कर रहे हैं। सतगुरां दी मेहर कृपा होई है उत्तम सुभागा समा बख्शिया है गुरबाणी दी विचार जिस विचार नू बचन है कि सब ते उत्तम हर की कथा सतगुरां दी पवित्र बाणी कल्याणकारी ज्ञान स्वरूप बाणी भट्टां दे सवैयां जी दी शामां दे दीवाना विच कथा लड़ीवार चल रही है। गुरु जी ते गुरु दियां संगतां दी कृपा द्वारा कल धन धन श्री गुरु अंगद देव महाराज बाबा लहणा जी ने अथाह श्रद्धा प्रेम दे नाल मर्दां वाली कहल कहल के श्री गुरु नानक देव जी दे दरों घरों सब तो ऊंचा दर्जा गुरगद्दी गुरु दे तखत ते विराजमान होए होए जो गुरु नानक पातशाह ने मार्ग चलाया जो सतगुर नानक देव जी ने मर्यादा चलाई गुरु नानक दी जोत गुरु अंगद देव विच प्रवेश होके ओही जुगती उसे मर्यादा नू संसार विच प्रचार कर रहे ने गुरमत गाड़ी राह ते संगतां नू तोर रहे हन। ऐसे गुरु अंगद देव महाराज जिन्हां दे पिछले सवैये विच कल आप जी ने सरवण कीता सी महान विद्वान वेदां दे अवतार भट्ट जी जिन्हां दा नाम टल है ओ पिछली तुक विच सानू बचन कर गए ने सो कहो टल गुर से भी अहनिस सहज सुभाए दर्शन परसे गुरु के जन्म मरण दुख जाए। तन तन सतगुर अंगद देव पातशाह जी दे दर्शन करन तो उन्हां दी बाणी बचन परसन तो अमे दृष्ट शुभ करे खरे अग पाप सकल मल उन्हां दे दर्शन कैसे हन दर्शन बाबतिक नुकता है थोड़ा जा भलेखा न करो कि तुसी सतगुर दे दर्शन करन आउने हो ये नुकता समझो गुरमत दा
ਕਦੇ ਤੁਸੀਂ ਇਹ ਕਿਹਾ ਕਿ ਮੈਨੂੰ ਮੈਂ ਕਿਸੇ ਦੇ ਦਰਸ਼ਨ ਕਰ ਰਿਹਾ ਉਹ ਮੈਨੂੰ ਦੇਖ ਨਹੀਂ ਰਿਹਾ ਅਖੋ ਸਤਨਾਮ, ਇਹ ਤਾਂ ਹੋਵੇਗਾ ਨਹੀਂ। ਜਿਹਦੇ ਤੁਸੀਂ ਦਰਸ਼ਨ ਕਰੋਗੇ ਤੁਹਾਨੂੰ ਵੀ ਤਾਂ ਦੇਖ ਰਹੇ, ਇਹ ਤਾਂ ਹੋ ਹੀ ਨਹੀਂ ਸਕਦਾ। ਤੁਸੀਂ ਦਰਸ਼ਨ ਕਰੋ ਤੇ ਉਹ ਤੁਹਾਨੂੰ ਦੇਖੇ ਨਾ। ਇਹ ਪ੍ਰੇਮੀਓ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਦੋਂ ਦਰਸ਼ਨ ਕਰਨ ਆਉਂਦੇ ਹੋ ਸਤਿਗੁਰ ਵੀ ਤੁਹਾਨੂੰ ਦੇਖਦੇ ਨੇ, ਮੇਰੇ ਗੁਰਸਿੱਖ ਆਏ, ਉਹ ਵੀ ਤਾਂ ਜਾਗਤ ਜੋਗ ਦਸੇ ਗੁਰੂ ਬੈਠੇ ਨੇ। ਤੁਸੀਂ ਕਿਸੇ ਨੂੰ ਦੇਖਣ ਜਾਓ ਤੇ ਉਹ ਵੀ ਤਾਂ ਤੁਹਾਨੂੰ ਵੇਖੇਗਾ ਨਾ, ਗੁਰਸਿੱਖ ਪਿਆਰਿਓ। ਜੇ ਜੜ ਹੋਵੇ ਕੋਈ, ਪੱਥਰ ਹੋਵੇ ਨਹੀਂ ਵੇਖਦਾ ਉਹ। ਜਿਹੜਾ ਚੇਤਨ ਹੈ, ਸਤਚਿਤ ਆਨੰਦ ਹੈ, ਜਿਉਂਦਾ ਹੈ, ਉਹ ਤਾਂ ਵੇਖੇਗਾ ਭਾਈ। ਜਦੋਂ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਹਾਂ ਤੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ, ਉਹ ਵੀ ਤਾਂ ਸਾਨੂੰ ਵੇਖਣਗੇ ਨਾ। ਉਹ ਜਦੋਂ ਫਿਰ ਵੇਖਦੇ ਨੇ ਉਹਨਾਂ ਦੀ ਦ੍ਰਿਸ਼ਟੀ ਕੈਸੀ ਹੈ, ਜਨਮ ਮਰਨ ਦੁੱਖ ਜਾਏ। ਜਿਨ੍ਹਾਂ ਸਵਈਆਂ ਦੀ ਕਥਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ 10 ਸਵਈਆਂ ਵਿੱਚ ਤੁਸੀਂ ਸੁਣੀ, 5 ਸਵਈ 4 ਸਵਈਏ ਕੱਲ ਭੱਟ ਜੀ ਨੇ, 5 ਸਵਈਏ ਕੱਲ ਸਹਾਰ ਜੀ ਨੇ, ਤੇ 5 ਸਵਈਏ ਕੱਲ ਜੀ ਨੇ, ਤੇ 1 ਸਵਈਆ ਕੱਲ ਜੀ ਨੇ। ਕੈਸੀ ਦ੍ਰਿਸ਼ਟੀ! ਜਨਮ ਮਰਨ ਅਤੀ ਰੋਗੀ ਆਉਂਦੇ ਸੀ ਖੰਡੂਰ ਸਾਹਿਬ, ਜਿਨ੍ਹਾਂ ਨੂੰ ਮੰਜਿਆਂ ਤੇ ਚੱਕ ਕੇ ਲਿਆਇਆ ਜਾਂਦਾ ਸੀ। ਤੇ ਜਦੋਂ ਸਤਿਗੁਰਾਂ ਦੀ ਦ੍ਰਿਸ਼ਟੀ ਪੈਂਦੀ ਸੀ, ਤੁਰ ਕੇ ਘਰ ਨੂੰ ਜਾਂਦੇ ਸੀ। ਐਵੇਂ ਨਹੀਂ ਜਨਮ ਮਰਨ ਦੁੱਖ ਜਾਏ, ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੀ ਕਿਰਪਾ ਹੀ ਐਸੀ ਸੀ, ਕਿਉਂਕਿ ਸਤਿਗੁਰ ਨਾਨਕ ਦੇਵ ਦੇ ਦਰੋਂ ਉਸ ਦ੍ਰਿਸ਼ਟੀ ਵਿੱਚ ਅਮੇ ਦ੍ਰਿਸ਼ਟ ਅੰਮ੍ਰਿਤ ਬਣ ਗਈ ਸੀ, ਅੰਮ੍ਰਿਤ ਰੂਪ ਉਹਨਾਂ ਦੇ ਬਚਨ ਬਣ ਗਏ ਸਨ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ, ਸੋ ਕਾਹੋ ਟਲ ਟਲ ਭੱਟ ਜੀ ਕਹਿੰਦੇ ਨੇ, ਭਾਈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕੈਸੇ ਸਤਿਗੁਰ ਹਨ, ਸੋ ਕਹੋ ਟਲ ਗੁਰ ਸੇਵੀ ਹੈ, ਬਚਨ ਕਰਦੇ ਨੇ ਉਹਨਾਂ ਨੂੰ, ਯਾਦ ਕਰੋ, ਉਹਨਾਂ ਦੀ ਸੇਵਾ ਕਰੋ। ਐ ਨਿਸ ਸਹਿਜ ਸੁਭਾਏ ਦਿਨ ਰਾਤ, ਐ ਕਹੀਏ ਦਿਨ ਤੇ ਨਿਸ ਕਹੀਏ ਰਾਤ। ਐ ਨਿਸ ਜਿੱਥੇ ਪਾਠ ਆਵੇ, ਭਾਵ ਦਿਨ ਰਾਤ 24 ਘੰਟੇ ਸਵਾਸ ਸਵਾਸ ਕੰਮ ਕਰਦੇ, ਵਿਹਾਰ ਕਰਦੇ। ਯਾਦ ਰੱਖੋ ਪ੍ਰਭੂ ਨੂੰ, ਯਾਦ ਰੱਖੋ ਆਪਣੇ ਸਤਿਗੁਰਾਂ ਨੂੰ, ਤੇ ਕੀ ਫਲ ਮਿਲੇਗਾ? ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੇ ਦਰਸ਼ਨ ਭਾਈ ਕਿਵੇਂ ਪਰਸਣੇ ਹਨ, ਉਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੋ ਕਿ ਗੁਰਮੂਰਤ ਗੁਰ ਸ਼ਬਦ ਹੈ। ਦੇਖੋ ਭੁਲੇਖਾ ਕੱਟਿਆ ਕਿਤੇ, ਇਹ ਨਾ ਕਿ ਹੁਣ ਨਾਨਕ ਜੀ ਨੂੰ ਕਿੱਥੇ ਵੇਖੀਏ, ਹੁਣ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਅਸੀਂ ਕਿੱਥੇ ਕਰੀਏ, ਜਿਨ੍ਹਾਂ ਦੇ ਦਰਸ਼ਨਾਂ ਤੋਂ ਜਨਮ ਮਰਨ ਦਾ ਦੁੱਖ ਜਾਣਾ, ਹੁਣ ਕਿੱਥੇ ਲੱਭਣਗੇ? ਬਹਿ ਮੈਂ ਕੱਢ ਦਿੱਤਾ ਕਿ ਗੁਰਮੂਰਤ ਗੁਰ ਸ਼ਬਦ ਹੈ। ਜੋ ਗੁਰੂ ਦੇ ਸ਼ਬਦ ਹਨ, ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਸੁਣਦੇ ਹੋ, ਇਹ ਸ਼ਬਦ ਹੀ ਗੁਰੂ ਦਾ ਸਰੂਪ ਹੈ। ਤੇ ਫਿਰ ਸਵਾਲ ਆਇਆ ਕਿ ਸ਼ਬਦ ਤਾਂ ਥਾਂ ਪਰ ਥਾਂ ਲਿਖੇ ਪਏ ਨੇ, ਜਿਹੜੀ ਮੂਰਤ ਬਣਦੀ ਹੈ ਗੁਰਮੂਰਤ, ਇਹਨੂੰ ਕੋਈ ਬਣਾਉਂਦਾ ਹੈ ਨਾ ਤਾਂ ਬਣਦੀ ਆ, ਆਪ ਤਾਂ ਬਣਦੀ ਨਹੀਂ ਹੁੰਦੀ। ਆਪ ਤਾਂ ਜੇ ਬਣੇ ਪਰਛਾਵਾਂ ਹੁੰਦਾ, ਪਾਣੀ ਵਿੱਚ ਸ਼ੀਸ਼ੇ ਵਿੱਚੋਂ ਮੂਰਤ ਥੋੜੀ ਹੁੰਦੀ ਹੈ। ਮੂਰਤ ਆ ਤਾਂ ਕੋਈ ਬੁੱਤ ਤਰਾਸ਼ ਬਣਾਵੇਗਾ, ਚਿੱਤਰਕਾਰ ਬਣਾਵੇਗਾ, ਮੁਸੱਵਰ ਬਣਾਵੇਗਾ, ਜਾਂ ਕੋਈ ਫੋਟੋਗ੍ਰਾਫਰ ਬਣਾਵੇਗਾ, ਤਾਂ ਹੀ ਮੂਰਤ ਬਣੇਗੀ। ਸਟੂਡੀਓ ਚ ਬਣੇਗੀ, ਕਿਸੇ ਬੁੱਤ ਰਾਸ਼ ਦੇ ਘਰ ਦੁਕਾਨ ਚ ਬਣੇਗੀ। ਤੇ ਗੁਰੂ ਦੇ ਸ਼ਬਦ ਨੇ ਮੂਰਤ ਬਣ ਕੇ ਕਦੋਂ ਸਾਡੇ ਸਾਹਮਣੇ ਖੜਨੇ? ਕਿੱਥੇ ਗੁਰੂ ਦਾ ਸ਼ਬਦ ਹੀ ਸਰੂਪ ਬਣ ਜੂਗਾ? ਉਹ ਭਾਈ ਗੁਰਦਾਸ ਜੀ ਨੇ ਕਹਿਤਾ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਈ। ਵੇਖੋ ਐਵੇਂ ਨੀ ਫੋਟੋ ਬਣਦੀ ਹੁੰਦੀ, ਕੈਮਰਾ ਹੋਵੇਗਾ, ਫੋਟੋਗ੍ਰਾਫਰ ਹੋਵੇਗਾ ਤਾਂ ਬਣੇਗੀ ਨਾ। ਜਿਵੇਂ ਕੈਮਰੇ ਦੇ ਵਿੱਚ ਤੁਹਾਡੇ ਸਰੀਰ ਨੂੰ ਪ੍ਰਗਟ ਕਰ ਦਿੰਦਾ ਇੱਕ ਫੋਟੋਗ੍ਰਾਫਰ, ਇਸ ਤਰ੍ਹਾਂ ਸੰਗਤ ਵਿੱਚ ਸ਼ਕਤੀ ਹੈ, ਸ਼ਬਦ ਨੂੰ ਤੁਹਾਡੇ ਸਾਹਮਣੇ ਗੁਰੂ ਰੂਪ ਪ੍ਰਗਟ ਕਰ ਦਿੰਦੀ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਪੱਕੀ ਬਾਣੀ ਦੇ, ਕਿ ਗੁਰੂ ਅੰਗਦ ਦੇ ਦਰਸ਼ਨ ਕੀ ਨੇ, ਗੁਰੂ ਨਾਨਕ ਦੇ ਦਰਸ਼ਨ ਕੀ ਨੇ? ਉਹਨਾਂ ਦੇ ਸ਼ਬਦ, ਉਹਨਾਂ ਦਾ ਉਪਦੇਸ਼,
ਉਹਨਾਂ ਦੀ ਬਾਣੀ ਤੇ ਗੁਰਸਿੱਖ ਪਿਆਰਿਓ, ਜਦੋਂ ਵੀ ਕੋਈ ਬਜ਼ੁਰਗ ਸਾਡਾ ਸਾਥੀ ਵਿਛੜ ਜਾਂਦਾ ਹੈ ਤਾਂ ਭਾਈ ਉੱਥੇ ਫਿਰ ਸਿਆਣੇ ਕੀ ਕਹਿੰਦੇ ਹੁੰਦੇ? ਕੋਈ ਨੇਕ ਸੱਜਣ ਪੁਰਸ਼ ਚੜ੍ਹਾਈ ਕਰ ਗਿਆ ਤਾਂ ਉਹ ਪਿਛਲੀ ਔਲਾਦ ਨੂੰ ਇਹੀ ਕਹਿੰਦੇ ਹੁੰਦੇ, ਭਾਈ ਪੁੱਤਰੋ ਪੋਤਰਿਓ ਉਹਦੇ ਰਾਹ ਤੇ ਚੱਲਿਓ, ਜੋ ਉਹਨੇ ਸਿੱਖਿਆ ਦਿੱਤੀ ਹੈ ਉਹ ਮੰਨਿਓ, ਭਾਵ ਜੋ ਸ਼ਬਦ ਤੁਹਾਨੂੰ ਬਚਨ ਉਹਨੇ ਦਿੱਤੇ ਨੇ ਇਹੀ ਸੱਚੀ ਸ਼ਰਧਾਂਜਲੀ ਹੈ। ਤੇ ਉਹਦੇ ਮਾਰਗ ਤੇ ਚੱਲਣਾ ਸਾਨੂੰ ਵੀ ਵਸ, ਇਹ ਸ਼ਬਦ ਦਾ ਹੀ ਆਸਰਾ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਦਰਸ਼ਨ ਕੀ ਨੇ? ਗੁਰੂ ਦੇ ਸ਼ਬਦ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਵਿਚਾਰ ਕੇ ਹਿਰਦੇ ਵਿੱਚ ਧਾਰਨਾ, ਇਹ ਗੁਰਮੂਰਤ ਦੇ ਸ਼ਬਦ ਹਨ, ਦਰਸ਼ਨ ਹਨ। ਐਸੇ ਗੁਰੂ ਅੰਗਦ ਦੇਵ ਜੀ ਦੀ ਕਥਾ ਤੁਸੀਂ ਦਸ ਸਵਈਆਂ ਦੇ ਵਿੱਚ ਤਿੰਨ ਭੱਟਾਂ ਦੇ ਪਵਿੱਤਰ ਰਸਨਾਂ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਉਹਨਾਂ ਦੀ ਹਜੂਰੀ ਵਿੱਚ ਬਚਨ ਮੰਨ ਕੇ ਉਚਾਰੀ ਹੋਈ ਆਪਾਂ ਨੇ ਸਰਵਣ ਕੀਤੀ ਹੈ। ਆਓ ਹੁਣ ਧੰਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਸਵਈਏ ਆਰੰਭ ਹੋ ਰਹੇ ਹਨ। ਸਾਰੀਆਂ ਸੰਗਤਾਂ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ

ਭਈਏ ਸਹਿਤੁਕ ਤੋਂ ਆਰੰਭ ਹੁੰਦੇ ਨੇ ਸੋਈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਵਈਏ ਸਰਵਣ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਅਸੀਂ ਉਹਨਾਂ ਬਾਬਤ ਥੋੜਾ ਜਿਹਾ ਗਿਆਨ ਪ੍ਰਾਪਤ ਕਰੀਏ। ਉਹ ਗਿਆਨ ਕੀ? ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ 1479 ਨੂੰ 1479 ਨੂੰ 5 ਮਈ ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਸਰ ਕੇ ਪਿੰਡ, ਉੱਥੇ 5 ਮਈ 1469 ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਾਬਾ ਤੇਜ ਭਾਨ ਜੀ ਦੇ ਘਰ ਉਹਨਾਂ ਨੇ ਅਵਤਾਰ ਲਿਆ। ਉਹਨਾਂ ਦੇ ਪਿਤਾ ਦਾ ਨਾਮ ਤੇਜ ਭਾਨ ਜੀ, ਇੱਥੇ ਹੀ ਆ ਜਾਣਾ ਬਾਣੀ ਵਿੱਚ ਤੇਜੋ ਤਨਾ, ਬਾਬਾ ਤੇਜੋ ਜੀ ਦੇ ਪੁੱਤਰ। ਤੇ ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਜੀ 50 ਸਾਲ ਆਪਣੇ ਪਿੰਡ ਵਿੱਚ ਖੇਤੀ ਦਾ ਕੰਮ ਕਰਦੇ ਰਹੇ, 50 ਸਾਲ ਲਗਾਤਾਰ। ਤੇ ਉਹ ਤੋਂ ਬਾਅਦ ਪਿਤਾ ਜੀ ਚੜ੍ਹਾਈ ਕਰ ਗਏ, ਫਿਰ 20 ਸਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੰਗਾ ਜੀ ਦੇ ਦਰਸ਼ਨ ਇਸ਼ਨਾਨ ਕਰਨ 20 ਸਾਲ ਜਾਂਦੇ ਰਹੇ ਲਗਾਤਾਰ। ਨਿਯਮ ਬਣਾ ਲਿਆ ਕਿ ਆਏ ਸਾਲ ਯਾਤਰਾ ਤੇ ਜਾਣਾ, 20 ਸਾਲ ਉਹ ਤੇ 50 ਸਾਲ 70 ਸਾਲ ਦੀ ਉਮਰ ਲੰਘੀ। ਤੇ ਇਹ ਵੀ ਨੋਟ ਰੱਖਿਓ ਕਿ 10 ਗੁਰੂਆਂ ਵਿੱਚੋਂ ਸਭ ਤੋਂ ਵੱਡੀ ਉਮਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਤਕਰੀਬਨ 95 ਸਾਲ, 95 ਸਾਲ ਦੀ ਉਮਰ ਗੁਰਸਿੱਖ ਪਿਆਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੋਈ। ਤੇ 70 ਸਾਲ ਦੀ ਉਮਰ ਵਿੱਚ ਜਦੋਂ 20ਵੇਂ ਵਾਰ ਗਏ ਨਾ ਗੰਗਾ ਜੀ ਤੇ ਦਰਸ਼ਨ ਕਰਨ, ਤਾਂ ਰਸਤੇ ਵਿੱਚ ਇੱਕ ਮਹਾਂਪੁਰਖ ਮਿਲਿਆ, ਰੱਬ ਦਾ ਪਿਆਰਾ ਪੰਡਿਤ ਦੁਰਗਾ ਦਾਸ, ਮਹਾਨ ਵਿਦਵਾਨ, ਮਹਾਨ ਤਪਸਵੀ ਤੇ ਸੇਵਾ ਉਹ ਕਰਦਾ ਸੀ ਜਿਹਨੂੰ ਬਾਣੀ ਵਿੱਚ ਲਿਖਿਆ ਸੇਵਾ ਕਰਤ ਹੋਏ ਨਹਿ ਕਾਮੀ। ਕਦੇ ਤੁਹਾਨੂੰ ਸਮਾਂ ਮਿਲੇ, ਰੁੜਕੀ ਕੈਂਟ ਹੈ ਹਰਿਦੁਆਰ ਤੋਂ 12 ਕੋ ਉਰੇ, ਕੋਈ 20 ਕੁ ਮੀਲ ਉਰੇ ਰੁੜਕੀ ਕੈਂਟ UP ਵਿੱਚ, ਇੱਥੇ ਗਵਰਨਮੈਂਟ ਆਫ ਇੰਡੀਆ ਦਾ ਫੌਜਾਂ ਦਾ ਆਰਟਿਲਰੀ ਦਾ ਬਹੁਤ ਵੱਡਾ ਸੈਂਟਰ ਹੈ ਤੋਪਖਾਨੇ ਦਾ, ਰੁੜਕੀ ਕੈਂਟ। ਇਸ ਰੁੜਕੀ ਕੈਂਟ ਤੋਂ 4 ਮੀਲ ਦੀ ਦੂਰੀ ਤੇ ਇੱਕ ਨਿੱਕਾ ਜਿਹਾ ਪਿੰਡ ਹੈ ਮੇਵੜ, ਮੇਓੜ, ਮੇਵੜ, ਦੋ ਪਿੰਡ ਦਾ ਉਹਨਾਂ ਦਾ ਨਾਂ ਹੈ ਮੇਹੋੜ ਤੇ ਮੇਵੜ। ਇਹ ਦੁਰਗਾ ਦਾਸ ਪੰਡਿਤ ਉਸ ਪਿੰਡ ਦਾ ਸੀ, ਉੱਥੇ ਇਹਨੇ ਧਰਮਸ਼ਾਲਾ ਬਣਾਈ ਹੋਈ ਸੀ, ਆਉਂਦੇ ਜਾਂਦੇ ਮੁਸਾਫਰਾਂ ਨੂੰ ਪ੍ਰਸ਼ਾਦਾ ਦੇਣਾ, ਕੱਪੜੇ ਦੇਣੇ, ਰਹਿਸ਼ ਦੇਣੀ, ਕਿਉਂਕਿ ਗੰਗਾ ਜੀ ਦੇ ਇਸ਼ਨਾਨ ਜ਼ਿਆਦਾ ਮਾਘ ਵਿੱਚ ਠੰਡ ਵਿੱਚ ਹੁੰਦੇ ਨੇ ਤੇ ਠੰਡ ਵਿੱਚ ਸਫ਼ਰ ਕਰਨਾ ਔਖਾ ਹੀ ਹੁੰਦਾ। ਉਦੋਂ ਨਾ ਮੋਟਰ ਸੀ, ਨਾ ਸੜਕਾਂ ਸੀ, ਨਾ ਕਿਤੇ ਪ੍ਰਸ਼ਾਦਾ ਮਿਲਦਾ ਸੀ, ਇਹ ਨਿਸ਼ਕਾਮ ਸੇਵਾ ਕਰਦਾ ਹੁੰਦਾ ਸੀ। ਇਹਦਾ ਮੇਲ ਹੋਇਆ ਬਾਬਾ ਅਮਰਦਾਸ ਜੀ ਦੇ ਨਾਲ 70 ਸਾਲ ਦੀ ਉਮਰ ਵਿੱਚ, ਤੇ ਜਦੋਂ ਮੇਲ ਹੋਇਆ ਉਹਦਾ ਤਪ ਤੇਜ ਜਲਾਲ ਬਚਨਾਂ ਤੋਂ ਪਤਾ ਲੱਗ ਜਾਂਦਾ ਇਹਦੀ ਕੋਈ ਕਮਾਈ ਹੈ ਕਿ ਨਹੀਂ। ਪੰਜਾਬ ਚੋਂ ਹੀ ਆਏ ਹੋ ਤੁਸੀਂ, ਕਣਕ ਖੜੀ ਦੱਸ ਦਿੰਦੀ ਹੈ ਵੀ ਖੇਤ ਕਮਾਇਆ ਹੋਇਆ, ਸਤਨਾਮ। ਉਹ ਖੇਤ ਦੇ ਮਾਲਕ ਨੂੰ ਪੁੱਛਣ ਦੀ ਲੋੜ ਨਹੀਂ, ਮੱਕੀ ਦੇ ਟਾਂਡਿਆਂ ਨੇ ਦੱਸ ਦੇਣਾ ਹਾਂ ਖੇਤ ਵਿੱਚ ਕਮਾਈ ਹੋਈ ਵੀ ਹੈ, ਕਿਉਂਕਿ ਸਾਰਾ ਖੇਤ ਭਰਿਆ ਹੋਊਗਾ। ਹੈਗੇ ਆਪਣੇ ਪੁੱਤ ਪੋਤੇ, ਬਜ਼ੁਰਗਾਂ ਦੀ ਤਾਂ ਗੱਲੇ ਛੱਡੋ, ਕਰਦੇ ਨੇ ਖੇਤੀ। ਹੁਣ ਖੇਤੀ ਕਿੱਥੇ ਕਰਨੀ ਆਉਂਦੀ ਹੈ, ਕਿਤੇ ਤਾਂ ਸਭ ਤੋਂ ਔਖੀ ਹੈ ਰਸਾਇਣ, ਮਿੱਟੀ ਵਿੱਚੋਂ ਪੈਦਾ ਕਰਨਾ, ਸਿਉਂਦੇ ਚੋਂ ਸੁਨਿਹਾਰ ਨੇ ਪੈਸੇ ਕਮਾ ਲਏ, ਚਾਂਦੀ ਚੋਂ ਕਮਾ ਲਏ, ਲੁਹਾਰ ਵੀਰ ਨੇ ਲੋਹੇ ਚੋਂ ਕਰ ਲਏ, ਕਿਸੇ ਨੇ ਮੈਸਾਂ ਵੇਚ ਕੇ ਕਰ ਲਈਆਂ, ਕਿਸੇ ਨੇ ਕੈਨੇਡਾ ਆ ਕੇ, ਕਿਸੇ ਨੇ ਪੌਂਡ ਇੱਥੇ ਆ ਕੇ ਕਰ ਲਏ, ਕਿਸੇ ਨੇ ਖਲਬੜੇ ਮੇਂ ਚੋਂ ਕਮਾ ਲਏ, ਕਿਸੇ ਨੇ ਨੂਣ ਤੇਲ ਵੇਚ ਕੇ, ਕਿਸੇ ਨੇ ਕੱਪੜਾ। ਇੱਕ ਜੱਟ ਹੈ ਜਿਹੜਾ ਮਿੱਟੀ ਚੋਂ ਰੁਪਈਏ ਪੈਦਾ ਕਰਦਾ ਹੈ, ਆਖੋ ਸਤਨਾਮ, ਮਿੱਟੀ ਚੋਂ ਪੈਸੇ ਬਣਾਉਣੇ, ਇਹ ਰਸਾਇਣ ਹੈ, ਛੱਡ ਦਿੱਤੇ ਕੰਮ ਕਾਰ। ਉਹ ਖੇਤ ਦੱਸ ਦਿੰਦਾ ਹੈ, ਸੜਕ ਸੜਕ ਤੁਰੇ ਜਾਓ, ਕਣਕ ਬੀਜੀ ਹੋਈ ਹੈ, ਤੇ ਬੀਜ ਕੇ ਜਦੋਂ ਯੂਰੀਆ ਪਾਉਣ ਜਾਓਗੇ ਨਾ, ਜੇ ਤਾਂ ਖੇਤ ਦੀ ਕਮਾਈ ਹੋਈ ਹੋਈ ਹੈ, ਫਿਰ ਪੈਰ ਧਰਨ ਨੂੰ ਜਗ੍ਹਾ ਨਹੀਂ ਲੱਭਣੀ ਖੇਤ ਵਿੱਚ। ਜਦ ਰੇਹ ਪਾਈ ਦਾ ਪੈਰ ਵੀ ਦੇਖ ਕੇ ਰੱਖਣਾ ਪੈਂਦਾ ਵੀ ਕਿੱਥੇ ਰੱਖਾਂ,
ਇਹਦਾ ਭਰ ਜਾਂਦਾ ਕਮਾਇਆ ਹੋਇਆ ਖੇਤ। ਪਰ ਜਿਹੜੇ ਮੇਰੇ ਵਰਗੇ ਹੋਣ ਵਾਲੇ ਮੁੰਡੇ ਨੇ ਉਹ ਵੀ ਖੇਤ ਬੀਜਦੇ ਨੇ, ਤੇ ਭਾਵੇਂ ਵਿੱਚ ਨੂੰ ਟਰੈਕਟਰ ਲੰਘਾ ਲਓ ਬੂਟਾ ਲੱਭਣਾ ਹੀ ਨਹੀਂ। ਆਖੋ ਸਤਨਾਮ ਕੋਈ 2 ਫੁੱਟ ਤੇ ਖੜਾ, ਕੋਈ 1.5 ਫੁੱਟ ਤੇ ਖੜਾ, ਫਿਰ ਕਹਿੰਦੇ ਝਾੜ ਘਟ ਗਿਆ। ਕਮਾਈ ਤੋਂ ਬਿਨਾਂ ਨੀ ਗੱਲ ਹੁੰਦੀ। ਸੇਵਾ ਸਿਮਨ ਵਿਦਿਆ ਦੀ ਵੀ ਕਮਾਈ ਹੈ ਗੁਰਸਿੱਖ ਪਿਆਰਿਓ। ਉਹ ਸ਼ਬਦਾਂ ਤੋਂ ਪਾ ਖੇਤੀ, ਖੇਤ ਤੋਂ ਪਤਾ ਲੱਗ ਜਾਂਦਾ ਕਮਾਈ ਹੋਈ ਹੈ। ਭਲਵਾਨ ਦੇ ਸਰੀਰ ਤੋਂ ਪਤਾ ਲੱਗ ਜਾਂਦਾ ਕਮਾਈ ਹੋਈ ਹੈ। ਇਸ ਤਰ੍ਹਾਂ ਹੀ ਬੋਲਣ ਵਾਲੇ ਦੇ ਬਚਨਾਂ ਤੋਂ ਪਤਾ ਲੱਗ ਜਾਂਦਾ। ਉਹ ਦੁਰਗਾ ਦਾਸ ਪੰਡਿਤ ਉਹਦੀ ਕਮਾਈ ਕੀਤੀ ਹੋਈ ਸੀ। ਅਮਰਦਾਸ ਬਾਬਾ ਜੀ ਨੇ ਜਦੋਂ ਬਚਨ ਸੁਣੇ ਪ੍ਰਭਾਵਿਤ ਹੋ ਗਏ, ਤੇ ਗੁਰਸਿੱਖ ਪਿਆਰਿਓ ਆਪਣੀ ਜੇਬ ਵਿੱਚੋਂ ਉਹਨੂੰ ਪੰਡਿਤ ਨੂੰ ਦਕਸ਼ਿਣਾ ਦੇਣ ਲੱਗੇ ਸ਼ਰਧਾ ਦੇ ਨਾਲ। ਤੇ ਉਸ ਪੰਡਿਤ ਨੇ ਕੀ ਵੇਖਿਆ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੈਰ ਵਿੱਚ ਪਦਮ ਰੇਖਾ, ਇਹ 2 ਦੇ ਹੀ ਹੋਈ ਹੈ। ਨੋਟ ਕਰਿਓ ਜਿਨ੍ਹਾਂ ਦੇ ਅੱਜ ਸਵਈਏ ਸ਼ੁਰੂ ਹੋ ਰਹੇ ਨੇ। ਦੁਆਪਰ ਦੇ ਵਿੱਚ ਪਦਮ ਰੇਖਾ ਹੋਈ ਹੈ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਪੈਰ ਵਿੱਚ। ਭਾਈ ਗੁਰਦਾਸ ਜੀ ਨੇ ਮੰਨਿਆ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ, ਬਦਕ ਆਇਆ ਭਾਰ ਦਾ ਮਿਲ ਗਏ ਜਾਣ ਬਾਣ ਲੈ ਮਾਰੇ। ਐਤਵਾਰ ਨੂੰ ਤੁਹਾਨੂੰ ਬੇਨਤੀ ਕੀਤੀ ਸੀ ਜਾਂ ਫਿਰ ਕਲਯੁਗ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖੇ ਸੀ। ਪਦਮ ਦਾ ਅਰਥ ਹੈ ਪਦ ਨਾਮ ਹੈ ਪੈਰ ਦਾ, ਪਦਮ ਪੈਰ ਦੀ ਰੇਖਾ, ਪਦ ਪੈਰ ਨੂੰ ਕਹਿੰਦੇ ਨੇ। ਉਹ ਪੰਡਿਤ ਜੀ ਨੇ ਸੋਚਿਆ ਤਾਂ ਬਹੁਤ ਵੱਡਾ ਕਰਮਾਂ ਵਾਲਾ ਬੰਦਾ ਹੈ, ਇਹ ਥੋੜੇ ਜਿਹੇ ਪੈਸੇ ਕਾਹਨੂੰ ਲੈਣੇ ਇੱਥੋਂ। ਤੇ ਪੰਡਿਤ ਦੁਰਗਾ ਦਾਸ ਜੀ ਕਹਿਣ ਲੱਗੇ, ਪੁਰਖ ਜਦ ਤੂੰ ਕਿਸੇ ਗੱਡੀ ਤੇ ਬੈਠੇਗਾ, ਜਦ ਤੇਰੇ ਤੇ ਛਤਰ ਝੁੱਲਣਗੇ, ਜਦ ਹਜ਼ਾਰਾਂ ਲੋਕ ਤੈਨੂੰ ਮੱਥੇ ਟੇਕਣਗੇ, ਉਦੋਂ ਤੈਥੋਂ ਕੋਈ ਚੀਜ਼ ਮੰਗ ਕੇ ਲਊਗਾ। ਹੁਣ 2 ਰੁਪਈਏ ਨੇ ਮੇਰਾ ਕਿਆ ਸਵਾਰਨਾ ਹੈ। ਆਖੋ ਸਤਨਾਮ। ਉਹਨੂੰ ਪਤਾ ਸੀ ਜਿਹਦੇ ਚਰਨਾਂ ਵਿੱਚ ਪਦਮ ਰੇਖਾ ਹੋਵੇ ਉਹਦੇ ਸਿਰ ਤੇ ਛਤਰ ਝੁੱਲਣੇ ਨੇ, ਉਹ ਤਾਂ ਰਾਜ ਕਰੂਗਾ ਕਿਤੇ। ਉਹ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਰਾਜ ਕਰੂ? ਇਹ ਗੱਲਾਂ ਬਾਤਾਂ ਹੋਣ ਲੱਗ ਗਈਆਂ ਤੇ ਗੱਲਾਂ ਬਾਤਾਂ ਹੁੰਦੀਆਂ ਇੱਥੇ ਪੁੱਜ ਗਈਆਂ। ਉਹ ਪੰਡਿਤ ਜੀ ਕਹਿੰਦੇ ਅਮਰਦਾਸ, ਇਹ ਦੱਸ ਤੇਰਾ ਗੁਰੂ ਕੌਣ ਹੈ? ਜਦ ਆ ਬੱਚੇ ਨੇ ਆਖਿਆ 70 ਸਾਲ ਦੀ ਉਮਰ, ਤੇ ਅਮਰਦਾਸ ਜੀ ਕਹਿੰਦੇ ਗੁਰੂ ਤਾਂ ਅਜੇ ਧਾਰਨੇ ਨਹੀਂ ਕੀਤਾ। ਆਪਣੇ ਵਿੱਚ ਵੀ ਕਈ ਹੋਣੇ ਅਜੇ ਸਲਾਹਾਂ ਕਰਦੇ, 65 ਸਾਲ ਦੇ ਵੀ ਹੋ ਕੇ ਕਹਿੰਦੇ ਸਲਾਹ ਕਰਾਂਗੇ ਅੰਮ੍ਰਿਤ ਛਕਣ ਦੀ, ਆਖੋ ਸਤਨਾਮ। ਅਜੇ ਕਹਿੰਦੇ ਸਲਾਹ ਨਹੀਂ ਬਣੀ। ਕੈਲੀਫੋਰਨੀਆ ਜਿਨ੍ਹਾਂ ਦੇ ਘਰ ਮੈਂ ਰਹਿਣਾ ਉਹਨਾਂ ਦਾ ਬੁੜਾ ਕੁਛ 70-72 ਸਾਲ ਦਾ, ਮੈਂ ਕਿਹਾ ਬਾਬੇ ਹੁਣ ਛਕ ਲਿਆ ਅੰਮ੍ਰਿਤ? ਕਹਿੰਦਾ ਜੀ 3 ਕੁ ਸਾਲ ਅਜੇ ਹੋਰ ਕੱਟਣੇ, ਫੇਰ ਛਕੂੰਗਾ। 72 ਸਾਲ ਦਾ ਪਹਿਲਾਂ ਹੋਇਆ। ਮੈਂ ਕਿਹਾ 75 ਦਾ ਕਿਤੇ ਲਿਖਿਆ 75 ਦਾ ਛਕਣਾ? ਉਹ ਤੂੰ 3 ਸਾਲ ਨੂੰ ਡੀਕਦਾ, 3 ਮਿੰਟ ਦਾ ਤਾਂ ਪਤਾ ਨੀ ਇੱਥੇ ਮਤ ਕੇ ਜਾ ਪੈਸਾ ਆਵੇ ਕਿ ਨਾ ਆਵੇ। ਰਾਮ ਅਮਰਦਾਸ ਜੀ ਕਹਿੰਦੇ ਮੈਂ ਤਾਂ ਅਜੇ ਗੁਰੂ ਧਾਰਨੇ ਨੀ ਕੀਤਾ। ਉਹ ਪੰਡਿਤ ਦੁਰਗਾ ਦਾਸ ਜੀ ਕਹਿਣ ਲੱਗੇ ਮੈਂ ਬਚ ਗਿਆ, ਫਿਰ ਮੈਨੂੰ ਭਗਵਾਨ ਨੇ ਰੱਖ ਲਿਆ, ਤੇਰੇ ਹੱਥ ਦਾ ਮੈਂ ਦਾਨ ਨੀ ਲੈ ਲਿਆ। ਤੇਰੇ ਹੱਥ ਦਾ ਦਾਨ, ਨਿਗੁੜੇ ਦੇ ਹੱਥ ਦਾ ਦਾਨ, ਇੰਨੀ ਉੱਚੀ ਬਿਰਤੀ ਦਾ ਸੀ ਉਹ। ਜਦ ਆ ਬਚਨ ਸੁਣਿਆ ਦੇਖੋ ਕਿੰਨੀ ਕੁ ਸੱਟ ਵੱਜੀ ਹੋਊਗੀ, ਮੇਰੀ 20 ਸਾਲ ਦੀ ਯਾਤਰਾ ਕਿੱਥੇ ਗਈ, ਪੰਡਿਤਾਂ ਨੂੰ ਦਕਸ਼ਿਣਾ ਦਿੱਤੀ ਕਿੱਥੇ ਗਈ, 20 ਸਾਲ ਮੈਂ ਨਿਗੁੜਾ ਫਿਰਦੇ। ਬਸ ਫੇਰ ਗੁਰੂ ਅਮਰਦਾਸ ਮਹਾਰਾਜ ਬੈਠ ਗਏ ਚਬਾਰੇ ਚ ਜਾ ਕੇ ਬਾਸਰ ਕੇ, ਨੀਂਦ ਕਿੱਥੇ ਆਵੇ? ਉਹ ਨੀਂਦ ਤਾਂ ਉਦੋਂ ਨੀ ਆਉਂਦੀ ਜੇ 5 ਦਿਨ ਦਾ ਚੈੱਕੇ ਕਿਤੇ ਗਿਰ ਜਾਵੇ। ਅੱਜ ਆਖੋ ਸਤਨਾਮ, ਰੋਟੀ ਚੰਗੀ ਨੀ ਲੱਗਦੀ। ਗੁਰੂ ਅਮਰਦਾਸ ਦੀ ਤਾਂ 20 ਸਾਲ ਦੀ ਕਮਾਈ ਖੱਡੇ ਗਿਰ ਗਈ, ਤੇ ਨੀਂਦ ਕਿੱਥੇ ਆਉਣੀ ਸੀ? ਸਾਰੀ ਰਾਤ ਕਲਪਣਿਆਂ ਦੀ ਲੰਘ ਗਈ ਤੇ ਭਾਗ ਜਾਗੇ, ਜਿਨ੍ਹਾਂ ਦੀ ਅੱਜ ਕਥਾ ਆਰੰਭ ਹੋਣੀ ਹੈ, ਭਾਗ ਇਹ ਜਾਗੇ ਕਿ ਜਦੋਂ ਨੀਂਦ ਨਾ ਆਈ ਉਧਰ ਤੜਕੇ 4 ਵਜੇ ਉਹਨਾਂ ਦੀ ਨੂੰਹ ਬੀਬੀ ਅਮਰੋ, ਗੁਰੂ ਅਮਰਦਾਸ ਦੀ ਨੂੰਹ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਪੁੱਤਰੀ ਸੀ, ਦੂਜੇ ਪਾਤਸ਼ਾਹ ਦੀ ਧੀ, ਤੀਜੇ ਪਾਤਸ਼ਾਹ ਦੀ ਨੂੰਹ ਲੱਗਦੀ ਸੀ। ਗੁਰੂ ਅਮਰਦਾਸ ਜੀ ਦੇ ਸਕੇ ਭਾਈ ਦੇ ਪੁੱਤ ਨੂੰ ਵਿਆਹੀ ਹੋਈ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਪੁੱਤਰੀ। ਉਹ ਉੱਠੀ, ਦੁੱਧ ਰਿੜਕਣਾ ਪਾਇਆ ਤੇ ਸ਼ਬਦ
ਗੁਰਬਾਣੀ ਦੇ ਪੜ੍ਹਨੇ ਆਰੰਭ ਕਰ ਦਿੱਤੇ। ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਇਹ ਸ਼ਬਦ ਉਹ ਗੁਰੂ ਅੰਗਦ ਦੇਵ ਅਮਰਦਾਸ ਮਹਾਰਾਜ ਜੀ ਨੇ ਜਦੋਂ ਸੁਣੇ, ਇਹ ਹਾਲਤ ਹੋ ਗਈ ਜਿਵੇਂ ਬਲਦੀ ਦੇ ਉੱਪਰ ਕੋਈ ਪਾਣੀ ਛਿੜਕ ਦੇਵੇ। ਬਲ ਤੋ ਜਲ ਤੋ ਤੌਕਿਆ, ਤੌਕਿਆ ਉਹਨੇ ਛਿੜਕਾ ਕਰਨਾ, ਸਪਰੇ ਕਰਨੀ, ਉਹਨੂੰ ਤੌਕਿਆ ਕਹਿੰਦੇ ਨੇ, ਤੌਕਿਆ ਛਿੜਕਣਾ। ਉਹ ਛਿੜਕਾ ਹੋ ਗਿਆ ਬਾਣੀ ਦਾ, ਹੇਠ ਉਤਰਿਆ ਏ ਤੇ ਬੀਬੀ ਆਪਣੀ ਨੂੰਹ ਨੂੰ ਹੱਥ ਬੰਨ ਕੇ ਕਹਿੰਦੇ, ਪੁੱਤਰੀ ਮੈਨੂੰ ਵੀ ਉਹਦੇ ਦਰਸ਼ਨ ਕਰਾ ਦੇ ਜਿਹਦੇ ਤੂੰ ਬਾਣੀ ਪੜ੍ਹਦੀ ਹੈ। ਕਿਹਦੀ ਬਾਣੀ ਹੈ? ਅਸੀਂ ਕੋਲ ਹੁੰਦੇ ਛੱਡੀ ਫਿਰਦੇ ਹਾਂ ਬਾਣੀ ਨੂੰ। ਗੁਰੂ ਅਮਰਦਾਸ ਆਪਣੀ ਨੂੰਹ ਨੂੰ ਹੱਥ ਬੰਨ ਕੇ ਆਖੇ, ਅਸੀਂ ਇਹ ਕਿਹਦੀ ਬਾਣੀ ਹੈ? ਲੈ ਚੱਲ ਮੈਨੂੰ ਉੱਥੇ, ਤਾਂ ਉਹਨਾਂ ਦੀ ਨੂੰਹ ਲੈ ਕੇ ਆਈ ਸੀ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ, ਖੰਡੂਰ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ। ਤੇ ਇੱਥੇ ਬਚਨ ਕੀ ਹੋਇਆ? ਜਦੋਂ ਬੀਬੀ ਅਮਰੋ ਲੈ ਕੇ ਗਈ ਨਾਲ ਤੁਰਪੀ ਡੋਲੇ ਦੇ ਵਿੱਚ ਅਮਰਦਾਸ ਜੀ ਨਾਲ, ਤੇ ਜਾ ਕੇ ਆਪਣੇ ਬਾਪੂ ਅੰਗਦ ਦੇਵ ਨੂੰ ਮੱਥਾ ਟੇਕਿਆ ਨਾ, ਤਾਂ ਗੁਰੂ ਅੰਗਦ ਦੇਵ ਜੀ ਨੇ, ਵੇਖੋ ਗ੍ਰਿਸ਼ਤੀ ਬੈਠੇ, ਰਸਮ ਰਿਵਾਜ ਨਾ ਛੱਡੋ ਜਿਹੜੇ ਬਜ਼ੁਰਗਾਂ ਨੇ ਬਣਾਏ ਨੇ, ਠੇਡੇ ਹੀ ਖਾਧੇ ਆਪਾਂ ਨੇ ਛੱਡ ਕੇ, ਕੋਈ ਸੁਖ ਨਹੀਂ ਕੱਟਿਆ। ਗੁਰੂ ਅੰਗਦ ਦੇਵ ਜੀ ਕਹਿੰਦੇ, ਪੁੱਤਰੀ ਤੈਨੂੰ ਡੋਲੇ ਵਿੱਚ ਪਾਉਣ ਲੱਗਿਆ ਮੈਂ ਇੱਕ ਬਚਨ ਕਿਹਾ ਸੀ। ਇਹ ਗੁਰੂ ਅੰਗਦ ਦੇਵ ਦੀ ਵਰਡਿੰਗ ਹੈ ਜਿਹੜੀ ਮੈਂ ਤੁਹਾਡੇ ਚਰਨਾਂ ਵਿੱਚ ਪੇਸ਼ ਕਰਦਾ। ਪੁੱਤਰੀ ਤੈਨੂੰ ਮੈਂ ਕਿਹਾ ਸੀ, ਸਹੁਰੇ ਘਰ ਤੋਂ ਓਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਸਾਡਾ ਸੱਦਾ ਨਾ ਜਾਵੇ। ਦੇਖੋ ਕੈਸੇ ਪ੍ਰਿੰਸੀਪਲ, ਕੈਸੇ ਨਿਯਮ, ਤਾਂ ਹੀ ਨਿਭੀ ਜਾਂਦੀ ਸੀ। ਇੱਥੇ ਤਾਂ ਕਈ ਜਨ ਰੋਟੀ ਖਾਂਦੀ ਉਹ ਮੁੜੇ ਆਉਂਦੀ ਹੈ, ਜਿੱਥੇ ਕੋਸ਼ਿਸ਼ ਨਾ ਵੇਖੋ ਕੀ ਹਾਲ ਹੋਵੇ। ਦੇਖੋ ਹਾਲ ਕੀ ਹੋਇਆ, ਏਅਰਪੋਰਟ ਤੇ ਕੁੜੀ ਆਈ, ਵਿਆਹੀ ਹੋਈ, ਉੱਥੇ ਹੀ ਡਿਵੋਰਸ ਹੈ, ਜੇ ਘਰ ਵੀ ਨਹੀਂ ਬੜੀ। ਵੇਖੋ ਇਹ ਗੱਲਾਂ ਐਵੇਂ ਨਹੀਂ ਹੋਈਆਂ, ਅਸੀਂ ਉਹ ਜਿਹੜੇ ਨਿਯਮ ਬਣਾਏ ਸੀ ਉਹ ਤੋੜ ਦਿੱਤੇ। ਗੁਰੂ ਅੰਗਦ ਦੇਵ ਮਹਾਰਾਜ ਮਾਲਕ ਦੋ ਜਹਾਨਾਂ ਦੇ, ਉਹ ਕਹਿੰਦੇ, ਪੁੱਤਰੀ ਤੂੰ ਕਿਉਂ ਬੁਲਾਏ ਤੇ ਬਿਨਾਂ ਪੇ ਕੇ ਘਰ ਆਈ? ਦੇਖੋ ਕੈਸਾ ਵਸਣ ਦਾ ਤਰੀਕਾ ਹੈ। ਇੰਨਾ ਬੱਚੇ ਤੈਨੂੰ ਮੈਂ ਕਹਿ ਕੇ ਤੋਰਿਆ ਸੀ, ਜਦ ਤੱਕ ਬੁਲਾਈਏ ਨਾ ਤੂੰ ਮਾਪਿਆਂ ਦੇ ਵਿਹੜੇ ਨਹੀਂ ਵੜਨਾ, ਤੇ ਜਦ ਤੱਕ ਇੱਥੋਂ ਤੋੜੀਏ ਨਾ ਤੂੰ ਜਾਣਾ ਨਹੀਂ। ਪਰ ਸਮਝਦੇ ਸੀ। ਦੂਜੀ ਗੱਲ ਪਤਾ ਕੀ ਕਹੀ ਸੀ ਗੁਰੂ ਅੰਗਦ ਦੇਵ ਜੀ ਨੇ? ਕਹਿੰਦੇ, ਧੀਏ ਤੂੰ ਆ ਤਾਂ ਗਈ ਪਰ ਜਿਹਨੂੰ ਨਾਲ ਲੈ ਆਈ ਏ ਉਹਨੂੰ ਬਾਹਰੇ ਖੜਾ ਕਰੇ ਆਈ, ਅੱਜ ਫੇ ਅਖੋ ਸਤਨਾਮ ਉਹਨੂੰ ਵੀ ਲੈ ਕੇ ਆ। ਉਹ ਜਿੱਥੇ ਹੁਣ ਮੱਲ ਅਖਾੜਾ ਗੁਰਦੁਆਰਾ, ਇੱਥੇ ਟੋਭਾ ਹੁੰਦਾ ਸੀ, ਟੋਭੇ ਪਰ ਖੜਾਤਾ ਅਮਰਦਾਸ ਜੀ ਆਪਣੇ ਸਹੁਰੇ ਨੂੰ, ਜੇ ਗੁਰੂ ਜੀ ਤੋਂ ਆ ਗਿਆ ਲੈ ਕੇ ਤੈਨੂੰ ਬੁਲਾਉਣੇ। ਗੁਰੂ ਅੰਗਦ ਤੇ ਪਹਿਲਾਂ ਹੀ ਜਾਣਦੇ, ਉਹਨੂੰ ਬੰਦੇ ਬਾਹਰ ਖੜਾਇਆ ਹੀ, ਲੈ ਆਏ ਤੇ ਲੈ ਆਏ ਗੁਰਸਿੱਖ ਪਿਆਰਿਓ, ਡਾਲਰ ਤਾਂ ਦੇ ਜਾ, ਤੈਨੂੰ ਖੜਾਊਗੀ ਤੇਰੀ ਮੰਮੀ। ਬਹੁਤ ਚੰਗਾ, ਲੈ ਕੇ ਬੱਚੇ ਬਹਿ ਜਾ ਮੰਮੀ ਦੀ ਗੋਦੀ ਚ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹ। ਤਾਂ ਗੁਰਸਿੱਖ ਪਿਆਰਿਓ ਲੈ ਆਈ, 72 ਸਾਲ ਦੀ, 70 ਸਾਲ ਦੀ ਉਮਰ, ਜਦੋਂ ਕੁੜਮ ਆਇਆ ਜਿਨ੍ਹਾਂ ਦੇ ਘਰ ਧੀ ਵਿਆਹੀ ਹੋਈ, ਤੇ ਧੀ ਵਾਲੇ ਨੇ ਤਾਂ ਗੁਰਮੁਖ ਪਿਆਰੇ ਸਤਿਕਾਰ ਕਰਨਾ ਸੀ। 5 ਰੁਪਈਏ ਚਾਂਦੀ ਦੇ ਰੱਖੇ ਗੁਰੂ ਅੰਗਦ ਦੇਵ ਜੀ ਨੇ, ਇੱਕ ਖੇਸ ਲਿਆ ਬਹੁਤ ਸੋਹਣਾ ਖੇਸੀ, ਜਿਹੜੀਆਂ ਬੀਬੀਆਂ ਘਰਾਂ ਚ ਬੁਣਦੀਆਂ ਹੁੰਦੀਆਂ ਸੀ। ਗੁਰਸਿੱਖ ਪਿਆਰੇ ਮਿਲਣੀ ਕੁੜਮ ਦੇ, ਕੁੜਮ ਆਇਆ, ਮੁੰਡੇ ਦਾ ਬਾਪੂ ਆਇਆ ਕੁੜੀ ਦੇ ਸਹੁਰਿਆਂ ਤੋਂ। ਧੰਨ ਗੁਰੂ ਅਮਰਦਾਸ ਜਿਨ੍ਹਾਂ ਦੀ ਅੱਜ ਕਥਾ ਆਰੰਭ ਹੋ ਰਹੀ ਹੈ, ਚਰਨ ਫੜ ਲਏ ਆਪਣੇ ਕੁੜਮ ਦੇ ਤੇ ਹੱਥ ਬੰਨ ਕੇ ਕਹਿ ਦਿੱਤਾ, ਮੇਰੇ ਸਤਿਗੁਰ ਇਹ ਤੇਰੇ 5 ਰੁਪਈਏ ਤਾਂ ਬਹੁਤ ਹੈ, ਇਹ ਤਾਂ ਲੱਖਾਂ ਹੀ ਨੇ, ਜਿਹੜਾ ਆਦਰ ਨਾਲ ਦਿੱਤਾ ਜਾਵੇ ਉਹ ਤਾਂ ਪਾਣੀਓ ਬੜਾ ਚੰਗਾ ਹੈ। ਆਪ ਦੀਆ ਸੋ ਦੁੱਧ ਬਰਾਬਰ, ਮੰਗ ਲਿਆ ਸੋ ਪਾਣੀ। ਜਿਹੜਾ ਆਪ ਪਿਆਰ ਨਾਲ ਪਾਣੀ ਪਿਲਾ ਦੇਵੇ ਉਹ ਪਾਣੀ ਦੁੱਧ ਹੈ, ਜਿਹੜਾ ਮੰਗ ਕੇ ਦੁੱਧ ਪੀਤਾ ਉਹ ਤਾਂ ਦੁੱਧ ਵੀ ਪਾਣੀ ਹੋ ਹੈ। ਆਖੋ ਸਤਨਾਮ, ਤੁਸੀਂ ਸਤਿਕਾਰ ਕੀਤਾ, ਬਹੁਤ ਤੁਹਾਡੀ ਕਿਰਪਾ, ਆ ਖੇਸ ਤੁਸੀਂ ਦਿੱਤਾ ਮੈਨੂੰ, ਬਹੁਤ ਆਦਰ ਨਾਲ ਦਿੱਤਾ ਜਾਂਦਾ ਸੀ ਖੇਸ ਖੇਸੀਆਂ ਉਦੋਂ, ਪਰ ਮੇਰੀ ਬੇਨਤੀ ਸੁਣ ਲੈ ਮੇਰੇ ਸਤਿਗੁਰ,
मैं कुड़म बन के नहीं आया, मैं रिश्तेदार बन के नहीं आया। 5 रुपये की लेने है तेथो, मैनू ओ धन दे दे जेड़ा दोहां जहाना विच ना मुके। ए 5 रुपये तो महीने अंदर खत्म हो जाएंगे। कोई ऐसा धन दे दे तेरे दर ते आए जेड़ा धन मुके ही ना, एहो धन अखुट ना निखुटे ना जाए, पूरे सतगुर दिया दिखाए। ए जेड़ा तेरा खेस है बहुत माण है, सत्कार है मेरा। देखो गुरु अमरदास जी दे बचन, मेरे सतगुरु मैनू ओ कपड़ा दे दे जिस नाल मेरी दोहा लोका विच पत ढक हो जावे, ओ बस्तर पा दे मेरे उते। अपने कुड़म नू बचन कीते बस पे ताई ता बाणी ने ए ऐन मोहर लाती गुरु ग्रंथ साहिब विच। जरा गज के बोलो तो।

तेरी उपमा तोहे बन आवे। इस अवस्था विच आए फिर कोई कुड़मचारी कोई रिश्ता नहीं रखे है। अब वेख लो अपन तक की हाल है, इन्हां दे घर व्याह कोई है, कोई मुंडा जावे मिलने, सोना बिस्तर ना बिछिया होवे, मच्छी मुच्छी दा तड़का ना लग्या होवे, बिस्की दी बोतल ना आई होवे, ते घर दे यही देख रहे ने मुंडा चलिया किथे गया, अज के अकुल सर दसना थोड़ो ने आउण लगे ने मैं चलिया। आ वेखो रिश्ता गुरु अंगद ते गुरु अमरदास महाराज दा, जिन्हां दा मुंडा व्याह बड़ा ऊंचा मान रखदे हुंदे सी मुंडिया वालिया दा, तियाले नीवे, पर आके की कीता गागर चुक ली। इथे तुसी सोचे कदे होर सेवा कहते नहीं लई, समझिया करो ये टेक्निकल गला होनिया बाणी विच, होर थोड़ी सेवा सी उथे पानी ढोण दी, क्योंकि पानी ढोण दी सेवा जेड़ी बहुत छोटी मनी जांदी, होर सेवा बहुत वड्डियां ने, रोटियां पकाउणियां भांडे मांजने भी पानी लियाउणा, बस पानियों लियाउणा होर कुछ करना ही नहीं, ताके मैनू सेवादार भी कोई वड्डा ना कवे, मैं पानी ढोण वाला ही कहण मैनू। देख लो फिर किथे ब्यासा तो जाके गागर, ओ श्री गुरु अमरदास महाराज अगला उन्हां दा जीवन 1479 नू 5 मई नू गुरु महाराज दा अवतार होया, ते साध संगत 70 साल दी उम्र विच धन गुरु अंगद देव पातशाह महाराज जी दा संग होया, चरणा विच आए। 12 साल महाराज ने घाल कमाई कठिन कीती, बिखम गाखड़ी कार कीती, ते 83 साल दी उम्र विच सतगुर पातशाह जी नू गुरगद्दी दी दात प्राप्त होई। ओ आवेगी कथा अगे, ते 1579 विच बौली साहब तैयार होई सी। बौली ते खूह कोई अलग नहीं मनना, खूह ओ हुंदा जी तो खिच के पानी कढ़िया जावे, भावे ओ प्रेशर नाल खिच लो, भावे बाल्टियां नाल खिच लो, भावे टिंडा नाल खिच लो, खिच के ते बौली ओ खूह हुंदा जिस पानी को तुरया तुर के जा सकया जा सके, उस खूह ही नाम बौली हुंदा। बौली दा जेड़ा पानी हुंदा खूह दा, उथे पीण वाला पौड़ियां उतर के चलिया जांदा, तुर के चलिया जांदा, बाकी खूह दा पानी इन्ना ही फर्क है बावली ते खूह विच। बौली दा पानी उथे परोच हुंदी हर बंदा जाके, ना लज लियाउण दी ना बाल्टी ना बहुत जोड़े ना ट्यूबवैल लाया, जाओ ते बाल्टी भर के पी लो। वो बावली जद पूरी होगी ना तुहानू पता डूंगी बहुत है, हुण भी दर्शन करदे हो तुसी, बहुत डूंगी आई है बौली साहब दी। वो पढ़दे पढ़दे चले गए, उसे वेख्या तुसी बड़ा कैड़ा कड़ है दरिया दे कंडे, पढ़दे पढ़दे चले गए, हेठ पथरीली आ गई, जिवें आपां नलका लाउने कदे पांडू आ जांदा कदे रेता आ जांदा कदे बजरी आ जांदी है, वो हेठले कड़ विच पत्थर ही पत्थर है बौली साहब दे, ते पानी ना निकले, पानी आवे ना, ते स्कीम की दसी के कोई सिख जावे थोड़ा ते छेनी लेके वो पत्थर नू भन्ने ता पानी आवेगा। हुण केड़ा जावे उथे, पता सी भी जल पत्थर बौली दा भन्ना है उदो ही एक लखत खूह ने भर जाना, ते बिच डुबना पैना, बिच मरना पैना, पर उथे एक गुरु दा सिख मर जीवड़े, सैन विरले ना ही कने। वो कौन? भाई माणक चंद नोट रखियो, गुरु दा सिख इको एक पुत गोइंदवाल साहब च रहण वाली माई दा, वो कहंदा महाराज ए सेवा मैनू बख्शो, जिस खूह दे विचों जिस बौली विचों मुक्ति मिलनी है, चारे वर्णा ने आके जल छकने, ऐसा अमृत जगह ऐसी अमृत सरोवर दी सेवा, जे मेरी जान भी जांदी है कोई नी, चक्या थोड़ा छेनी बढ़ गया उस डूंगी बौली विच, ते जदों पत्थर नू भनदा भनदा गया ऐसा वड्डा पत्थर निकलिया पानी दे जोर नाल, मिंटा च पानी भर गया, ते माणक चंद जी विच डुब गए इको एक पुत्र। माता दुआइयां पावे,
ਸ੍ਰੀ ਗੁਰੂ ਅਮਰਦਾਸ ਕਹਿੰਦੇ, ਮਾਤਾ ਜੀ ਕਿਉਂ ਨਾਰਾਜ਼ ਹੁੰਦੇ ਹੋ, ਕਿਉਂ ਚਿੰਤਾ ਕਰਦੇ ਹੋ? ਉਹ ਗੁਰੂ ਦੀ ਸੰਗਤ ਦੀ ਸੇਵਾ ਵਾਸਤੇ ਕਿਹਾ, ਤਸੱਲੀ ਰੱਖੋ, ਮੈਂ ਇੰਨਾ ਬਚਨ ਕਹਿਣ ਦੀ ਦੇਰ ਸੀ, ਜਦ ਉਹਦੀ ਬਾਡੀ ਉੱਪਰ ਆ ਗਈ ਤੇ ਸਿੱਖਾਂ ਨੇ ਖਿੱਚ ਲਈ। ਉਹ ਮਾਣਕ ਚੰਦ ਸੀ ਜਿਸਨੇ ਸਰੀ ਆਪਣਾ ਤਲੀ ਤੇ ਸਿਰ ਰੱਖ ਕੇ ਬੌਲੀ ਸਾਹਿਬ ਦਾ ਕੜ ਤੋੜਿਆ ਸੀ 1569 ਦੇ ਵਿੱਚ, ਤੇ ਗੁਰੂ ਮਹਾਰਾਜ 1574 ਵਿੱਚ 1 ਸਤੰਬਰ ਜਿਹੜਾ ਹੁਣ ਲੰਘਿਆ, ਅਸੀਂ ਗੁਰਪੁਰਬ ਧਿਆਨ ਨਹੀਂ ਦਿੰਦੇ, 1574 1 ਸਤੰਬਰ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾਏ ਸੀ। ਉਹਨਾਂ ਦੇ ਦੋ ਪੁੱਤਰੀਆਂ ਸੀ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ। ਦਾਨੀ ਜੀ ਵੱਡੇ ਸਨ, ਬੀਬੀ ਭਾਨੀ ਜੀ ਛੋਟੇ ਸਨ। ਦੋ ਪੁੱਤਰ ਸਨ ਗੁਰੂ ਅਮਰਦਾਸ ਜੀ ਦੇ, ਇੱਕ ਬਾਬਾ ਮੋਹਨ ਜੀ ਤੇ ਇੱਕ ਬਾਬਾ ਮੋਹਰੀ ਜੀ। ਇਹ ਪਰਿਵਾਰ ਦੁਨਿਆਵੀ ਪਰਿਵਾਰ ਸੀ ਹੀ, ਪਰ ਗੁਰੂ ਅਮਰਦਾਸ ਦਾ ਪਰਿਵਾਰ ਤਾਂ ਸਾਰਾ ਸੰਸਾਰ। ਉਹ ਸਭ ਦੇ ਸਾਂਝੇ ਆ ਉਹਨਾਂ ਦੇ ਪ੍ਰਥਾਏ, ਜੋ ਭੱਟਾ ਨੇ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ ਸ਼ਰਧਾ ਨਾਲ। ਪੰਜਾਬ ਰੇਡੀਓ ਤੋਂ ਜੋ ਕਥਾ ਚੱਲ ਰਹੀ ਹੈ, ਇਹ ਕਥਾ ਦੀ ਸੇਵਾ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਅਪਾਰ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ। ਸਰਦਾਰ ਅਜੀਤ ਸਿੰਘ ਜੀ ਮਾਣਕ ਤੇ ਸਮੂਹ ਪਰਿਵਾਰ ਵੱਲੋਂ ਸੇਵਾ ਹੋ ਰਹੀ ਹੈ। ਇਹ ਸੇਵਾ ਬਾਬਤ ਦਾਸ ਤਾਂ ਬੋਲਦਾ, ਤੁਹਾਨੂੰ ਤਾਂ ਹੁਣ ਪਤਾ ਹੀ ਹੈ ਮੇਰੇ ਸੁਭਾਅ ਦਾ, ਕਿ ਕਿਸੇ ਦੇ ਕਹੇ ਤੇ ਕੋਈ ਗੱਲ ਕਹਿਣੀ ਨੀ ਤੇ ਕੋਈ ਕਵੇ ਕਿਸੇ ਦੇ ਕਹੇ ਤੇ ਹਟਣਾ ਨੀ ਜੋ ਗੁਰੂ ਦੀ ਗੱਲ ਕਹਿਣੀ ਹੈ। ਕਿਸੇ ਦੇ ਗਿੱਠੇ ਲੱਗੇ ਗੋਢੇ ਲੱਗੇ, ਮੈਂ ਤਾਂ ਗੁਰੂ ਦੀ ਗੱਲ ਕਹਿਣੀ ਹੈ, ਕਿਉਂਕਿ ਗੁਰੂ ਦੀ ਗੱਲ ਜਦੋਂ ਤੁਸੀਂ ਸੁਣਨੀ ਹੈ, ਇਹ ਤਾਂ ਬੜੇ ਟੀਕੇ ਨੇ, ਥੋੜੀ ਜੀ ਤੀਸ ਵੱਟਣੀ ਓ ਪਊਗੀ। ਆਖੋ ਸਤਨਾਮ, ਟੀਕਾ ਲੱਗਦਾ ਤੇ ਸੂਈ ਨੇ ਕੁਬਣਾ ਹੀ ਕੁਬਣਾ। ਦਾਸ ਦੀ ਉਹ ਬਿਰਤੀ ਨੀ ਵੀ ਕਮੇਟੀ ਆਏ ਨੇ ਕਹਿਤਾ, ਕਿਸੇ ਫਲਾਣੇ ਨੇ ਕਹਿਤਾ ਜੀ ਆਹ ਗੱਲ ਬੋਲਿਓ, ਜੀ ਆਹ ਨਾ ਬੋਲਿਓ, ਨਾ ਮੈਂ ਤਾਂ ਉਹੀ ਬੋਲਣਾ ਜੋ ਸਤਿਗੁਰਾਂ ਨੇ ਕਿਹਾ। ਗੁਰਸਿੱਖੀ ਤੇ ਗੁਰਮਤ ਦੀ ਗੱਲ ਕਿਸੇ ਨੂੰ ਕੌੜੀ ਲੱਗੇ ਮਿੱਠੀ ਲੱਗੇ, ਅਸੀਂ ਆਪਣਾ ਜੋ ਫਰਜ਼ ਹੈ, ਡਿਊਟੀ ਹੈ ਪ੍ਰਚਾਰਕ ਦੀ, ਇਹ ਵਿੱਚ ਨੂੰ ਮੈਂ ਕਿਉਂ ਬੋਲਦਾ, ਤੁਸੀਂ ਮਹਿਸੂਸ ਕਰੋਗੇ ਕਿ ਕਥਾ ਦੇ ਵਿੱਚ ਨੂੰ। ਮਹਾਰਾਜ ਕਹਿੰਦੇ, ਕੋਟ ਵਾਰ ਗੰਗ ਜਾਏ, ਇੱਥੇ ਹੀ ਕੇਦਾਰ ਨਹਾਏ। ਭਾਈ ਗੁਰਦਾਸ ਜੀ ਦੀ ਬਾਣੀ ਹੈ, ਕਰੋੜ ਵਾਰ ਕੋਈ ਗੰਗਾ ਤੇ ਜਾਵੇ, ਕਰੋੜ ਵਾਰ ਕੋਈ ਕੇਦਾਰਨਾਥ ਜੀ ਦੇ ਇਸ਼ਨਾਨ ਕਰੇ, ਦੇਖੋ ਕਿੰਨਾ ਫਲ ਹੈ ਤੀਰਥਾਂ ਦਾ। ਕਰੋੜਾਂ ਜੱਗ ਕਰੇ, ਕਰੋੜਾਂ ਗਊਆਂ ਦਾਨ ਕਰੇ, ਇੰਨਾ ਫਲ ਜੇ ਲੈਣਾ, ਕਿਸੇ ਗੁਰਸਿੱਖ ਨੂੰ ਇੱਕ ਸ਼ਬਦ ਸੁਣਾ ਦੋ, ਅੱਜ ਕੇ ਆਖੋ ਸਤਨਾਮ। ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ। ਐਸੋ ਮਹਾਂਪੁੰਨ, ਬੜੇ ਬੜੇ ਜੱਗਾਂ ਦਾ, ਬੜੇ ਬੜੇ ਤੀਰਥਾਂ ਦੇ ਇਸ਼ਨਾਨਾਂ ਦਾ, ਕਿਸੇ ਰੱਬ ਦੇ ਪਿਆਰੇ ਤੋਂ ਜਦੋਂ ਸ਼ਬਦ ਸੁਣਦੇ ਹੋ, ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਜੱਗਾਂ ਦਾ ਫਲ, ਕਰੋੜਾਂ ਗਊਆਂ ਦਾ ਫਲ, ਜੇ ਤੁਸੀਂ ਕਿਸੇ ਨੂੰ ਗੁਰੂ ਦਾ ਸ਼ਬਦ ਸੁਣਾ ਦੋ। ਤੇ ਆਹ ਜਿਹੜਾ ਰੇਡੀਓ ਦਾ ਪ੍ਰੋਗਰਾਮ ਹੈ, ਜਿਹੜੇ ਆ ਨਹੀਂ ਸਕਦੇ, ਕਿੱਥੇ ਤੱਕ ਆਵਾਜ਼ ਜਾਂਦੀ ਹੈ, ਹਜ਼ਾਰਾਂ ਬੰਦਿਆਂ ਦੇ ਕੰਨ ਵਿੱਚ ਗੁਰੂ ਦਾ ਸ਼ਬਦ ਪੈ ਜਾਣਾ, ਬਹੁਤ ਮਹਾਨ ਸੇਵਾ ਹੈ, ਬੜੀ ਉੱਚੀ ਸੇਵਾ ਹੈ। ਸੋ ਇਸ ਪਰਿਵਾਰ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਸੇਵਾ ਸਫਲੀ ਕਰਨ, ਆਓ ਹੁਣ ਧਿਆਨ ਨਾਲ ਜੁੜੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਜੋ ਭੱਟ ਸਾਨੂੰ ਬਖਸ਼ ਰਹੇ ਨੇ ਬਾਣੀ ਗੁਰੂ ਦੀ।

0: ਇੱਥੇ ਪਾਠ ਆਇਆ ਸਿਵਰ, ਆਮ ਪਾਠ ਆਉਂਦਾ ਸਿਮਰ, ਤੁਹਾਨੂੰ ਪਤਾ ਹੀ ਹੈ ਮੰਮੇ ਨਾਲ ਆਉਂਦਾ ਨਾ, ਪਰ ਇੱਥੇ ਧਿਆਨ ਨਾਲ ਪੜ੍ਹਿਓ, ਇੱਥੇ ਮੰਮੇ ਦੀ ਜਗ੍ਹਾ ਭੱਟਾ ਨੇ ਵਾਹ ਵਾਹ ਵਰਤਿਆ ਸਿਵਰ। ਤੇ ਹੁਣ ਜੇ ਸਿਵਰ ਦੇ ਅਰਥ ਕਰੀਏ, ਸਿਵਰ ਦਾ ਅਰਥ ਹਿੰਦੀ ਵਿੱਚ ਹੈ ਕੈਂਪ ਲਾਉਣਾ, ਸਿਵਰ ਕੈਂਪ ਲਾ ਲੈਣਾ, ਚੌਨੀ ਤਾਲ ਲੈਣੀ ਸਿਵਰ, ਕੋਈ ਕੈਂਪ ਲਾਉਣਾ ਇਕੱਠ ਕਰਨਾ ਉਹਨੂੰ ਸਿਵਰ ਕਹਿੰਦੇ ਨੇ ਹਿੰਦੀ ਵਿੱਚ। ਪਰ ਇੱਥੇ ਸਿਵਰ ਦੇ ਅਰਥ ਇਕੱਠ ਨਹੀਂ ਕਰਨਾ, ਕੈਂਪ ਨਹੀਂ ਕਰਨਾ, ਇਹ ਗੁਰੂ ਨਾਨਕ ਤੋਂ ਵੀ ਕਦੇ ਸੁਣੇ ਤੁਸੀਂ ਸਿਵਰ ਸ਼ਬਦ? ਵੇਖੋ ਕਿੰਨਾ ਭੁਲੇਖਾ, ਸਿੱਖੋ ਬਾਣੀ ਤੋਂ ਸਾਨੂੰ। ਉਹ ਤੁਹਾਨੂੰ ਭਾਈ ਅਮਰੀਕ ਸਿੰਘ ਜੀ, ਭਾਈ ਰਾਮ ਸਿੰਘ ਜੀ ਨਿੱਤਾ ਸਿਵਰ ਸ਼ਬਦ ਸੁਣਾਉਂਦੇ ਹੈ, ਪਰ ਧਿਆਨ ਨਹੀਂ ਹੁੰਦਾ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਜੈ ਕਰ ਕੀਰਤ ਆਖੀਏ ਕਰਤੈ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਿਰਜਣ ਹਾਰੋ। ਹੁਣ ਨਿੱਤ ਸੁਣਦੇ ਹੋ, ਧਿਆਨ ਦਿਆ ਕਰੋ ਬਾਣੀ ਵੱਲ, ਉੱਥੇ ਵੀ ਸਿਮਰੋ ਪਾਠ ਨੀ, ਸਿਵਰ ਹੋ ਸਿਰਜਣ ਹਾਰੋ, ਸਿਮਰੋ ਵੀ ਨੀ ਹੈ ਸਿਮਰ ਹੋ ਸਿਰਜਣ ਹਾਰੋ, ਇਹ ਬੋਲੀ ਹੈ। ਜਿਵੇਂ ਤੁਸੀਂ ਰਾਮਕਲੀ ਦੀ ਵਾਰ ਸੁਣਦੇ ਹੋ ਨਾ ਅੰਮ੍ਰਿਤ ਵੇਲੇ, ਉਹਨਾਂ ਵਿੱਚ ਡੂਮ ਬੋਲੀ ਹੈ, ਡੂਮ ਸ਼੍ਰੇਣੀ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ ਨਾ, ਆਪਣੀ ਆਪਣੀ ਸ਼੍ਰੇਣੀ ਦੀ ਭਾਸ਼ਾ ਦੇ ਜੁਦੇ ਜੁਦੇ ਸ਼ਬਦ ਨੇ ਤੁਹਾਡੇ ਵਿੱਚ ਰਹਿਣੇ, ਉਹ ਕਦੇ ਨਹੀਂ ਬਦਲ ਸਕਦੇ, ਜਿੰਨਾ ਮਰਜ਼ੀ ਕਹੀ ਜਾਓ ਉਹੀ ਬੋਲਣਗੇ। ਉਹ ਜਿਹੜੀ ਰਾਮਕਲੀ ਦੀ ਵਾਰ ਤੁਸੀਂ ਅੰਮ੍ਰਿਤ ਵੇਲੇ ਸੁਣਦੇ ਹੋ, ਉਹ ਡੂਮ ਭਾਸ਼ਾ ਹੈ। ਇਸੇ ਕਰਕੇ ਵੇਖੋ ਕਿਹੋ ਜਿਹੇ ਸ਼ਬਦ ਤੁਸੀਂ ਰਾਮਕਲੀ ਵਿੱਚ ਸੁਣੇ ਨੇ, ਕਿੱਕੇ ਓਨ ਮਿੱਕੇ ਓਨ ਜਿੱਕੇ ਓਨ ਛਿੱਕੇ ਓਨ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

गुरु गरीब नंदा। तू संता का

ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਨ ਨੀਤ ਖੋਲ ਕਪਟ ਗੁਰ

ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ

ਜਿਨ ਕਉ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਪੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ, ਕਰਤੈ ਆਪ ਖੁਆਇਆ। ਗੁਰਮੁਖ ਵਿਰਲੇ ਸੋਜੀ ਪਈ, ਤਿਨ ਅੰਦਰ ਬ੍ਰਹਮ ਦਿਖਾਇਆ।

ਸੋਹਰ ਪੁਰਖ ਅਗਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੈ, ਜੇ ਲਾਇ ਰਹਾ ਲਿਵਤਾਰ। ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਭਰੀਆਂ ਪਾਰ, ਸਾਹਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ। ਕਿਵਸ ਜਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਬਣਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕਉ ਸਾਜ ਕਰੇ ਤਨ ਫੇਹੀ, ਗਾਵੈ ਕਉ ਜੀ ਲੈ ਫਿਰਦੇ, ਗਾਵੈ ਕਉ ਜਪ ਦਿਸੈ ਦੂਰ, ਗਾਵੈ ਕਉ ਵੇਖੈ ਹਾਜ਼ਰਾ ਹਦੂਰ। ਕਥਨਾ ਕਥੀ ਨਾ ਆਵੈ ਟੋਟ, ਗਥ ਕਥ ਕਥੀ ਗੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਕਾਹੀ ਕਾਹੇ।

ਤਾਰੂ ਆਖਹਿ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰੂ ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਆਏ ਜਿਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਆ ਸਭ ਆਪੇ ਸਜਿਆਰੂ ਤਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਿਰਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਹ ਰਖਾਏ ਕਾਏ ਜਸ ਕੀਰਤ ਜਗ ਲਏ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤੈਸ ਗੁਣ ਕੋਏ ਕਰੇ ਸੁਣਿਆ ਸਦ ਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ 68

ਹਕੀਕਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾ ਰਹਿ ਸਾਧਾਰ, ਮੰਨੈ ਤਰੈ ਧਾਰੀ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ।

ਫਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਹੋਏ ਕੋ ਕਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰੂ ਵਾਰਿਆ ਨਾ ਜਾਵਾਂ ਏ

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ

ਅਹੰਕਾਰ ਅਸੰਖ ਜਪ ਸੰਘ ਭਾਉ ਸੰਘ ਪੂਜਾ ਸੰਘ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮੰਦ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵੀ

ਗਮ ਗਮ ਸੰਗ ਲੋ ਸੰਗ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਵਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ

ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਾਲ ਆਹੀ ਸਾਲ ਆਹ, ਏਤੀ ਸੁਰਤ ਨਾ ਪਾਈਆਂ, ਨਦੀਆਂ ਅਤੇ ਵਾਹ ਪਵਹੇ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗ੍ਰਹਾ, ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ। ਅੰਤ ਨਾ ਸਿਰਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇ ਤੇ ਬਿਲ ਲਾਹੀ, ਦਾ ਕੇ ਅੰਤ ਨਾ ਪਾਏ ਜਾ।

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਧ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪਤ ਟਹਿ ਬੇਕਾਰ, ਕਿਤੇ ਲੈ ਲੈ ਮੁਕੁਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁਖ ਭਉ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸਿਪੇ ਗਈ ਕਹੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਏ, ਮੁੱਲ ਭਾਈ ਮੁੱਲਾਂ ਸਮਾਏ।

ਰਾਜਾ ਧਰਮ ਦੁਆਰੀ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵ ਹੈ ਇੰਦਰ ਦਸਨ ਬੈਠੇ ਦੇਵ ਤੇ ਆਂਦਰ ਨਾਲੇ ਗਾਵ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਲੇ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੀ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮਾ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਹਿ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਰ ਚੋੜੀ ਜਾਨਗੀ ਕਰੇ ਬਭੂਤ ਸੰਥਾ ਕਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤ ਹੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗਟ ਗਟ ਬਾਜੈ ਨਾਦ ਆਪ ਨਾਥ ਨਾਥੀ ਸਭ ਜੈ ਕੀਰਤ ਸਿਧ ਅਬਰਾ ਸਾਧ

ਜੁਗ ਜੁਗੇ ਪ੍ਰਵੇਸ਼। ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋਵੈ ਲੱਖ ਵੀਸ ਲੱਖ ਦਾ ਗਿਣਾ ਆਖੀ ਹੈ ਏਕ ਨਾਮ ਜਗਦੀਸ਼। ਇਹ ਤਰਾਹਾ ਪਤ ਪਵੜੀਆਂ ਚੜੀਆ ਹੋਇਆ ਗੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜਗਤੀ ਛੁੱਟੇ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਜ ਨਾ ਕੋਏ। ਰਾਤੀ ਰੋਤੀ ਸਿੱਧੀ ਬਾੜ ਪੌੜ ਪਾਣੀ ਅਗਨੀ ਪਾਤਾਲ ਰਾਖੀ ਦਸ ਵੇ ਧਰਤੀ ਸਾਹਿਬ ਰੱਖੀ ਧਰਮਸਾਲ। ਤਿਸ ਵੇ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਨ ਪੰਜ ਪ੍ਰਵਾਨ ਨਦਰੀ ਕਰਮ ਭਵਨ ਨਿਸ਼ਾਨ। ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟ ਘੜੀਏ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸਦਾਂ ਕੀ ਸੁਧ। ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਤਿੰਨ ਮੈਂ ਰਾਮ ਰਹੇ ਆ ਭਰਪੂਰ। ਇੱਥੇ ਸੀਤੋ ਸੀਤਾ ਮਹਿਮਾ ਮਾਹੇ ਦਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਜੈ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ। ਭਾਉ ਖਲਾ ਆਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਉਤੇ ਤਟਾ

ਪੰਜਾਬ ਸਾਹਿਬ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਭਾਗ ਪਾਤਸ਼ਾਹ ਦਸਵੇਂ ਸਭਾ ਸ਼ੰਤ ਪ੍ਰਸਾਦ ਚੱਕਰ ਚਿਹੇ ਨਰ ਬਰੰਜਾ ਤਿਆਰ ਪਾਤ ਨਹਿਨ ਰੇ ਰੂਪ ਰੰਗ ਹਰ ਰੇਖ ਪੇਖ ਗੁ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਣੇ ਜੈਤਰ ਪਵਨ ਮਹੀਰ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਕ ਸਮਥ ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾ।

ਨਾਲੇ ਕੇ ਨਮਾਸਤੰਗ ਅਕਾਈ ਨਮਾਸਤੰਗ ਅਜਾਈ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਨਾਮੇ ਨਮਾਸਤੰਗ ਠਾਮੇ ਨਮਾਸਤੰਗ ਕਰਮੰਗ ਨਮਾਸਤੰਗ ਧਰਮੰਗ ਨਮਾਸਤੰਗ ਨਾਮੰਗ ਨਮਾਸਤੰਗ ਤਾਮੰਗ ਨਮਾਸਤੰਗ ਜੀਤੇ ਨਮਾਸਤੰਗ ਬੀਤੇ ਨਮਾਸਤੰਗ ਵਾਹੀ ਨਮਾਸਤੰਗ ਟਾਹੀ ਨਮਾਸਤੰਗ ਨੀਲੇ ਨਮਾਸਤੰਗ ਨਾਦੀ ਨਮਾਸਤੰਗ ਛੇਦੇ ਨਮਾਸਤੰਗ ਗਾਦੇ

ਤੇਰਾ ਜੋਰ ਜਾ ਜਰੀ ਛੰਦ ਜਲਿਆ ਸਲਿਆ ਪੀਤਾ ਪੇ ਹੈ ਪ੍ਰਭੂ ਅਜੂਗਾ ਦੇ ਸਹਿ ਪੇ ਸਹਿ ਭਜੰਗ ਭਰਿਆ ਦਿਸ਼ੰਦ ਅਗਾਦੇ ਅਬਾਦੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਸ ਤਿੰਨ ਧਾਨੇ ਨਮਾਸ ਤਵੰਗ ਦਰਨਾਥੇ ਨਮਾਸ ਤਵੰਗ ਪਰਮਾਥੇ ਨਮਾਸ ਤਵੰਗ ਗੰਜੇ ਨਮਾਸ ਤਵੰਗ ਪੰਜੇ ਨਮਾਸ ਤਵੰਗ ਕਾਲੇ ਨਮਾਸ ਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੀ

ਦਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ ਬੀਜੇ ਸਮਾਤ ਅੰਬਰ ਸਜੇ ਕਿਰਪਾਲ ਅੰਗ ਸਰੂਪੇ ਕੋ ਕਰ ਮੰਗ ਪ੍ਰਣਾਸੀ ਕੋ ਵਸਰ ਲਾਰ ਦਿਸ ਦਿੰਗ ਨਿਵਾਸੀ ਚਰਪਟ ਸ਼ਾਂਤ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਬੰਗ ਦਾਤਾ ਸਰਬੰਗ ਜਾਤਾ ਸਰਬੰਗ ਭਾਨੇ ਸਰਬੰਗ ਮਾਨੇ

ਦਿਆਲੀ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਾਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ।

ਵਾਲੇ ਰੂਆਲ ਛੰਦ ਦਾ ਪ੍ਰਸਾਦ ਆਦਿ ਰੂਪ ਨਾਦ ਮੂਰਤਿ ਜੀਵਨ ਪੁਰਖ ਬਾਰ ਸਰਵ ਸਰਵ ਸੁਰਜੋ ਸਿਆਮ ਭਗਵਾਨ ਭੰਜਨ ਹਾਰੂ ਕਾਲ ਹੀਨ ਕਲਾ ਸੰਯੁਕਤ ਰੂਆਲ ਛੰਦ ਤਵ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੀਵਨ ਪੁਰਖ ਬਾਰ ਸਰਵ ਮੰਤ੍ਰ ਮਾਨ ਦੇਵ ਪੇ ਵਾਦ ਉਧਾਰੂ ਸਰਵਕਾਲ ਪਾਲਕ ਸਰਵਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਰਾਜ ਹੀ ਅਵਦੂਤ ਰੂਪ ਪ੍ਰਸਾਦ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਜੋ ਨਾਦ ਸੇਖ ਦੇਸ਼ ਔਰ ਨਾ ਪੇਸ਼ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੋ।

ਸਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਹੀਨ ਚੱਕਰ ਬੱਕਰ ਫਿਰ ਚਦਰ ਜਾ ਕੋ ਮਾਨ ਹੀ ਵਰਤੀਨ ਲੋਕ ਚੌਦਾਂ ਕੇ ਵਿਖਾਏ ਜਗ ਜਾਪੀ ਜੇ ਜਾਪ ਆਦਿ ਦੇਵਨ ਆਦਿ ਮੂਰਤ ਸਾਪ ਸਵਜ ਸਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਰ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸ਼ਵ ਰਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖਾ ਦੇਸ਼ ਧਰਮ ਤਾਮਸ ਪਰਮ ਰਹਿ ਦੂਤਾ ਲਖ ਪੇਸ਼ ਅੰਗ ਰਾਗ ਨ ਰੰਗ ਜਾ ਕਹੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਗਾਨੋ ਸਦੇ ਗੁਰ ਸ਼ਬਦ ਹੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗ ਹੀ ਨਾ ਭੰਗ ਅਨਾਤਮਿਕ ਪੁਰਖ ਪਾਰੁ ਸਰਬ ਲਾਇਕ ਸਰਬ ਕਾਇਕ ਸਰਬ ਗੁਬ੍ਰਤ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਤ੍ਰ ਨ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹੇ ਨੇਤ ਭਾਗਤ ਨਿਤ ਗੋਟ ਸਿਮਰਤ ਪ੍ਰਾਣ ਸ਼ਾਸਤ੍ਰ ਨਾ ਆਵਈ ਬਹੁ ਚਿਤ ਮਦ ਪਾਰ ਸ਼ਾਨ ਤਵ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਸੁਨ ਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸ਼ ਰਾਜਨ ਵਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕ ਨਿਰੰਕ ਕਾਲਨ ਕਾਲ ਅਨਭੂਤ ਅੰਗ ਅਪਾਪ ਅੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਆਤ ਦੁੱਧ ਪ੍ਰਚੰਡ ਮਿਤ ਗਤ ਅਖੰਡ ਅਲੇਸੈ ਕਰਮ ਅਦ੍ਰੇਸੈ ਧਰਮ ਸਰਬ ਪ੍ਰਣਾਡਿਆ ਅਣ ਡੰਡ ਫਾਡਿਆ ਜਾ ਸ੍ਰੀ ਸ਼ਾਂਤ ਤਖ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆਏ ਚਤੁਰ ਚੱਕਰ ਦਾਨੇ ਆਏ ਜਾ ਸ੍ਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੇ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤਿਸ਼ਠਾ ਦਿਸ਼ਾ ਦ੍ਰਿਸ਼ਾ ਕ੍ਰਿਸ਼ਾਏ ਭਗਵਤੀ ਛੰਦ ਤਕ ਪ੍ਰਸਾਦ ਕਥਤੇ ਕਿਹਾ ਸਿਜ ਦੇਸ਼ ਹੈ ਕਿਹਾ ਬਿਜ ਬੇਸ ਹੈ ਕਿਹਾ ਗੰਜ ਕਰਮ ਹੈ ਕਿਹਾ

ਭੁਜੰਗ ਪ੍ਰਿਆਤ ਸ਼ੰਭ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਬ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਆਸੇ ਨਮੋ ਬੰਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ੰਭ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ਼ ਅਗੰਜ ਪੰਜ ਲੱਖ ਪੱਖ

ਦਿਸ਼ਾਂਦ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲੋ ਨਾਮੇ ਸਮਾਜ ਤੁਲ ਨਿਵਾਸੇ ਨਿਰਗਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ।

ਸਤਿਗੁਰੂ ਪ੍ਰਸਾਦ ਦਾ ਪ੍ਰਸਾਦ ਸੋਈਏ ਪਾਤਸ਼ਾਹੀ ਦਾ ਸੋਈ ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਜਨ ਸ਼ੁੱਧ ਸੁਧਾਰ ਦੇ ਕਵ ਸੰਤ ਸਮੂਹ ਬਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨੇ ਦੇਖੇ ਪਰਾਨ ਪਤੀ ਕੇ ਸ੍ਰੀ ਭਗਵਾਨ ਕੀ ਬਾਈ ਕਿਰਪਾ ਹੂੰ ਤੇ ਗ੍ਰਤੀ ਬਿਨੇ ਗ੍ਰਤੀ ਕੇ ਮਾਤੇ ਮਤੰਗ ਜਲ ਜਲ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਗੁਰ ਦੇ ਪਾਉਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂ ਬਲੀ ਬਦਨ ਆਵਸੀਸ ਨ ਜਾਤ ਵਿਚਾਰੀ ਏਤੇ ਬਾਏ ਦੁਕਾਨ ਬੈ ਭੂ ਬਦੰਦ ਕੋ ਨੰਗ

ਭਗਵਾਨ ਭਜਵਨਾਂ ਤੇ ਬਨ ਕੇ ਸੰਸਾਰੀ ਤੀਰਥ ਨਾਨ ਦਾਦਮ ਦਾਨ ਸਿਖਾਏ ਵੇਦ ਪ੍ਰਾਣ ਦੇਵ ਗ੍ਰਹਿਣ ਜਿਵੇਂ ਜਿਵੇਂ ਜਵਾਨ ਸਵਾਨਕ ਵੇਖਿਆ ਪਾਉਣ ਹਾਰ ਸਰਵ ਸਰ ਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜਨ ਬੋਧੇ ਕਰਤੀ ਬਨੇ ਕਨ ਦੇਖਾਏ ਸ਼ੁੱਧ ਸੁਭਾਅ ਦੁਰੰਤ ਸੁਭਾਅ ਸੁਸਾਸਨਾ ਦੁਰਜਾਨ ਲੈਂਗੇ ਪਾਰੀ ਗਵਾਨ ਪਰੇ ਮਨ ਮੈਂ ਕਰੋ ਪਰਬਤ ਵੰਖਾਲੇ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿ ਮਨੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਦਰ ਪਿਛਈਆ ਦੋਰ ਤਦੇਸ ਮਲੈਂਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੁਵਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚੁਕ ਅਨੇਕ ਸੁਏਕ ਦਵਈਆ ਦਾਨ ਵਦੇਵ ਨੰਦਨ ਸਾਚਰ ਅਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲਮੈ ਸਲਮੈ ਪਾਲੀ ਬਲਮ ਸਭ ਥਾਪ ਦਪੈਂਗੇ ਪੁਨ ਪ੍ਰਤਾਪਨ ਵਾੜ ਜੈ ਦਾਨ ਵਾਪਨ ਕੇ ਵਹ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭੈ ਸਭ ਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਰਾਤ ਬਜਵੰਤਰ ਲੋਕ ਕੋ ਰਾਜ ਕਰੇਂਗੇ ਕੋਟ ਸਿਨਾਨ ਕਰੇ ਦਾਨ ਅਨੇਕ ਸਵੰਬਰ ਸਾਹਿਬ ਰਹੇਂਗੇ ਬ੍ਰਹਮੇਸ਼ਰ ਵਿਸ਼ਨ ਸਜੀ ਪਾਦ ਸਜਮ ਪਾਦ ਭਰੇਂਗੇ ਜੇ ਨਰ ਸਜੀ ਪਦ ਕੇ ਵਰਸੈ ਪਗ ਤੇ ਨਰ ਫਿਰ ਨਾ ਦੇਹ ਤਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੁੰਦ ਕਹਿ ਬੈਠ ਰਹੋ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀ ਉਬਖਿਆਨ ਸੁ ਬੈਠ ਗਏ ਐਸੇ ਹੀ ਐਸੇ ਸੁਬੈ ਸੁਤਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਹ ਧਨੀ ਪ੍ਰਭਾਇਓ ਕਾਹੂ ਲਿਖਵਾਰ ਵਾਚੀ ਸਾਹ ਗਊ ਪਿਛਾ ਕੋ ਸੀ ਸੁਨਵਾਇਓ ਗਊ ਬਦਾਨ ਕੋ ਪੂਜਦੈ ਬਾਸ ਗਊ ਮਰਦਾਨ ਕੋ ਪੂਜਨ ਤਾਇਓ ਪੂਰ ਕਰਿਆ ਔਰ ਜੈਸਾ ਵੀ ਜਾਗੋ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਾਹੂ ਲੈ ਪਾਹਨ ਪੂਜ ਤਰੇ ਸਿਰ ਕਾਹੂ ਲੈ ਲਿੰਗ ਕਰੇ ਕਰੇ ਟਕਾਇਓ ਕਾਹੂ ਲਿਖ ਹਰ ਵਾਚੀ ਦਿਸ਼ਾ

ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਹੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਰ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੇ ਆਏ ਸਭ ਬੈਰ ਨਕਵਾਜ ਸਿੰਘਰੇ ਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਤਿਆਉਂ ਜੋ ਵਰ ਜਾਹੋ ਸੁਦਮ ਦੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਆਏ ਚੁਣ ਚੁਣ ਸੁਦਰ ਮਾਰੇ ਮਾਰੀ ਆਏ ਆਪ ਹਾਸ ਦੈ ਮੁਝ ਵਰੇ ਆਏ ਮਰਨ ਕਾਲ ਕਾ ਤਰਾਸ ਨੇ ਵਰੇ ਆਏ ਹੂ ਜੋ ਸਦਾ ਹਮਾਰੇ ਪੱਛਾ ਸਰੀ ਹਲ ਤੋ ਜੋ ਕਰੇ ਹੋ ਰੱਛਾ ਰਾਖ ਲੇਹ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸਨੇ ਬਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਉਸ ਤਰਨ ਗੋਪਲ ਮੋਹ ਬਦ ਕੀਓ ਗੜ ਗੜ ਕੇ ਅੰਤਰ ਕੀ

ਪਰਮਤ ਭੈਣ ਭੈਣ ਦੋਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਗ ਕਹੀਂ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਪਵ ਆਜੁਗਾਦ ਸਰੂਪ ਸਵਯੰਪਵ ਅਬ ਰੱਖਿਆ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਟੀ ਤੇ ਉਠ ਵਧ ਉਧ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸਤੁਜ ਦਵ ਸਰਣੀ ਪਰੇ ਦਿਨ ਕੇ ਦੁਸ਼ਟ ਦੁਖ ਦਵੈ ਮਰੇ ਪੁਰਖ

ਦੁਸ਼ਟ ਰਹਿਟ ਡਰੈ ਤਤਕਾਲਾ, ਕਿਰਪਾ ਦ੍ਰਿਸ਼ਟ ਧਨ ਜਹਿਨ ਹਰਿਓ, ਤਾਂ ਕਿਰਤਾਪ ਧਨਕ ਮੋਹ ਹਰਿਓ। ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ, ਸਵ ਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੀ ਉਭਾਰਾ। ਜੈਨ ਨਾਰ ਨਾਮ ਤਿਹਾਰੂ ਕਹਾ,

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਾਹਿਬ ਸਿਰ ਦੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵ ਹਰੀ ਘੇਰਾ, ਮੰਜਨੀ ਵਸਾਇਆ, ਕਹਿ ਨਾਨਕ ਨਾਨ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ।

ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਨ ਵਾਣੀ, ਦੇਨ ਵਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰਥ ਕੋਈ ਨਾਹੀ, ਕਿਰਪਾ ਕਿਰਪਨ ਵਾਰੀਆ, ਇਸ ਨੋ ਹੋਰ ਸਾਮ ਨਾਹੀ, ਸਭ ਲਾਗ ਸਵਾਰੀਆ। ਕਹਿ ਨਾਨਕ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲ ਵਿਖ ਕੱਟੇ ਗਿਆਨ ਜਨ।

ਅਗਥ ਕੀ ਕਰਾਂ ਗਾਣੀ ਕਰਾਂ ਗਾਣੀ ਅਗਥ ਕੇਰੀ ਗਿਰ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਦਰਾਈ ਕਿਨੈ ਨਾ ਪਾਇਆ, ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇ ਤ ਪਰਮ ਪਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੋਲੀ ਪਾਈਆ। ਕੁਰਬਾਨ ਕੀਤਾ ਤੇ ਸਾਹਿਬ ਡੋ ਜਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲੋ ਚਦਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਬੋਲੇ ਨਾ ਕੀਚੈ ਜਦੰਤ ਪਛਤਾਈ ਹੈ, ਸਤਿਗੁਰੂ ਗਾਪ ਦੇ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਦਾ ਜਿਹਾਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵੇਂ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੇਂ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ, ਇਸੇ ਹਰ ਹਰ ਸਦਾ ਤਿਆਵੇ, ਜਿਸਨੂੰ ਕਥਾ ਸੁਣਾਹੀ ਆਪਣੀ ਇਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵੇ। ਇਹ ਸੁਹਿਲਾ ਸਬਦ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕਾ ਮਨ ਵਸਿਆ, ਜਿਨ ਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ ਬਿਨ ਸਹਿਜ ਸਹਸ ਨ ਜਾਈ, ਨ ਜਾਈ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਸਾ ਜੀਵ ਮਲੀਨ ਹੈ ਕਦ ਸੰਜਮ ਧੋਤਾ ਜਾਈ। ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਹਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੁਸਣੇ ਨਾਹੀਂ, ਫਿਰੈ ਜਿਉਂ ਬੇਤਾਲਿਆ, ਕਹੇ ਨਾਨਕ ਜਨ ਸਚ ਦਰਿਆ, ਗੂੜੇ ਲਾਗੇ ਇਹਦਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਗੂੜ ਕੀ ਸੋਏ ਪਹੁੰਚੇ ਨਾਹੀਂ ਮਨ ਸਰ ਸਮਾਣੀ। ਜਨਕ ਜਨਮ ਰਤਨ ਜਿਨੀ ਖੱਟਿਆ ਪਾਲੀ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਪਾਵੇ ਮੁਕਤ ਨਾ ਉਰਸੇ ਕੋਈ ਪੁੱਛੋ ਪਵੇ ਕੀਆਂ ਜਾਏ। ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚੇਤ ਜਨ ਕਾ ਹਿਰ ਲਾਇ

ਤੇ ਜਸਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਉ ਸਿਵ ਸਕਤਾ ਪਬਾਏ ਕਹੇ ਕਰਤਾ ਪਿਓ ਗੁਮਰਦਾਏ ਗੁਮਰਦਾਏ ਆਪ ਵੇਖ ਗੁਰਮੁਖ ਸਿਵ ਜਾਏ।

ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਗਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾ ਜਿਉਂ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੁਧੁਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਬ੍ਰਤਪਾਲ ਕਰੇ ਸੋ ਕਹ ਮਨੋ ਵਿਸਾਰੀਐ ਮਨੋ ਕਹ ਵਿਸਾਰੀਐ ਉਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪਹੁੰ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।

ਹਰਿ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਬਸੇ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

0: ਮੇਰੀ ਮਨ ਹੋਆ ਬਣਜਾਰਾ।
1: ਇਹ ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਦੇ ਤੈਜ ਚਰ, ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਭਲੇ ਪੀਆ, ਹਰ ਰਸ ਬੋੜਨਾ ਦਿਸਣਾ ਲੱਗ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ।

ਨਾਨਕ ਹੋਰਾਂ ਦਾ ਸਭ ਵਿਸਰੇ ਯਾਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ। ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਇਆ ਪ੍ਰਭਾਤ ਮੈਂ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਪਿਆ ਪਏ। ਗੁਰ ਚਰਨ ਲਾਗੇ ਦਿਨ ਸਭਾ ਕੇ ਆਪਣਾ ਬਿਰਜਾ ਪਏ। ਅਨਹਦ ਬਾਣੀ ਉਹ ਸਭ ਜਾਣੀ ਹਰ ਹਰ।

ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।

ਸੁਮਾਣੀ ਮੰਤਨ ਹਰਿਆ ਹੋਆ ਰਸਾਰਾ ਸੁਮਾਣੀ ਸੱਚ ਰੱਖ ਵਡਾਣੀ ਤਾਂ ਕੀ ਅਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚ ਸੁਣਦੇ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਦਿਖਾਇਆ ਗੁਰਦੁਆਰੇ ਲਾਏ ਪਾਵਨੀ ਕਹਿੰਦਾ ਦਸਵਾਂ ਦੁਆਰ ਦਿਖਾਇਆ

ਜੀਉ ਗੁਫਾਂਦਰ ਰੱਖੈ ਵਾਜਾ ਪਾਉਣ ਮਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵ, ਗਾਵਤ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਤਿਆਵੇ।

ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਬ੍ਰਹਮ ਦਾ ਬ੍ਰਹਮ ਭੁਲਾਇਆ ਅੰਮ੍ਰਿਤ ਤਾਜ

ਸਵਗਲ ਸਮਾਦਨ ਭੁੱਖ ਝੂਟ ਬੈ ਭੁੱਖ ਅਨੁਸਾਰਨ ਤ੍ਰੈਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕ ਲਾਟਨ ਸੋਈ ਤੋਤੀ ਵਸਤਰਕ ਪਾਟਨ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵੇ ਨਮਹ। ਅਸਤਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਕਰ, ਕਿਵੇਂ ਰਾਮ ਨਾਮ ਇਕਾਖਰ। ਕਿਨਕਾ ਇਕ ਜਿਸ ਜੀਵ ਸਾਵੈ, ਤਾਂ ਕੀ ਮੈਂ ਮੰਗਨੀ ਨ ਆਵੈ। ਕੰਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਬਿਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵਨ ਧਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਲ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਇ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਧੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਇਆਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਜਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸਤਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਕਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਝੂਠਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਤਹਿ ਪਾਰ ਭਰਾਹੀ। ਅਨਕ ਬਿਗਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬ ਹੁਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾਂ ਅੰਧਕ ਭਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੂਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਿਆਨ ਤਪ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗਰ ਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਦੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਕਰੇ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਿਖਿਆਨ। ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖੰਡ ਪ੍ਰਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਅਗਨ ਮਾਹੇ ਹੋਮਤ ਪ੍ਰਾਨ, ਕਣਕ ਅਸਵ ਹੈਵਰ ਭੂਮਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਕੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਭੂ ਨਾ ਬਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਇ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁਮੂਚ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਤੇਖ ਅਨੇਕ ਅਗਨ ਨਹੀਂ ਬੁਝੈ ਕੋਟ ਅਪਾਵ ਦਰਗਹ ਨਹੀਂ ਸਿਧੈ ਝੂਠ ਨਾਹੀ ਊਹ ਪਿਆਲ ਮੋਹੇ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਦਾਨੈ।

ਨਾ ਦੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮਦ੍ਰਿਸ਼ਚੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਹੋ ਦਾਨ। ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਣੋ ਆਪੇ, ਆਪਣ ਸੰਗ ਆਪ ਪ੍ਰਵਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸੁਖੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੇ ਘਟ ਵਸੈ।

ਨਾਨਕ ਦੁਖ ਭਰਮ ਭਉ ਜਾਏ ਅਸਤਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹਿ ਅਧਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ। ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪਿਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਨ ਆਪ ਸੁਝ ਹੈ, ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰ।

ਜਿਸਨੂੰ ਕਿਰਪਾ ਕਰੇ ਵੱਡ ਭਾਗੈ, ਨਾਮ ਜਪ ਪਾਵਹਿ ਬਿਸਰਾਮ। ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਣੈ ਹਾਰ ਪੁਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨਾਏ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ।

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਕਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਲ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈ

ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਗ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਕਿਨ ਮਾਹੇ, ਪੂਰ ਰਹੇ ਹੋ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘਟ ਤਿਸਕੇ ਸਭ ਤਿਸਕੇ ਥਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਮ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰ ਦੈ ਪ੍ਰਵੇਸ਼, ਸਤ ਨਿਤ ਬੁਝੈ ਜੇ ਕੋਇ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ

ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ।

ਨਾਨਕ ਹੋਸੀ ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਤੇ ਗੁਣ ਆਤੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹਿਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿੰਦਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ

ਨਾਨਕ ਸੋ ਸੇਵਕ ਦਹਿ ਬਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰ ਸਭ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਇ, ਸਰਬ ਜੀਆ ਕਾ ਰਾਖਾ ਸੋਇ, ਕਾਹੇ ਸੋਚ ਕਰ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮਹਿ ਨਾਮ ਸੁਮਾਨੇ, ਕੂਟਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲ ਹੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਵਸੈ ਹਜੂਰੇ, ਕਉ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ।

ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਦਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨ, ਨਾਨਕ ਇਹ ਧਨ ਸਾ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਹਿਰਦ ਮਹਿ ਉਰਧਾਰ ਹੋ, ਕਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਚ ਹੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਪੰਥ ਉਠਤਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕੋ ਨਿਤ ਬਖਸ਼ਹਿ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੋ ਹਰ ਕਹਿ ਨਾਈ, ਦਹਿਦ ਸਤਾਵਤ ਆਵੈ ਠਾਏ, ਤਾਂ ਕੋ ਬਿਘਨ ਨ ਲਾਗੈ ਕੋਏ, ਜਾਂ ਕਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ।

ਆਹੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣਨੇ ਹਾਰ ਆਪਹਿ ਏਕ ਆਪ ਵਿਸਥਾਰ ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਵਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੁਆ ਜਿਸ ਮਨੋ ਵਿਸਾਰੈ ਤਿਸ ਤਾ ਜਾਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰ

ਨਾਨਕ ਤਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਮਿੱਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਦੇਖਣਹਾਰਾ ਸਗਲ ਸਮਗਰੀ ਜਾਂ ਕਾ ਤਣਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓ ਰਹਿ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀਕੀ।

ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ।

0: नानक ए गुण नाम सुखमनी सब ते ऊच ताकी सो बावनी नानक ए गुण नाम सुखमनी। वाहिगुरु जी का खालसा वाहिगुरु जी की फतेह।
1: केलबो दी रंगीली धरती दे वसनीक स्रोतियो तुसी ए प्रोग्राम FM रेडियो CISK 94.3 तो सुन रहे हो। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

वाहिगुरु जी का खालसा, वाहिगुरु जी की फतेह। परम हनुमान योग सतगुरु साहिब श्री गुरु ग्रंथ साहिब महाराज जी की पावन पवित्र हाजूरी अंदर उभाए मान से बैठे गुरमुख प्यारे सतसंगी जनों, आप जी ने अज रात्रि दे जो विशेष दीवान इन्हां विच हाजरी भर के दास तो पहला गुरमुख प्यारियां तो कीर्तन सरवण किया और भाई साहब जी होर ने आप जी नूं गुरु इतिहास दे नाल बड़े प्यार अदब नाल जोतना कीता है। सतगुरु गुरु तेग बहादुर महाराज जिन्हां दे पवित्र बचना दी विचार गुरु बख्शिश नाल आपां रोजाना करदे आ रहे हां, अज श्लोक नंबर 27 और 28 आप जी ने श्रवण किया है। सतगुरु गुरु तेग बहादुर महाराज कृपा करन आप की असानू अंदर दी एकाग्रता बख्शन तां जो आपां उस परम पिता परमेश्वर स्वरूप सतगुरु दे पावन पवित्र बचना दी विचार कर सकी। साध संगत आप समूह माई भाई कृपा करके अंदर नूं संकोचो ख्यालां नूं ध्यान नूं केंद्रित करिए गुरु के शब्द अंदर ते जदों शब्द दी जां गुरु की बाणी कीर्तन दी जां गुरु इतिहास दी विचार होवे कोशिश करिए ये मन उस विचार नाल जुड़ जाए। आशीष बख्शो और उच्चारण करो जी सतनाम श्री वाहे गुरु जी, करो कृपालता गुरमुख प्यारियो फिर उच्चारण करो जी सतनाम श्री साहिब। श्री गुरु तेग बहादुर महाराज जी ने अज के इन्हां पावन पवित्र बचना जो बख्शिश कीती है सर, पहला तां वचन करदे ने जे सदीव काल लई तू सुख पालने जो सुख को चाहे सदा, जेड़ा मनुख चाहंदा है कि मैनू हमेशा वास्ते सुख दी प्राप्ति हो जाए ते ओ सुख जिस सुख ने कदी विलसना नहीं। सर कहंदे ने जे ओ सुख चाहना तां फिर परम पिता परमेश्वर उस अकाल पुरख दी शरण लई चला जाए। जो सुख को चाहे सदा शरण राम की ले, ते अगला बचन नाल कीता जे ओदी शरण विच जाने ते वेख वाहिगुरु जी ने एक तेनु समा दिता ओ केड़ा है। साहिब कहिंदे ने कहो नानक सुन रे मना दुर्लभ मानुक दे, आ दुर्लभ मनुखा दे लिए ते एक समय उस अकाल पुरख दी शरण विच जाणदा। अगला बचन साहिब ने श्लोक विच कीता 28 नंबर श्लोक, माया कारण ताव ही मूर्ख लोग अजान। गुरु तेग बहादुर जी कहिंदे ने दुर्लभ देह तां लै लई पर केवल दुनिया के सुख पिछे, केवल मदमायक पदार्थों पिछे जिन्नी दौड़ भज कीती, कदी इस शरीर नूं लै के इन्नी दौड़ भज तू परमेश्वर के नाम वल भी कीती? साहिब कहिंदे ने माया कारण ताव ही मूर्ख लोग अजान, ते जे फिर नहीं मालक दे नाम ले जुड़िया ते सह फिर बचन करदे ने कहो नानक बिन हर भजन। उस अकाल पुरख वाहिगुरु जी दे भजन तो सिमरन तो बंदगी तो बिना बिरथा जन्म सरान, जेड़ी पहले श्लोक विच कह दुर्लभ देईए। गुरु तेग बहादुर जी कहिंदे ने सिमरन तो बिना ए जन्म व्यर्थ चला गया। सतगुरु गुरु तेग बहादुर जी कह रहे ने जे सुख लैणे ता प्रभु की शरण भी चला जा, इस देही नूं संभाल
ਕਿਉਂਕਿ ਬੜੀ ਦੁਰਲੱਭ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਭਗਤ ਕਬੀਰ ਸਾਹਿਬ ਜੀ ਨੇ ਇੱਕ ਇਲਾਹੀ ਬਚਨ ਵਿੱਚ ਫੁਰਮਾਨ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਨੇ ਇਹ ਮਨੁੱਖ ਦੇਹੀ ਦਾ ਪ੍ਰਯੋਜਨ ਕੀ? ਬਚਨ ਤਾਂ ਅਸੀਂ ਹਜ਼ੂਰ ਦੇ ਰੋਜ਼ ਪੜ੍ਹਨੇ ਹਾਂ। ਤੇ ਭਗਤ ਸਾਹਿਬ ਕਹਿ ਰਹੇ ਨੇ ਅਸਲ ਵਿੱਚ ਤੈਨੂੰ ਮਨੁੱਖ ਉਦਣ ਮੰਨਿਆ ਜਾਣਾ, ਆਪਾਂ ਤਾਂ ਮਨੁੱਖ ਉਸ ਨੂੰ ਕਹਿੰਦੇ ਹਾਂ ਨਾ ਕਿ ਜਿਹੜਾ ਮਨੁੱਖ ਚੱਲਦਾ ਫਿਰਦਾ, ਬੋਲਦਾ, ਅੱਖਾਂ ਨਾਲ ਤੱਕਦਾ, ਕੰਮ ਕਾਜ ਕਰਦਾ, ਵੱਧ ਤੋਂ ਵੱਧ ਦੌਲਤ ਕਮਾਉਂਦਾ, ਆਪਾਂ ਕਹਿੰਦੇ ਹਾਂ ਇਹ ਬੰਦਾ ਬੜਾ ਚੰਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕੇਵਲ ਦੁਨੀਆਂ ਦੇ ਪਦਾਰਥ ਇਕੱਤਰ ਕਰ ਲੈਣੇ, ਕੇਵਲ ਦੁਨੀਆਂ ਦੀ ਸੁੱਖ ਸਹੂਲਤਾਂ ਉਪਲਬਧ ਕਰ ਲੈਣੀਆਂ, ਕੀ ਇਹ ਬੰਦੇ ਦੇ ਲੱਛਣ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ ਪਿਆਰਿਆ, ਅਸਲ ਵਿੱਚ ਧਰਮ ਦੀ ਦੁਨੀਆ ਵਿੱਚ ਬੰਦੇ ਨੂੰ ਬੰਦਾ ਮੰਨਿਆ ਹੀ ਉਸਨ ਗਿਆ ਹੈ ਜਿਸ ਦਿਨ ਬੰਦਾ ਬੰਦਗੀ ਦੇ ਨਾਲ ਜੁੜ ਜਾ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਔਰ ਪਰਮੇਸ਼ਵਰ ਦੀ ਭਗਤੀ। ਸਿਮਰਨ, ਸਾਹਿਬ ਕਹਿੰਦੇ ਨੇ ਜਿੱਦਣ ਤੂੰ ਸਰੀਰ ਨੂੰ ਲੈ ਕੇ ਸੇਵਾ ਤੇ ਸਿਮਰਨ ਵੀ ਜੁੜ ਗਿਓ, ਗੁਰ ਸੇਵਾ ਤੇ ਭਗਤ ਕਮਾਈ, ਤਦ ਇਹ ਮਾਨਸ ਦੇਹੀ ਪਾਈ, ਉਦਣ ਤੈਨੂੰ ਸਮਝ ਲਵਾਂਗੇ ਵਾਕਈ ਤੈਨੂੰ ਮਨੁੱਖਾ ਦੇਹ ਮਿਲਿਆ, ਸਰੀਰ ਮਿਲਿਆ। ਤੇ ਜੇ ਭਜਨ ਸਿਮਰਨ ਬੰਦਗੀ ਨਹੀਂ, ਤੇ ਹਜ਼ੂਰ ਨੇ ਫਿਰ ਬਾਣੀ ਵਿੱਚ ਦੂਜਾ ਪ੍ਰਮਾਣ ਦਿੱਤਾ, ਕਰਤੂਤ ਪਸ਼ੂ ਕੀ ਮਾਨਸ ਜਾ। ਇਹਦਾ ਮਤਲਬ ਮਨੁੱਖ ਨਾ ਕੇਵਲ ਹੈ, ਕਰਤੂਤ ਦਰ ਤੇ ਕੰਮ ਪਸ਼ੂਆਂ ਵਾਲੇ ਨੇ। ਤੇ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਦ ਇਹ ਮਾਨਸ ਦੇਹੀ ਪਾਈ। ਤੇ ਅਗਲਾ ਬਚਨ ਮੈਂ ਸਿਰਫ ਅਜੇ ਇਸ ਪੰਕਤੀ ਤੇ ਅਰਜ ਕਰ ਰਿਹਾ, ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਅੱਗੇ ਫਿਰ ਵਿਚਾਰ ਕਰਨੀ ਸੁੱਖ ਕਿੱਥੇ ਵੇ? ਸਤਿਗੁਰੂ ਬਾਣੀ ਵਿੱਚ ਕਹਿ ਰਹੇ ਨੇ ਕਿ ਗੁਰੂ ਦੀ ਸੇਵਾ ਤੇ ਪਰਮੇਸ਼ਵਰ ਦੀ ਭਗਤੀ ਵਿੱਚ ਹੀ ਸੁੱਖ ਹੈ। ਤੇ ਅਗਲਾ ਬਚਨ ਕਬੀਰ ਸਾਹਿਬ ਕਰਦੇ ਨੇ ਇਸ ਦੇਹੀ ਕੋ ਸਿਮਰੈ ਦੇਵ, ਇਸ ਸਰੀਰ ਦੀ ਪ੍ਰਾਪਤੀ ਲਈ ਦੇਵਤੇ ਵੀ ਲੋਚਦੇ ਪਏ ਨੇ। ਹੁਣ ਸਵਾਲ ਉੱਠੇਗਾ ਕਿ ਦੇਵਤੇ ਤਾਂ ਮਨੁੱਖਾਂ ਤੋਂ ਉੱਪਰ ਵਾਲਾ ਦਰਜਾ ਲੋਕ ਮੰਨਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਇਸ ਦੇਹੀ ਕੋ ਸਿਮਰੈ ਦੇਵ, ਇਹਦਾ ਕੀ ਕਾਰਨ ਹੈ? ਤੇ ਗੁਰਮੁਖ ਪਿਆਰਿਆਂ ਨੇ ਅਰਥ ਕੀਤੇ ਨੇ ਗੁਰਮੁਖਾਂ ਨੇ ਕਿ ਦੇਵਤਾ ਜਿਹੜੀ ਇੱਕ ਪਦਵੀ ਹੈ, ਕਈ ਲੋਕ ਨੇ ਜਿਵੇਂ ਦੇਵ ਲੋਕ, ਬ੍ਰਹਮ ਲੋਕ, ਰੁਦਰ ਲੋਕ, ਉਹਦੇ ਵਿੱਚੋਂ ਕਿਰਪਾ ਕਰਕੇ ਬਚਨ ਕਰਦੇ ਨੇ। ਜਦੋਂ ਕੋਈ ਭਗਤੀ ਕਰਕੇ ਕੇਵਲ ਇਸ ਚੀਜ਼ ਨੂੰ ਆਪਣਾ ਮਕਸਦ ਬਣਾ ਲੈ ਕਿ ਮੈਂ ਸਿਮਰਨ ਕਰਨਾ ਵਾਂ, ਮੈਨੂੰ ਸਵਰਗ ਲੋਕ ਮਿਲ ਜਾਏ, ਮੈਂ ਬੰਦਗੀ ਕਰਨਾ ਵਾਂ, ਮੈਨੂੰ ਵੈਕੁੰਠ ਮਿਲ ਜਾਏ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮਤ ਦੀ ਮੰਜ਼ਲ ਇਹ ਨਹੀਂ। ਜੇ ਤੂੰ ਪਰਮੇਸ਼ਵਰ ਦੀ ਭਗਤੀ ਕੇਵਲ ਦੇਵ ਲੋਕ ਲਈ ਕਰ ਰਹੇ ਤੇ ਤੈਨੂੰ ਦੇਵ ਲੋਕ ਦੀ ਪ੍ਰਾਪਤੀ ਤਾਂ ਹੋ ਸਕਦੀ ਏ, ਪਰ ਉਸ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਉਹਦੀ ਪ੍ਰਾਪਤੀ ਲਈ ਪਰਤ ਕੇ ਫਿਰ ਦੇਹ ਧਾਰਨ ਕਰਨੀ ਪਏਗੀ, ਤੇ ਦੇਹ ਨਾਲ ਬੰਦਗੀ ਕਰੇਗਾ ਤਾਂ ਮਾਲਕ ਦੇ ਦਰ ਤੇ ਪਹੁੰਚੇ। ਇਸ ਕਰਕੇ ਸ਼ਾਇਦ ਕਹਿ ਰਹੇ ਨੇ ਕਿ ਜਿਹੜੇ ਦੇਵ ਲੋਕ ਤੱਕ ਪਹੁੰਚ ਚੁੱਕੇ ਨੇ ਉਹ ਵੀ ਚਾਹੁੰਦੇ ਨੇ ਕਿ ਸਾਨੂੰ ਪਰਤ ਕੇ ਦੇਹ ਮਿਲੇ, ਤੇ ਹੁਣ ਆਪਣੀ ਮੰਜ਼ਿਲ ਅਸੀਂ ਦੇਵ ਲੋਕ ਨਹੀਂ, ਆਪਣੀ ਮੰਜ਼ਿਲ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਘਰ ਮਿਠਾਉਂਦੇ। ਇਸ ਕਰਕੇ ਇਸ ਦੇਹੀ ਕਿੰਨੀ ਕੁ ਦੁਰਲੱਭ ਹੈ, ਇਸ ਦੇਹੀ ਕੋ ਸਿਮਰੈ ਦੇਵ, ਹੋ ਦੇਹੀ ਭਜ ਹਰ ਕੀ ਸੇਵ। ਤੇ ਮਹਾਰਾਜ ਇਹਦਾ ਮਨੋਰਥ ਕੀ ਹੈ? ਤੇ ਭਗਤ ਸਾਹਿਬ ਨੇ ਆਪਣੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਭਜੋ ਗੋਬਿੰਦ, ਭੁੱਲ ਮਤ ਜਾਓ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲੀ ਨਾ। ਸਭ ਤੋਂ ਵੱਡੀ ਗੱਲ ਇਹ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀ ਤਾਂ ਸਮਝਾਂਗੇ ਤੂੰ ਮਨੁੱਖ। ਭਜੋ ਗੋਬਿੰਦ, ਭੁੱਲ ਮਤ ਜਾਓ, ਮਾਨਸ ਜਨਮ ਦਾ ਇਹੀ ਲਾਹੋ। ਤੇ ਫਿਰ ਪੁੱਛਿਆ, ਮਹਾਰਾਜ ਸਿਮਰਨ ਕਰਨ ਦਾ ਕੋਈ ਸਮਾਂ ਨਿਸ਼ਚਿਤ ਹੈ ਨਾ? ਜਿਵੇਂ ਦੁਨੀਆਂ ਦੀ ਕਿਰਤ ਕੋਈ ਕਰਦਾ ਹੈ ਤੇ ਕੁਝ ਸਾਲ ਤੱਕ ਕੰਮ ਕਰਕੇ ਉਹ ਰਿਟਾਇਰ ਹੋ ਜਾਂਦਾ ਹੈ। ਆਮ ਤੌਰ ਤੇ ਆਪਾਂ ਤੱਕਦੇ ਹਾਂ ਨੌਕਰੀ ਦੀ ਵੀ ਕੁਝ ਹੱਦ ਹੈ ਕਿ ਇਸ ਸਮੇਂ ਤੱਕ ਬੰਦੇ ਨੇ ਕੰਮ ਕਰਨਾ ਹੈ, ਪਰਤ ਕੇ ਰਿਟਾਇਰ ਹੈ। ਤੇ ਕਬੀਰ ਸਾਹਿਬ ਨੂੰ ਪੁੱਛਿਆ ਕਿ ਸਿਮਰਨ ਦਾ ਵੀ ਸਮਾਂ ਇਸ ਤਰ੍ਹਾਂ ਨਿਸ਼ਚਿਤ ਕੀਤਾ ਗਿਆ ਕਿ ਇੰਨੇ ਸਾਲ ਬਤੀਤ ਹੋ ਜਾਣ ਤੇ ਜਦੋਂ ਬੰਦਾ ਕੰਮ ਕਾਜ ਤੋਂ ਰਿਟਾਇਰ ਹੋ ਜਾਏ ਤੇ ਫਿਰ ਉਹ ਬੰਦਗੀ ਕਰੇ? ਤੇ ਭਗਤ ਸਾਹਿਬ ਕਹਿੰਦੇ ਨੇ ਨਹੀਂ, ਤੇਰੀ ਵਿਚਾਰ ਉਲਟੇ, ਤੂੰ ਬੰਦਗੀ ਦੀ ਗੱਲ ਉਦੋਂ ਕਰਨਾ ਜਦੋਂ ਤੇਰੇ ਸਾਨੂੰ ਬੁਢੇਪਾ ਲੱਗ ਜਾਏ। ਪਰ ਗੁਰਮਤ ਦੇ ਰਾਹ 'ਤੇ ਚੱਲਣ ਵਾਲੇ ਕਹਿੰਦੇ ਨੇ ਜਿੰਨੀ ਦੇਰ ਤੱਕ ਬੁਢੇਪਾ ਆਇਆ ਨਹੀਂ ਤੂੰ ਉਦੋਂ ਪਹਿਲਾਂ ਜਿੰਨੀ ਸੇਵਾ ਕਰ ਸਕਣਾ ਕਰ ਲੈ। ਸਾਹਿਬ ਨੇ ਬਚਨ ਕੀਤਾ, ਜਦ ਲੱਗ ਜਰਾ ਰੋਗ ਨਹੀਂ ਆਇਆ, ਦੁਰਲੱਭ ਦੇਈਏ ਨਾ, ਜਦ ਲੱਗ ਕਾਲ ਗ੍ਰਸਤੀ ਨਹੀਂ ਆਇਆ,
ਜਿੰਨੀ ਦੇਰ ਤੱਕ ਜਿਹੜੀ ਮੌਤ ਤੇਰੇ ਪਿੱਛੇ ਸ਼ਿਕਾਰੀ ਬਣ ਕੇ ਦੌੜਦੀ ਹੈ, ਜਿੰਨੀ ਦੇਰ ਤੱਕ ਉਹ ਮੌਤ ਤੇਰੇ ਤਨ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਲੈਂਦੀ, ਓਨੀ ਦੇਰ ਤੱਕ ਤੂੰ ਮਾਲਕ ਦੀ ਬੰਦਗੀ ਕਰ ਲੈ। ਕਿਉਂਕਿ ਕਹੋ ਨਾਨਕ ਸੁਣ ਲੇ ਮਨਾ ਦੁਰਲਭ ਮਾਨਕ ਦੇ। ਸਾਹਿਬ ਕਹਿ ਰਹੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸਤੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਨੀ, ਜਿੰਨੀ ਦੇਰ ਤੱਕ ਆਵਾਜ਼ ਹਰ ਤਰ੍ਹਾਂ ਦੀ ਨਹੀਂ, ਆਵਾਜ਼ ਚੁੱਪ ਨਹੀਂ ਹੁੰਦੀ, ਭੱਜ ਲੇ ਰੇ ਮਨ ਸਾਰੂ ਪਾਣੀ, ਆਪਣਾ ਭਜਤ ਭਜਤ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਤੇ ਅਖੀਰ ਵਿੱਚ ਉਹਨਾਂ ਨੇ ਫਿਰ ਹਦਾਇਤ ਕੀਤੀ, ਜੇ ਪਹਿਲਾਂ ਕਹਿ ਦਿੱਤਾ ਗੁਰ ਸੇਵਾ ਤੇ ਭਗਤ ਕਬਾਈ, ਤੇ ਕਬੀਰ ਸਾਹਿਬ ਅੰਤ ਵਿੱਚ ਕਹਿਣ ਲੱਗੇ ਇਹੀ ਤੇਰਾ ਅਵਸਰ, ਕਿਉਂਕਿ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਕ ਦੇ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ। ਅਖੀਰ ਵਿੱਚ ਕਹਿੰਦੇ ਨੇ, ਕਹੋ ਕਬੀਰ ਜੀਤ ਤੈ ਹਾਰ, ਹੁਣ ਤੇਰੀ ਮਰਜ਼ੀ ਹੈ ਮਨੁੱਖਾ ਦੇਹ ਨੂੰ ਹਾਰ ਜਾ, ਭਾਵੇਂ ਜਿੱਤ ਕੇ ਚਲਾ ਜਾ, ਬਹੁ ਵਿਦ ਕਰੋ ਪੁਕਾਰ ਪੁਕਾਰ, ਮੈਂ ਤਾਂ ਉੱਚੀ ਹੋਕਾ ਦੇ ਕੇ ਕਹਿਣਾ ਪਿਆ ਵਾਂ। ਸਾਹਿਬ ਕਹਿੰਦੇ ਨੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਬੜੀ ਕੀਮਤੀ ਹੈ ਹਜ਼ੂਰ ਦੀ ਬਾਣੀ ਦੀ, ਜਦੋਂ ਅਸੀਂ ਪ੍ਰਮਾਣ ਪੜ੍ਹਨੇ ਹਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਅੰਦਰ ਨੂੰ ਸੰਜੋੜ ਦਿੱਤਾ। ਹੁਣ ਕਈਆਂ ਦਾ ਪ੍ਰਯੋਜਨ ਤੇ ਕੇਵਲ ਇਹ ਵੇਨਾ ਦੇਹੀ ਮਿਲ ਗਈ, ਜਿਤਨਾ ਇਸ ਦੇਹੀ ਦਾ ਵੱਧ ਤੋਂ ਵੱਧ ਪ੍ਰਦਰਸ਼ਨ ਹੋ ਸਕੇ, ਇਸ ਦੇਹੀ ਨੂੰ ਦੁਨੀਆਂ ਸੁੰਦਰਤਾ ਵੱਲੋਂ, ਅਕਲ ਪੱਖੋਂ, ਜਾਂ ਇਹਨੂੰ ਸਮਾਜ ਦੇ ਅੰਦਰ ਸੁਗੜ ਸਰੂਪ ਵੱਲੋਂ ਪੇਸ਼ ਕਰੀਏ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਰਾਗ ਏ ਗੌੜੀ। ਹਜ਼ੂਰ ਕਹਿੰਦੇ ਨੇ, ਮੈਂ ਇੱਥੇ ਅਰਜ਼ ਕਰ ਰਿਹਾ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਦੁਲੱਭ ਦੇ ਪਾਈ ਵਡਭਾਗੀ, ਬੜੇ ਵੱਡੇ ਭਾਗ ਨੇ, ਇਹ ਦੁਲੱਭ ਦੇਹੀ ਮਿਲ ਗਈ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਦੁਲੱਭ ਦੇ ਪਾਈ ਵਡਭਾਗੀ, ਤੇ ਜੇ ਦੇਹ ਲੈ ਕੇ ਨਾਮ ਨਹੀਂ ਜਪਦਾ, ਤੇ ਸਾਹਿਬ ਕਹਿੰਦੇ ਨੇ, ਨਾਮ ਨਾ ਜਪੇ ਤੇ ਆਤਮ ਘਾਤੀ। ਅਸਲ ਵਿੱਚ ਜਿਵੇਂ ਬੰਦਾ ਕੋਈ ਚੀਜ਼ ਖਾ ਕੇ ਮੌਤ ਨੂੰ ਕਬੂਲ ਕਰਦਾ, ਕੋਈ ਥਾਂ ਲੈ ਕੇ ਮਰ ਜਾਂਦਾ, ਆਪਾਂ ਕਹਿੰਦੇ ਇਸ ਬੰਦੇ ਨੇ ਆਤਮ ਹੱਤਿਆ ਕਰ ਲਈ। ਸਾਹਿਬ ਕਹਿੰਦੇ, ਤੇਰੇ ਅੰਦਰ ਦੀ ਹੱਤਿਆ ਉਦੋਂ ਹੋ ਗਈ ਜਦੋਂ ਸਰੀਰ ਲੈ ਕੇ ਤੂੰ ਮਾਲਕ ਦਾ ਨਾਮ ਨਹੀਂ ਜਪਿਆ। ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਕਹਿੰਦੇ ਨੇ, ਮਰ ਨਾ ਜਾਈ ਜਿੰਨਾ ਬਿਤਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਤੇ ਪੁੱਛਿਆ ਭਗਤ ਜੀ, ਲੋਕ ਕੰਮ ਤੇ ਕਰਦੇ ਪਏ ਨੇ ਨਾ, ਕਹਿਣ ਲੱਗੇ ਖਾਤ ਖਾਣ ਦਾ ਕੰਮ ਕਰਨਾ, ਪੀਤ ਪੀਣ ਦਾ ਕੰਮ ਕਰਨਾ, ਖਾਸ ਪੀਤ ਖੇਲ ਹੱਸ ਵਿਸਤਾਰ, ਖਾਣਾ ਪੀਣਾ ਤੂੰ ਹੱਸਣਾ ਖੇਡਣਾ, ਤਨ ਤੇ ਸੁੰਦਰ ਬਸਤਰ ਪਾਨਾ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਦਾਤਾ ਕੀ ਇਹ ਕੰਮ ਨਹੀਂ? ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੰਦੇ ਦੀ ਹੋ ਜਾਏ ਮੌਤ ਤੇ ਪਰਤ ਕੇ ਉਹਨੂੰ ਤੁਸੀਂ ਰੇਸ਼ਮ ਦੇ ਕੱਪੜੇ ਪਾਓ, ਭਾਵੇਂ ਤੁਸੀਂ ਉਹਨੂੰ ਚੰਦਨ ਦਾ ਲੇਪਣ ਕਰ ਦਿਓ, ਮੁਰਦੇ ਸਰੀਰ ਨੂੰ ਕੀਮਤੀ ਤੋਂ ਕੀਮਤੀ ਵਸਤਰ ਪਾ ਦਿਓ, ਉਹਨੂੰ ਕੋਈ ਅਸਰ ਨਹੀਂ। ਜਿਵੇਂ ਮੁਰਦੇ ਨੂੰ ਕੀਮਤੀ ਵਸਤਰ ਦੀ ਕੋਈ ਸੂਝ ਨਹੀਂ, ਨਾਮ ਤੋਂ ਬਿਨਾਂ ਜੇ ਤਨ ਨੂੰ ਕੇਵਲ ਤੂੰ ਪ੍ਰਦਰਸ਼ਨ ਵਿੱਚ ਲੈ ਗਿਆ, ਤੇ ਇਹ ਵੀ ਮੁਰਦੇ ਦੇ ਸ਼ਿੰਗਾਰ ਤੋਂ ਵੱਧ ਨਹੀਂ, ਕਿਉਂਕਿ ਨਾਮ ਤੋਂ ਬਿਨਾਂ ਜੀਵਨ ਵਿਰਥ ਜਾਂਦਾ ਸੀ। ਸਾਹਿਬ ਕਹਿਣ ਲੱਗੇ, ਖਾਤ ਪੀਤ ਖੇਲਤ ਹੱਸ ਵਿਸਤਾਰ, ਤੇ ਅਗਲਾ ਬਚਨ ਕੀਤਾ, ਕਵਨ ਅਰਥ ਮ੍ਰਿਤਕ ਸ਼ਿੰਗਾਰ, ਤੇ ਇਹ ਕੀ ਲਾਭ ਤੇਰੇ ਇੱਕ ਤਨ ਦਾ। ਸਤਿਗੁਰੂ ਫਿਰ ਅੱਗੇ ਬਚਨ ਕਰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਜੋ ਨਾ ਸੁਣੇ ਜਸ ਪਰਮਾਨੰਦਾ, ਪਸ਼ ਪੰਖੀ ਤ੍ਰਿਗਤ ਜੋਤ ਤੇ ਮੰਦਾ, ਉਸ ਅਕਾਲ ਪੁਰਖ ਵਾਹਿਗੁਰੂ, ਉਸ ਕਰਤੇ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਕਰ। ਮੈਨੂੰ ਖਿਮਾ ਕਰਨਾ ਹੋ ਸਕਦਾ ਹੈ ਕਿ ਪ੍ਰੋਗਰਾਮ ਕਿਸੇ ਪਰਿਵਾਰ ਦੇ ਸੰਬੰਧ ਵਿੱਚ ਹੋਵੇ, ਪਰ ਅਸਲ ਵਿੱਚ ਵਿਸ਼ਾ ਚੱਲ ਰਿਹਾ, ਰੋਜ਼ਾਨਾ ਲੜੀਵਾਰ ਕਥਾ ਇਹ ਚੱਲ ਰਹੀ ਹੈ। ਮੈਂ ਉਸ ਲੜੀਵਾਰ ਕਥਾ ਨੂੰ ਅੱਗੇ ਅਰਜ਼ ਕਰ ਰਿਹਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਸ ਦੇ। ਮੈਂ ਅਰਜ਼ ਕੀਤੀ, ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਹਾਂ ਦੁਰਲਾ ਤੇ ਨਾਮ ਜਪ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵੱਡਿਆਂ ਭਾਗਾਂ ਨਾਲ ਮਿਲਦੀ ਏ। ਤੇ ਸਤਿਗੁਰੂ ਨੇ ਦੂਸਰਾ ਤੀਸਰਾ ਪ੍ਰਮਾਣ ਬਾਣੀ ਵਿੱਚ ਦਿੱਤਾ, ਕਹਿਣ ਲੱਗੇ, ਪਿਆਰੇ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀਵ ਦਿਆਈ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਸ ਦੇ। ਮਾਨਸ ਕੋ ਪ੍ਰਭ ਦੇਵ ਦੇਵ ਦਿਆਈ, ਕਹਿਣ ਲੱਗੇ, ਪਿਆਰੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ, ਬੜਾ ਦੁਰਲੱਭ ਏ। ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹ ਬਾਰ, ਜਿਉਂ ਬਨ ਫਲ ਪਾ ਕੇ ਭੂਏ ਗਿਰੈ,
ਬੌਰ ਨਾ ਲਾਗੈ ਡਰ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹੋ ਨਾਨਕ ਸੁਣ ਰੇ ਮਨ ਦੁਰਲਭ ਮਾਨੁਖ ਦੇ। ਬੜਾ ਸਰੀਰ ਦੁਰਲਾ ਤੇ ਮਿਲਦਾ ਨਹੀਂ, ਤੇ ਜੇ ਇਹ ਮਿਲ ਗਿਆ ਤੇ ਜੇ ਅੰਦਰ ਦਾ ਸੁੱਖ ਭਾਲਣਾ, ਤੇ ਸਾਹਿਬ ਕਹਿੰਦੇ ਨੇ ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਤੂੰ ਅੰਦਰ ਦਾ ਸੁੱਖ ਲੈਣਾ ਤੇ ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾ। ਦੁਨੀਆਂ ਦਾ ਸੁੱਖ ਸਦਾ ਰਹਿਣ ਵਾਲਾ ਨਹੀਂ, ਨਾਮ ਦਾ ਸੁੱਖ ਇੱਕ ਐਸਾ ਪਿਆਰਿਓ ਜਿਸ ਸੁੱਖ ਨੇ ਕਦੀ ਬਿਰਖਣਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸੁੱਖ ਦੇ ਸੰਬੰਧੀ ਬੇਅੰਤ ਪ੍ਰਮਾਣ ਦਿੱਤੇ ਨੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ, ਸਾਹਿਬ ਕਹਿੰਦੇ ਨੇ ਪਿਆਰਿਆ ਦੇਖ ਜਿਹੜਾ ਨਾਮ ਦਾ ਸੁੱਖ ਹੈ ਨਾ, ਇਹਦੀ ਬਰਾਬਰੀ ਦੁਨੀਆਂ ਵਿੱਚ ਕੋਈ ਨਹੀਂ ਕਰ ਸਕਦਾ। ਸਤਿਗੁਰੂ ਦਾ ਬਚਨ ਹੁੰਦਾ, ਸਾਹਿਬ ਕਹਿੰਦੇ ਨੇ ਹਮਰਾ ਧਨ ਮਾਧੋ ਗੋਬਿੰਦ ਧਰਮੀ ਧਰ। ਸਾਡਾ ਜਿਹੜਾ ਧਨ ਹੈ, ਆਤਮਿਕ ਜੀਵਨ ਦੇਣ ਵਾਲਾ ਖਜ਼ਾਨਾ, ਉਹ ਵਾਹਿਗੁਰੂ ਦਾ ਨਾਮ ਹੈ। ਸਾਹਿਬ ਕਹਿੰਦੇ ਨੇ ਇਹ ਹੈ ਸਾਰ ਧਨ ਕਹੀਏ, ਅਸਲ ਵਿੱਚ ਇਹ ਸਭ ਤੋਂ ਸ੍ਰੇਸ਼ਟ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ। ਜਿਹੜਾ ਸੁੱਖ ਉਸ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੀ ਸੇਵਾ ਵਿੱਚੋਂ ਮਿਲਣਾ, ਉਹ ਸੁੱਖ ਦੀ ਦੁਨੀਆਂ ਦੀ ਹੋਰ ਕਿਸੇ ਤਾਕਤ ਕੋਲੋਂ ਨਹੀਂ। ਸਾਹਿਬ ਕਹਿੰਦੇ ਨੇ ਅੰਦਰ ਦਾ ਸੁੱਖ ਲੈਣੇ ਨਾ, ਫਿਰ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾ। ਉਹ ਸੁੱਖ ਉਹਦੇ ਚਰਨਾਂ ਦੀ ਸ਼ਰਨ ਵਿੱਚ, ਤੇ ਜਦੋਂ ਉਹਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਜਾਂਦਾ ਤੇ ਸੁੱਖ ਕਿੰਨਾ ਕੁ ਮਿਲਦਾ। ਗੁਰੂ ਗ੍ਰੰਥ ਸਾਹਿਬ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਿੰਨੇ ਕਿਸੇ ਬੰਦੇ ਨੂੰ ਚਿੰਤਾ, ਰਾਤ ਨੀਂਦ ਨਹੀਂ ਆਉਂਦੀ, ਮੰਨ ਲਓ ਪਰਿਵਾਰ ਦੀ ਚਿੰਤਾ ਜਾਂ ਕਾਰੋਬਾਰ ਦੀ ਚਿੰਤਾ, ਤਨ ਨੂੰ ਕੋਈ ਰੋਗ ਲੱਗ ਗਿਆ ਬਿਮਾਰੀ ਕਰਕੇ ਚਿੰਤਾ, ਤੇ ਗੁਰੂ ਅਰਜਨ ਸਾਹਿਬ ਨੇ ਨਾ ਇੱਕੋ ਪ੍ਰਮਾਣ ਵਿੱਚ ਅੰਦਰ ਦੇ ਸੰਕੇ ਨਿਵਿਰਤ ਕਰ ਦਿੱਤੇ। ਕਹਿੰਦੇ ਨੇ ਮੰਨ ਲਓ ਤੂੰ ਗ੍ਰਿਸ਼ਤੀ ਹੈ, ਤੇਰੇ ਗ੍ਰਿਸ਼ਤ ਵਿੱਚ ਕੋਈ ਇਹੋ ਜਿਹੀ ਖੇਡ ਵਾਪਰਦੀ, ਤੈਨੂੰ ਨੀਂਦ ਨਹੀਂ, ਤੂੰ ਕਾਰੋਬਾਰ ਕਰਨਾ, ਕੋਈ ਇਹੋ ਜਿਹਾ ਘਾਟਾ ਪੈ ਗਿਆ ਚਿੰਤਾ ਤੂੰ ਨੀਂਦ ਨਹੀਂ, ਤੈਨੂੰ ਔਲਾਦ ਦਾ ਸੁੱਖ ਨਹੀਂ ਜਾਂ ਤੈਨੂੰ ਬਾਹਰ ਦੇ ਮਿੱਤਰਾਂ ਦੋਸਤਾਂ ਵੱਲੋਂ ਦੁੱਖ ਹੈ, ਪਰ ਇਸ ਕੰਮ ਕਰ ਲਈ ਸਜਣਾ ਜੇ ਇੰਨੀ ਚਿੰਤਾ ਤੈਨੂੰ ਘੇਰਦੀ ਏ, ਰਾਤ ਚਿੰਤਾ ਵਿੱਚ ਨੀਂਦ ਨਹੀਂ ਪੈਂਦੀ, ਜੇ ਤੂੰ ਇਸ ਚਿੰਤਾ ਨੂੰ ਵਾਹਿਗੁਰੂ ਦਾ ਚਿੰਤਨ ਬਣਾ ਲੈ, ਉਹਦਾ ਨਾਮ ਬਣਾ ਲੈ, ਤੇ ਯਾਦ ਰੱਖੀ ਨਾਮ ਤੇਰੇ ਅੰਦਰ ਨੂੰ ਤੇ ਬਾਹਰ ਨੂੰ ਸੁੱਖ ਦੇਵੇਗਾ। ਜੋ ਸੁੱਖ ਕੋ ਚਾਹੈ ਸਦਾ, ਸਾਹਿਬ ਕਹਿੰਦੇ ਨੇ ਜਾਂ ਕੋ ਚਿੰਤਾ ਬਹੁਤ ਬਹੁਤ, ਭਾਵੇਂ ਉਹਨੂੰ ਅੱਤ ਦੀ ਚਿੰਤਾ ਲੱਗੀ ਹੋਵੇ, ਦੇਹੀ ਵਿਆਪੈ ਰੋਗ, ਤਨ ਨੂੰ ਰੋਗ ਲੱਗ ਜਾਏ, ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸ਼ੋਗ, ਗਾਉਣ ਕਰੇ ਚੋ ਕੁੰਟਕਾ, ਇੰਨੀ ਚਿੰਤਾ ਹੋਵੇ ਮਨ ਕਦੀ ਵੀ ਟਿਕੇ ਨਾ, ਗਾਉਣ ਕਰੇ ਚੋ ਕੁੰਟਕਾ, ਘੜੀ ਨਾ ਬੈਠਣ ਸੋਏ, ਪਰ ਜੇ ਸੁੱਖ ਲੈਣਾ ਚਾਹੁੰਦਾ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਤਨ ਮਨ ਸ਼ੀਤਲ ਹੋਏ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਫਿਰ ਉਹਦੀ ਸ਼ਰਨ ਵਿੱਚ ਕਿੰਨਾ ਕੁ ਸੁੱਖ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਮ ਇੱਕ ਲਕੀਰ ਹੈ, ਜਿਵੇਂ ਸੀਤਾ ਜੀ ਦੇ ਚਾਰ ਚੇਰੇ ਇੱਕ ਲਕਸ਼ਮਣ ਨੇ ਰੇਖਾ ਕੀਤੀ ਸੀ, ਜਿਹਨੂੰ ਲਕਸ਼ਮਣ ਕਾਰ ਵੀ ਕਹਿੰਦੇ ਨੇ, ਤੇ ਉਹਦਾ ਇੱਕ ਭਾਵ ਸੀ ਤੁਰ ਲੱਗਿਆ ਕਿਹਾ ਸੀ ਸੀਤਾ ਮਾਤਾ ਦੇ ਬਰਾਬਰ ਤੁਲਨਾ ਦਿੱਤੀ, ਇਸ ਲਕੀਰ ਵਿੱਚ ਕੋਈ ਮਨੁੱਖ ਨਹੀਂ ਆ ਸਕਦਾ, ਇਸ ਰੇਖਾ ਦੇ ਅੰਦਰ ਕੋਈ ਪਸ਼ੂ ਨਹੀਂ ਆ ਸਕਦਾ, ਇਸ ਲਕੀਰ ਦੇ ਅੰਦਰ ਕੋਈ ਪੰਛੀ ਨਹੀਂ ਆ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਦੇਖ ਸਿੱਖਾ ਤੇਰੇ ਚਾਰ ਚੁਫੇਰੇ ਗੁਰੂ ਨੇ ਇੱਕ ਲਕੀਰ ਖਿੱਚ ਦਿੱਤੀ ਏ, ਜਦੋਂ ਤੂੰ ਨਾਮ ਜਪੇਗਾ ਨਾ ਤੇਰੇ ਚਾਰ ਚੁਫੇਰੇ ਰਾਮਕਾਰ ਏ, ਤੇ ਉਸ ਰਾਮਕਾਰ ਦੇ ਅੰਦਰ ਰਹੇਗਾ ਤੇ ਇੰਨਾ ਕੁ ਜੀਵਨ ਵਿੱਚ ਆਨੰਦ ਮਿਲੇਗਾ। ਯਾਦ ਰੱਖਣਾ ਲਕੀਰ ਛੋਟੀ ਸੀ, ਸੀਤਾ ਜੀ ਨੇ ਕੇਵਲ ਇੱਕ ਛੋਟੀ ਜਿਹੀ ਲਕੀਰ ਟੱਪ ਦਿੱਤੀ ਤੇ ਇੰਨਾ ਵੱਡਾ ਬਖੇੜਾ ਖੜਾ ਹੋ ਗਿਆ। ਜੇ ਤੂੰ ਅੰਦਰ ਦਾ ਸੁੱਖ ਚਾਹੁੰਦਾ ਤੇ ਰਾਮਕਾਰ ਤੋਂ ਬਾਹਰ ਨਾ ਨਿਕਲੀ, ਰਾਮਕਾਰ ਵਿੱਚੋਂ ਨਿਕਲ ਕੇ ਕਦੀ ਕਿਸੇ ਨੂੰ ਅੰਦਰ ਦਾ ਸੁੱਖ ਨਹੀਂ ਮਿਲਿਆ। ਸਿਮਰਨ ਇੱਕ ਲਕੀਰ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਨਾ ਕਿ ਤਾਤੀ ਵਾਓ ਨਾ ਲੱਗੀ, ਕਦੀ ਦੁੱਖ ਦੀ ਤੱਤੀ ਵਾਹ ਨਹੀਂ ਲੱਗੇਗੀ। ਪਰ ਕਿਉਂ? ਕਹਿਣ ਲੱਗੇ ਜਦੋਂ ਤੂੰ ਪਰਮੇਸ਼ਵਰ ਦੀ ਸ਼ਰਨ ਵੀ ਚਲਾ ਜਾਏਗਾ, ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸ਼ਰਨ ਆਈ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸ਼ਰਨ ਆਈ, ਕਿਉਂ ਨਹੀਂ ਲੱਗਦੀ? ਸਾਹਿਬ ਕਹਿੰਦੇ ਨੇ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਕਦੀ ਦੁੱਖ ਨੇ ਨੇੜੇ ਨਹੀਂ ਆਉਣਾ, ਕਿਉਂਕਿ ਸੁੱਖ ਦੀ ਪ੍ਰਾਪਤੀ ਉਹਦੀ ਸ਼ਰਨ ਵਿੱਚੋਂ ਵੇ। ਕਹਿਣ ਲੱਗੇ ਦੁੱਖ ਲੱਗੇ ਨਾ ਭਾਈ, ਤੇ ਸਤਿਗੁਰੂ ਇਹ ਰਾਮਕਾਰ ਆਪਣੇ ਆਪ ਖਿੱਚੀ ਜਾਂਦੀ ਹੈ? ਤੇ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਨਹੀਂ, ਇਸ ਰਾਮਕਾਰ ਨੂੰ ਖਿੱਚਦਾ ਕੌਣ? ਖਿੱਚਦਾ
ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਪੂਰਾ ਸਤਿਗੁਰੂ ਸਿੱਖ ਦੇ ਚਾਰ ਚੁਫੇਰੇ ਨਾਮ ਦੀ ਲਕੀਰ ਖਿੱਚ ਦਿੰਦਾ। ਜਿਹੜਾ ਸੁੱਖ ਪਰਮੇਸ਼ਵਰ ਦੇ ਨਾਮ ਵਿੱਚੋਂ ਵੇ, ਗੁਰੂ ਦੀ ਸ਼ਰਨ ਵਿੱਚੋਂ ਵੇ, ਇਹ ਸੁੱਖ ਹੋਰ ਕਿਤੋਂ ਨਹੀਂ। ਹਜ਼ੂਰ ਦੇ ਜੀਵਨ ਵਿੱਚ ਨਾ ਇੱਕ ਬੜੀ ਪਿਆਰੀ ਘਟਨਾ ਹੁੰਦੀ। ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਜਿੱਥੋਂ ਜਗਤ ਜਲੰਦੇ ਨੂੰ ਸਾਰਨ ਮੇਰੇ ਗੁਰੂ ਨਾਨਕ ਨਿਰੰਕਾਰੀ ਜੀ ਤੁਰੇ ਨੇ, ਇੱਥੇ ਸੁਲਤਾਨਪੁਰ ਵਿੱਚ ਲੋਕਾਂ ਨੂੰ ਮੇਰੇ ਮੇਰੇ ਦੀ ਆਦਤ ਤੋਂ ਹਟਾ ਕੇ ਤੇਰੇ ਤੇਰੇ ਦਾ ਗੀਤ ਗਾਉਣ ਦੀ ਇਜਾਜ਼ਤ ਦਿੱਤੀ ਸੀ। ਇੱਥੇ ਸੁਲਤਾਨਪੁਰ ਵਿੱਚ ਮੇਰੇ ਗੁਰੂ ਨਾਨਕ ਨੇ ਮੋਹ ਦੀਆਂ ਕੰਧਾਂ ਨੂੰ ਤੋੜ ਕੇ ਇਸ ਦੁਨੀਆਂ ਦੀ ਝੋਲੀ ਵਿੱਚ ਬਾਣੀ ਤੇ ਨਾਮ ਦਾ ਸੁੱਖ ਪਾਇਆ ਸੀ। ਇੱਥੇ ਇੱਕ ਬੜੀ ਅਜੀਬ ਘਟਨਾ ਵਾਪਰੀ ਹੈ ਗੁਰੂ ਇਤਿਹਾਸ ਨਾਲ ਸੰਬੰਧਿਤ, ਤੇ ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਬੜੇ ਕਮਾਲ ਦੀ ਗੱਲ ਕਹੀ। ਕਹਿੰਦੇ ਇੱਥੇ ਥੋੜ੍ਹੇ ਜਿਹੀ ਦੂਰ ਇੱਕ ਪਿੰਡ ਹੈ, ਜਿਸ ਪਿੰਡ ਦਾ ਨਾਮ ਹੈ ਮਲਸੀਆਂ। ਇਸ ਪਿੰਡ ਦਾ ਇੱਕ ਚੌਧਰੀ ਹੈ, ਕੋਈ ਛੋਟਾ ਮੋਟਾ ਮਨੁੱਖ ਨਹੀਂ, ਦੁਨਿਆਵੀ ਰੁਪਈਏ ਪੱਖੋਂ ਅੱਤ ਦਾ ਧਨਾੜ ਹੈ, ਪਰ ਜਦੋਂ ਰੁਪਈਏ ਗਿਣਦਾ ਆਪਣੇ ਖੇਤਾਂ ਵਿੱਚ ਫੇਰਾ ਮਾਰਦਾ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਭਗੀਰਤਾ ਪਤਾ ਨਹੀਂ ਕਿੰਨੇ ਕੁ ਤੇਰੇ ਵਰਗੇ ਚੌਧਰੀ ਆਏ, ਕਿੰਨੇ ਕੁ ਕਮਾ ਕੇ ਖੱਟ ਕੇ ਚਲੇ ਗਏ, ਪਰ ਕੀ ਕਰੇਗਾ ਇਸ ਦੌਲਤ ਨੂੰ, ਤੇਰੇ ਅੰਦਰ ਦਾ ਸੁੱਖ ਤਾਂ ਤੈਨੂੰ ਪ੍ਰਾਪਤ ਹੋਇਆ ਹੀ ਨਹੀਂ ਨਾ। ਤੇ ਜਿਹੜਾ ਅੰਦਰ ਦਾ ਸੁੱਖ ਹੈ ਉਹ ਜ਼ਬਾਨੀ ਕਲਾਮੀ ਨਹੀਂ। ਗੁਰੂ ਅਮਰਦਾਸ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ ਜਦੋਂ ਕਿਸੇ ਨੂੰ ਪੁੱਛੋ ਨਾ ਤੇ ਕਿਤੇ ਤੇਰੇ ਜੀਵਨ ਵਿੱਚ ਖੁਸ਼ੀ ਪਹਿਲੀ ਵਾਰ ਮਿਲੋ ਤੇ ਪੁੱਛੋ ਤੇਰਾ ਹਾਲ ਚਾਲ, ਹਰ ਕੋਈ ਕਹਿਦਾ ਬਸ ਜੀ ਆਨੰਦ ਬਣਿਆ, ਮਾਲਕ ਦੀ ਬੜੀ ਕਿਰਪਾ। ਤੇ ਸਤਿਗੁਰੂ ਕਹਿੰਦੇ ਨੇ ਦੋ ਘੜੀਆਂ ਕੋਲ ਬਹਿ ਜਾਓ, ਫਿਰ ਦੇਖੋ ਜਿਵੇਂ ਕੱਪੜੇ ਦੇ ਥਾਂ ਖੋਲੀ ਦੇ ਨਾ, ਬੰਦਾ ਇਸੇ ਤਰ੍ਹਾਂ ਦੁੱਖ ਦੀਆਂ ਗੰਢਾਂ ਖੋਲੀ ਜਾਂਦਾ, ਅੰਦਰ ਸੁੱਖ ਨਹੀਂ। ਗੁਰੂ ਅਮਰਦਾਸ ਨੇ ਟਾਈਮ ਤਾਂ ਕਿਹਾ, ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੇ, ਕਿਸੇ ਨੂੰ ਪੁੱਛ ਕੇ ਦੇਖ ਲਓ, ਕਹਿਣਗੇ ਬੜਾ ਜੀਵਨ ਖੁਸ਼ੀ ਵਿੱਚ। ਸਾਹਿਬ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ, ਝੂਠ ਨਾ ਬੋਲ ਸਜਣਾ, ਅੰਦਰ ਦਾ ਸੁੱਖ ਕੇਵਲ ਗੁਰੂ ਕੋਲ ਮਿਲਦਾ। ਸਤਿਗੁਰੂ ਕਹਿੰਦੇ ਨੇ ਦੁਨੀਆਦਾਰ ਮਨੁੱਖ ਦੇ ਚਿਹਰੇ ਤੇ ਮੁਸਕਰਾ ਕੇ, ਪਰ ਅੰਦਰ ਅੱਗ ਪਈ ਬਲਦੀ ਏ, ਬਾਹਰੋਂ ਲੱਗਦਾ ਕਿ ਇਹਦਾ ਤਨ ਤੰਦਰੁਸਤ ਏ, ਪਰ ਅੰਦਰ ਮਨ ਇਸ ਤਰ੍ਹਾਂ ਕਿ ਜਿਵੇਂ ਲੱਕੜ ਬਾਹਰੋਂ ਬਿਲਕੁਲ ਠੀਕ ਏ, ਅੰਦਰੇ ਅੰਦਰ ਉਹਨੂੰ ਘੁਣ ਖਾ ਜਾਂਦਾ। ਜਿਵੇਂ ਕਿਸੇ ਰੁੱਖ ਦੇ ਪੱਤੇ ਤਾਂ ਹਰੇ ਨੇ ਪਰ ਉਹਦੀਆਂ ਜੜ੍ਹਾਂ ਨੂੰ ਕੀੜਾ ਲੱਗ ਗਿਆ ਹੋਵੇ, ਜਿਵੇਂ ਸੱਜਣੋਂ ਬਾਹਰੋਂ ਕਾਨੇ ਚਿੱਟੇ ਦਿਸਣ ਪਰ ਅੰਦਰੋਂ ਬਿਲਕੁਲ ਸੋਤੇ ਹੋ ਜਾਣ, ਇਸੇ ਤਰ੍ਹਾਂ ਦੁਖੀ ਬੰਦੇ ਦੀ ਹਾਲਤ ਏ, ਬਾਹਰੋਂ ਉਹ ਕਾਨੇ ਦੀ ਤਰ੍ਹਾਂ ਲਿਸਕਦਾ ਪੁੱਛਦਾ ਪਰ ਅੰਦਰੋਂ ਦੁਖੀ ਏ, ਬਾਹਰੋਂ ਉਹ ਲੱਕੜ ਦੀ ਤਰ੍ਹਾਂ ਸਾਬਤ ਲੱਗਦਾ ਪਰ ਅੰਦਰੇ ਅੰਦਰ ਉਹਨੂੰ ਦੁੱਖ ਦਾ ਘੁਣ ਖਾ ਜਾਂਦਾ। ਤੇ ਗੁਰੂ ਅਮਰਦਾਸ ਕਹਿੰਦੇ ਸੁਖੀ ਤਾਂ ਉਹ ਵੇ ਜਿਹੜਾ ਇੰਨੀ ਗੱਲ ਕਹਿਦੇ ਕਿ ਮੇਰੇ ਮਾਲਕਾ ਹੁਣ ਮੈਂ ਉਸ ਘਰ ਵਿੱਚ ਪਹੁੰਚ ਗਿਆ ਵਾਂ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋ, ਨਹੀਂ ਤੈ ਖਾਉ ਨਾ ਤਸਵੀਸ, ਫਿਰਾਜ ਨਾ ਮਾਲ, ਖੌਫ ਨਾ ਖਤਾ, ਨਾ ਤਰਸ ਜਵਾਲ। ਜਿਹੜਾ ਇੰਨੀ ਗੱਲ ਕਹਿਦੇ ਕਿ ਇਹ ਪਿਆਰੇ ਹੁਣ ਮੈਨੂੰ ਕੋਈ ਚਿੰਤਾ ਨਹੀਂ, ਕੋਈ ਝਿੜਾ ਨਹੀਂ, ਉੱਥੇ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਕਹਿੰਦੇ ਨੇ ਭਗੀਰਤ ਜਦੋਂ ਰੁਪਈਏ ਕਮਾਉਂਦਾ ਤੇ ਮਨ ਕਹਿੰਦਾ ਮਨਾ ਤੇਰੇ ਵਰਗੇ ਕਈ ਆ ਗਏ ਲੱਭ ਗਏ, ਪਰ ਅੰਦਰ ਦਾ ਸੁੱਖ ਤਾਂ ਤੇਰੇ ਕੋਲ ਨਹੀਂ ਨਾ। ਤੇ ਕੋਈ ਆਇਆ ਤਾਂਤਰਿਕ, ਉਹਨੂੰ ਪੁੱਛਦਾ ਅੰਦਰ ਦਾ ਸੁੱਖ ਕਿਵੇਂ ਮਿਲੇਗਾ, ਤੇ ਉਹਨੇ ਭਗੀਰਤ ਨੂੰ ਇੱਕ ਗੱਲ ਕਹੀ, ਕਹਿਣ ਲੱਗਾ ਸੱਜਣਾ ਜੇਕਰ ਤੂੰ ਕਾਲੀ ਦੀ ਪੂਜਾ ਕਰੇ ਨਾ ਤੇ ਤੈਨੂੰ ਅੰਦਰ ਦਾ ਸੁੱਖ ਮਿਲ ਸਕਦਾ। ਉਹਨੇ ਮੂਰਤ ਦੇ ਦਿੱਤੀ, ਉਹਨੇ ਕਾਲੀ ਦੀ ਮੂਰਤ ਸਾਹਮਣੇ ਇਕਾਗਰਤਾ ਨਾਲ ਧਿਆਨ ਟਿਕਾਉਣ ਲੱਗ ਪਿਆ। ਜਦੋਂ ਉਹ ਧਿਆਨ ਟਿਕਾਉਂਦਾ ਉਹਦੇ ਅੰਦਰ ਨੂੰ ਇਕਾਗਰਤਾ ਜ਼ਰੂਰ ਮਿਲੀ ਏ, ਪਰ ਇਸ ਗੱਲ ਚੇਤੇ ਰੱਖਿਓ ਸਿੱਖ ਦੀ ਮੰਜ਼ਲ ਇਕਾਗਰਤਾ ਨਹੀਂ। ਮੈਂ ਰੋਜ਼ ਅਰਜ਼ ਕਰਨਾ ਹੁੰਦਾ ਇਕਾਗਰਤਾ ਬਖਸ਼ੋ ਕਿ ਜਿਹਨੂੰ ਇਕਾਗਰਤਾ ਮਿਲਦੀ ਉਹ ਮਾਲਕ ਤੱਕ ਪਹੁੰਚ ਗਿਆ। ਪਿਆਰਿਓ ਇਕਾਗਰਤਾ ਸ਼ਬਦ ਇਸ ਕਰਕੇ ਵਰਤੀਦਾ ਜਿਵੇਂ ਬੀਜ ਪਾਉਣ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ ਜਾਂਦੀ ਏ, ਜ਼ਮੀਨ ਤਿਆਰ ਕਰਨਾ ਕੇਵਲ ਮੰਜ਼ਲ ਨਹੀਂ, ਜ਼ਮੀਨ ਤਿਆਰ ਇਸ ਕਰਕੇ ਕੀਤੀ ਗਈ ਕਿ ਇਹਦੇ ਵਿੱਚ ਬੀਜ ਪਾਇਆ ਜਾਏ, ਤੇ ਇਕਾਗਰਤਾ ਇਸ ਕਰਕੇ ਕਿਉਂਕਿ ਇਹਦੇ ਵਿੱਚ ਨਾਮ ਦਾ ਬੀਜ ਟਿਕ ਜਾਏ। ਇਕਾਗਰਤਾ ਉਹ ਪ੍ਰਵਾਨ ਹੈ ਜਿਹਦੇ ਵਿੱਚ ਨਾਮ ਟਿਕੇ, ਇਕਾਗਰਤਾ ਉਹ ਪ੍ਰਵਾਨ ਹੈ ਜਿਹਦੇ ਵਿੱਚ ਸਿਮਰਨ ਵੱਸ ਜਾਏ, ਇਕਾਗਰਤਾ ਉਹ ਪ੍ਰਵਾਨ ਹੈ ਜਿਹਦੇ ਵਿੱਚ ਬਾਣੀ ਟਿਕ ਜਾਏ। ਹੁਣ ਦੋ ਚਾਰ ਘੜੀਆਂ ਅੰਦਰ ਦੀ ਇਕਾਗਰਤਾ ਮਿਲ ਜਾਏ ਤੇ ਅੰਦਰ ਨਾਮ ਨਾ ਟਿਕੇ, ਫਿਰ ਉਸ ਵਰਗੀ ਗੱਲ ਹੋ ਗਈ, ਖੇਤ ਤਾਂ ਤਿਆਰ ਕੀਤਾ ਪਰ ਬੀਜ ਪਾਉਣ ਦੇ ਵੇਲੇ ਬੀਜ ਪਾਏ ਨਹੀਂ। ਇਕਾਗਰਤਾ ਉਹਨੂੰ ਮਿਲੀ
ਪਰ ਉਹ ਸੁੱਖ ਨਾ ਮਿਲਿਆ, ਅੰਦਰ ਦਾ ਟਿਕਾ ਨਾ ਮਿਲਿਆ, ਤੇ ਜਦੋਂ ਦਿਨ ਰਾਤ ਇਤਰ ਪਿਆ ਅੰਦਰ ਨਹੀਂ ਟਿਕਿਆ, ਤੇ ਕਿੰਨੇ ਉਸ ਵਕਤ ਨਾ ਇਹਨੇ ਪੁੱਛਣਾ ਕੀਤਾ ਕਿ ਮੈਨੂੰ ਅੰਦਰ ਦਾ ਸੁੱਖ ਕਿਤੋਂ ਮਿਲ ਜਾਏਗਾ। ਸਾਰੀ ਰਾਤ ਧਿਆਨ ਵਿੱਚ ਬੈਠਾ, ਤੇ ਡਾਕਟਰ ਭਾਈ ਵੀਰ ਸਿੰਘ ਲਿਖਦੇ ਨੇ ਜਦੋਂ ਰਾਤ ਧਿਆਨ ਵਿੱਚ ਟਿਕਿਆ ਤੇ ਧਿਆਨ ਵਿੱਚ ਨੀਂਦ ਆਈ, ਤੇ ਸੁਪਨੇ ਵਿੱਚ ਕੀ ਤੱਕਦਾ ਕਿ ਜਿਹਦਾ ਪੂਜਨ ਮੈਂ ਰੋਜ਼ ਕਰਨਾ ਵਾ, ਉਹਨੇ ਇੱਕ ਗੱਲ ਕਹੀ, ਭਗੀਰ ਸਾਹਿਬ ਜੇ ਅੰਦਰ ਦਾ ਸੁੱਖ ਚਾਹੁੰਦਾ ਤਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਜਾ, ਅੰਦਰ ਦਾ ਸੁੱਖ ਕੇਵਲ ਗੁਰੂ ਦੇ ਕੋਲੋਂ ਮਿਲਦਾ। ਤੇ ਆਵਾਜ਼ ਦਿੱਤੀ, ਮਾਂ ਉਹ ਗੁਰੂ ਕਿਹੜਾ ਹੈ? ਤੇ ਅੱਗੋਂ ਉੱਤਰ ਮਿਲਿਆ ਸੀ, ਥੋੜ੍ਹੀ ਜਿਹੀ ਦੂਰ ਸੁਲਤਾਨਪੁਰ ਦੀ ਧਰਤੀ ਤੇ ਉਹ ਗੁਰੂ ਬੈਠੇ ਹੀ, ਪਰ ਆਪਣੇ ਨਿੱਜ ਸਰੂਪ ਨੂੰ ਉਹਨੇ ਲੁਕਾਇਆ ਹੀ, ਲੋਕਾਂ ਨੂੰ ਪਤਾ ਨਹੀਂ। ਕੋਈ ਉਹਨੂੰ ਦੌਲਤ ਖਾਂ ਦਾ ਨੌਕਰ ਸਮਝਦਾ ਹੈ, ਕੋਈ ਉਹਨੂੰ ਰਿਸ਼ਤੇਦਾਰ ਸਮਝਦਾ ਹੈ, ਕੋਈ ਉਹਨੂੰ ਦੁਨੀਆਂ ਦਾ ਮਨੁੱਖ ਕੇਵਲ ਮਿੱਤਰ ਜਾਣਦਾ ਹੈ। ਪਰ ਤੂੰ ਭਾਵਨਾ ਬਣਾ ਕੇ ਜਾਈ, ਉਹਨੂੰ ਆਮ ਮਨੁੱਖ ਨਹੀਂ, ਤੂੰ ਸ਼ਰਧਾ ਦੀ ਅੱਖ ਨਾਲ ਤੱਕੀ ਤੇ ਤੇਰੇ ਅੰਦਰ ਦਾ ਸੁੱਖ ਤੈਨੂੰ ਜ਼ਰੂਰ ਮਿਲੇਗਾ। ਭਾਈ ਭਗੀਰਥ ਗਿਆ, ਅੰਮ੍ਰਿਤ ਵੇਲੇ ਪਹੁੰਚਿਆ ਤੇ ਗੁਰੂ ਨਾਨਕ ਦੇ ਦਰਬਾਰ ਅੰਦਰ ਜਿਹਨੂੰ ਇਹ ਪੂਜਦਾ ਸੀ ਉਹ ਝਾੜੂ ਪਈ ਲਾਂਦੀ ਏ ਤੇ ਪੁੱਛਿਆ, ਤੁਸੀਂ ਇੱਥੇ ਕਿਵੇਂ? ਤੇ ਅੱਗੋਂ ਉੱਤਰ ਮਿਲਿਆ ਸੀ, ਭਗੀਰ ਸਾਹਿਬ ਜੋ ਕੁਝ ਮੈਂ ਵੀ ਤੇਰੀ ਝੋਲੀ ਵਿੱਚ ਪਾਉਂਦੀ ਸਾਂ ਕੇਵਲ ਇਸ ਦੇ ਦਰ ਤੇ ਝਾੜੂ ਲਾ ਕੇ, ਜੇ ਤੂੰ ਹੁਣ ਵਾਕੀ ਅੰਦਰ ਦਾ ਸੁੱਖ ਭਾਲਣਾ ਤੇ ਇਹਦੇ ਦਰ ਨੂੰ ਛੱਡ ਕੇ ਕਿਤੇ ਜਾਈ। ਭਾਈ ਭਗੀਰ ਟਿਕ ਗਿਆ, ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਉਸ ਵਕਤ ਜਿਹੜੇ ਬਚਨ ਹਜ਼ੂਰ ਨੇ ਕਹਿੰਦਾ, ਦਾਤਾ ਦੁਨੀਆਂ ਦੇ ਸੁੱਖ ਬੜੇ ਨੇ ਪਰ ਅੰਦਰ ਦਾ ਸੁੱਖ ਨਹੀਂ। ਤੇ ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ, ਕਹਿਣ ਲੱਗੇ, ਸੰਤੋ ਸੁਣੋ, ਸੁਣੋ ਜਨ ਭਾਈ, ਕਹਿੰਦੇ ਸੰਤ ਜਨੋ ਮੇਰੀ ਇੱਕ ਗੱਲ ਧਿਆਨ ਨੂੰ ਸੁਣ ਲਓ ਮੇਰੇ ਭਰਾਵੋ। ਪੁੱਛਿਆ, ਗੁਰੂ ਰਾਮਦਾਸ ਕੀ? ਕਹਿਣ ਲੱਗੇ, ਸੰਤੋ ਸੁਣੋ, ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੀਜੈ। ਗੁਰੂ ਤਾਂ ਬਾਂਹ ਕੱਢ ਕੇ ਹੋਕਾ ਪਿਆ ਦਿੰਦਾ ਕਿ ਜੇ ਆਤਮ, ਜੇ ਤੁਸੀਂ ਅੰਦਰ ਦਾ ਸੁੱਖ ਚਾਹੁੰਦੇ ਹੋ, ਜੇ ਸੁੱਖ ਸੁੱਖ ਆਤਮ ਕੋ ਲੋੜੋ, ਜੇ ਅੰਦਰ ਦਾ ਸੁੱਖ ਚਾਹੁੰਦਾ ਤਾਂ ਸਤਿਗੁਰ ਸ਼ਰਨ ਪਵੀਜੈ, ਗੁਰੂ ਦੀ ਸ਼ਰਨ ਵਿੱਚੋਂ ਅੰਦਰ ਦਾ ਸੁੱਖ ਮਿਲਣਾ ਨਹੀਂ। ਭਾਈ ਭਗੀਰ ਨੇ ਪੁੱਛਿਆ, ਦਾਤਾ ਸੁੱਖ ਨਹੀਂ? ਹਜ਼ੂਰ ਨੇ ਕਿਹਾ, ਫਿਰ ਤੇਰੇ ਮਨ ਵਿੱਚ ਚੱਲਦਾ ਕੀ ਏ? ਕਹਿਣ ਲੱਗਾ, ਫੁਰਨੇ। ਸਾਹਿਬ ਕਹਿੰਦੇ, ਇੰਨੀ ਸਮਝ ਪੈ ਗਈ ਆ ਤੇਰੇ ਅੰਦਰ ਫੁਰਨੇ ਉੱਠਦੇ ਨੇ? ਤੇ ਕਿਵੇਂ ਉੱਠਦੇ ਨੇ? ਕਹਿੰਦਾ, ਦਾਤਾ ਜਿਵੇਂ ਪਾਣੀ ਦੀ ਲਹਿਰ ਨੇ ਨਾ ਸ਼ਾਂਤ ਹੁੰਦੀ, ਹਰ ਲਹਿਰ ਤੋਂ ਬਾਅਦ ਅਜੇ ਉਹ ਟਿਕਦੀ ਨਹੀਂ, ਹੋਰ ਲਹਿਰ ਉੱਠਦੀ ਏ, ਇਸੇ ਤਰ੍ਹਾਂ ਦਾਤਿਆ ਅੰਦਰ ਮਨ ਵਿੱਚ ਫੁਰਨੇ ਨੇ। ਕਹਿੰਦੇ, ਜਿਹੜੇ ਫੁਰਨੇ ਤੇਰੇ ਮਨ ਵਿੱਚ ਉੱਠਦੇ ਨੇ ਇਹ ਕਹਿਤੇ ਨੇ? ਕਹਿੰਦਾ, ਫੁਰਨੇ ਉੱਠਦੇ ਨੇ ਦੁਨੀਆਂ ਦੇ ਪਦਾਰਥਾਂ ਲਈ। ਕਹਿੰਦੇ, ਫੁਰਨੇ ਉੱਠਣ ਦੇ ਪਹਿਲਾਂ ਤੈਨੂੰ ਸ਼ਬਦ ਹੀ ਇਹ ਵੇ, ਜੇ ਅੰਦਰ ਦਾ ਸੁੱਖ ਲੈਣਾ ਨਾ ਤੇ ਇਹਨਾਂ ਫੁਰਨਿਆਂ ਵਿੱਚ ਇੰਨੀ ਕੁ ਗੱਲ ਪਾ ਦੇ ਕਿ ਮੈਂ ਰੱਬ ਦੀ ਭਗਤੀ ਕਰਨੀ। ਜਦੋਂ ਫੁਰਨੇ ਭਗਤੀ ਵਾਲੇ ਬਣਨਗੇ ਨਾ, ਉਦੋਂ ਤੂੰ ਕਰਮ ਵੀ ਕਰੇਗਾ, ਤੇ ਜਦੋਂ ਕਰਮ ਕਰੇਗਾ ਉਦੋਂ ਤੇਰਾ ਸੁਭਾਅ ਬਣ ਜਾਏਗਾ। ਪਹਿਲਾਂ ਆਪਣੇ ਫੁਰਨਿਆਂ ਨੂੰ ਰੋਕ ਕੇ ਬਾਣੀ ਵੀ ਜੋੜ, ਤੇ ਦੂਸਰੀ ਗੱਲ, ਜੇ ਸੁੱਖ ਚਾਹੁੰਦਾ ਤੇ ਉਦੋਂ ਇੱਕ ਅਰਦਾਸ ਕਰ ਗਈ ਕਿ ਸਰਬ ਨੂੰ ਪ੍ਰਤਪਾਲਣ ਵਾਲੇ ਮੇਰੇ ਵਾਹਿਗੁਰੂ, ਕਈ ਜਨਮਾਂ ਦਾ ਤੇਰੇ ਤੋਂ ਵਿਛੜਿਆ ਵਾਂ, ਆਪਣੇ ਕਰਮਾਂ ਕਰਕੇ ਮਿਲਣਾ ਨਹੀਂ, ਜੇ ਤੂੰ ਅੱਜ ਤ੍ਰਿਪਤ ਹੈ, ਅੱਜ ਅੰਦਰ ਦੀ ਇਕਾਗਰਤਾ ਵਿੱਚ ਉਹ ਖਿੱਚ ਪਾ ਦੇ, ਮੈਂ ਸਦਾ ਲਈ ਤੇਰੇ ਨਾਲ ਜੁੜ ਜਾਵਾਂ, ਪਰਤ ਕੇ ਤੇਰੇ ਚਰਨਾਂ ਤੋਂ ਕਦੀ ਵਿਛੋੜਾ ਪਏ। ਕਹਿੰਦੇ, ਅੰਦਰ ਦਾ ਸੁੱਖ ਲੈਣ ਦੀ ਇਹ ਜੁਗਤ ਹੈ। ਤੇ ਵਾਕੀ ਪਿਆਰਿਓ, ਜਦੋਂ ਆਪਾਂ ਖਿਣ ਖਿਣ ਕਰਕੇ ਨਾਮ ਨਾਲ ਜੁੜਾਂਗੇ, ਅੰਦਰ ਨੂੰ ਟਿਕਾਵਾਂਗੇ, ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਾਂਗੇ, ਬੇਨਤੀਆਂ ਕਰਾਂਗੇ, ਤੇ ਉਹ ਅਕਾਲ ਪੁਰਖ ਵਾਹਿਗੁਰੂ ਤ੍ਰੁੱਟ ਕੇ ਅੰਦਰ ਦਾ ਸੁੱਖ ਦਿੰਦਾ ਹੈ। ਹਜ਼ੂਰ ਅੱਜ ਕਹਿ ਰਹੇ ਨੇ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਤੂੰ ਸੁੱਖ ਚਾਹੁੰਦਾ ਵਾਹਿਗੁਰੂ ਦੀ ਸ਼ਰਨ ਵੀ ਚਲਾ ਜਾ, ਉਹਦੇ ਨਾਮ ਵੀ ਜੁੜ ਜਾ, ਉਹਦੀ ਰਾਮ ਕਾਰ ਵਿੱਚ ਟਿਕ ਜਾ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਤੇ ਸ਼ਬਦ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਧਿਆਨ ਨਾਲ ਸੁਣ ਲੈ, ਦੁਰਲਭ ਮਾਨੁਕ ਦੇਹ, ਇਹ ਮਨੁੱਖਾ ਦੇਹੀ ਬੜੀ ਦੁਰਲਭ ਏ, ਇਹਨੇ ਪਰਤ ਕੇ ਮਿਲਣਾ ਨਹੀਂ, ਇਹਨੂੰ ਸੰਭਾਲ ਲੈ। ਅੱਗੇ ਹਜ਼ੂਰ ਕਹਿੰਦੇ ਨੇ, ਜਿਹੜੀ ਦੇਹੀ ਲੈ ਕੇ ਕੇਵਲ ਮਾਇਆ ਦੀ ਖਾਤਰ ਭਟਕਦੇ ਨੇ, ਸ਼ਬਦ ਕਹਿੰਦੇ ਨੇ, ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ, ਜਿਨ੍ਹਾਂ ਨੇ ਆਪਣੀ ਮੰਜ਼ਲੀ ਮਾਇਆ ਮਿਟ ਲਈ ਏ। ਤੇ ਹਜ਼ੂਰ ਕਹਿੰਦੇ ਨੇ, ਉਹਨਾਂ ਦਾ ਹੁੰਦਾ ਕੀ ਏ,
ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਚਲਾਨ। ਜਨਮ ਤਾਂ ਉਹਨਾਂ ਨੂੰ ਵੀ ਮਿਲਿਆ ਪਰ ਆਪਣੇ ਸਮੇਂ ਨੂੰ ਬਿਰਥ ਕਰ ਗਏ। ਸਤ ਸਾਧ ਸੰਗਤ ਬਿਰਥ ਕਿਵੇਂ ਨੇ? ਭਾਈ ਗੁਰਦਾਸ ਹੋਰਾਂ ਨੇ ਨਾ ਤਿੰਨ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਇੱਕ ਮਨਮੁੱਖ ਬੰਦਾ ਵੀ ਉਮਰ ਭੋਗ ਕੇ ਜਾਂਦਾ ਹੈ ਤੇ ਇੱਕ ਗੁਰਮੁਖ ਵੀ ਉਮਰ ਭੋਗ ਕੇ ਜਾਂਦਾ ਹੈ। ਇੱਕ ਮਨਮੁੱਖ ਬੰਦਾ ਵੀ ਸੰਸਾਰ ਵਿੱਚ ਰਹਿ ਕੇ ਦਿਨ ਬਤੀਤ ਕਰਦਾ ਹੈ ਤੇ ਇੱਕ ਗੁਰਮੁਖ ਵੀ ਬਤੀਤ ਕਰਦਾ ਹੈ ਤੇ ਉਮਰ ਵਿਅਰਥ ਕਿਵੇਂ ਜਾਂਦੀ ਹੈ? ਭਾਈ ਸਾਹਿਬ ਮਨਮੁੱਖ ਵੀ ਤਾਂ ਕੰਮ ਕਰਦਾ ਹੈ ਨਾ, ਸਵੇਰ ਤੋਂ ਸ਼ਾਮ ਤੱਕ ਉਹ ਵੀ ਧੰਦੇ ਕਰਦਾ ਹੈ ਤੇ ਜਨਮ ਵਿਅਰਥ ਕਿਉਂ? ਤੇ ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦਿੱਤੀਆਂ ਤੇ ਸ਼ੰਕਾ ਨਿਵਿਰਤ ਕਰ ਦਿੱਤਾ। ਕਹਿਣ ਲੱਗੇ ਇਕੱਲਾ ਕੰਮ ਕਰਨ ਦੇ ਨਾਲ ਤਾਂ ਰੱਬ ਨਹੀਂ ਮਿਲ ਜਾਂਦਾ। ਤੇ ਪੁੱਛਿਆ ਕੋਈ ਉਦਾਹਰਨ ਤੇ ਭਾਈ ਸਾਹਿਬ ਨੇ ਕਿਹਾ, ਕਹਿੰਦੇ ਨੇ ਪੁਰਾਣੇ ਸਮੇਂ ਵਿੱਚ ਜਦੋਂ ਤੇਲੀ ਕੋਲੂ ਵਿੱਚੋਂ ਸਰੋਂ ਤੀੜ ਕੇ ਤੇਲ ਕੱਢਦੇ ਸਨ ਤੇ ਉਹਨਾਂ ਨੇ ਕੋਲੂ ਦੇ ਅੱਗੇ ਬਲਦ ਨੂੰ ਜੋੜਨਾ ਤੇ ਕੀ ਕਰਦੇ ਸਨ? ਬਲਦ ਦੀਆਂ ਦੋਨਾਂ ਅੱਖਾਂ ਦੇ ਉੱਪਰ ਉਹਨਾਂ ਨੇ ਖੋਪਾ ਚਾੜ ਦੇਣਾ, ਬਲਦ ਦੀਆਂ ਅੱਖਾਂ ਨੂੰ ਢੱਕ ਦੇਣਾ। ਤੇ ਭਾਈ ਸਾਹਿਬ ਕਹਿੰਦੇ ਨੇ ਬਲਦ ਨੇ ਸਾਰਾ ਦਿਨ ਤੁਰਦੇ ਰਹਿਣਾ ਤੇ ਜਾਂ ਪੁਰਾਤਨ ਸਮੇਂ ਜਦੋਂ ਆਟਾ ਪੀਣਾ ਤੇ ਉਸ ਵਕਤ ਖਰਾਸ ਹੁੰਦੇ ਸਨ ਤੇ ਬਲਦਾਂ ਨੂੰ ਖਰਾਸ ਦੇ ਅੱਗੇ ਜੋ ਦੇਣਾ ਤੇ ਉਹਨਾਂ ਦੀਆਂ ਅੱਖਾਂ ਅੱਗੇ ਚਮੜੇ ਦੇ ਖੋਪੇ ਦੇ ਦੇਣੇ। ਬਲਦ ਨੇ ਤੁਰੀ ਜਾਣਾ ਤੇ ਕਹਿੰਦੇ ਨੇ ਬਲਦ ਨੇ ਮਨ ਵਿੱਚ ਇੱਕ ਗੱਲ ਸੋਚ ਲੈਣੀ ਕਿ ਅੱਜ ਤਾਂ ਮੈਂ ਸਾਰਾ ਦਿਨ ਇੰਨਾ ਕੁ ਸਫ਼ਰ ਕੀਤਾ ਹੈ, ਪਤਾ ਨਹੀਂ ਕਿੰਨੇ ਕੁ ਕੋਲ ਮੈਂ ਦੂਰ ਚਲਾ ਗਿਆ ਹੋਵਾਂਗਾ। ਤੇ ਕਹਿੰਦੇ ਨੇ ਮਨ ਵਿੱਚ ਤਾਂ ਇਹ ਹੀ ਸੀ, ਮੈਂ ਸਾਰਾ ਦਿਨ ਚੱਲਦਾ ਰਿਹਾ, ਪਤਾ ਨਹੀਂ ਕਿੰਨਾ ਕੁ ਦੂਰ ਨਿਕਲ ਗਿਆ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਸ਼ਾਮ ਨੂੰ ਅੱਖਾਂ ਤੋਂ ਖੋਪਾ ਉਤਾਰਿਆ ਨਾ ਤੇ ਸਮਝ ਪੈ ਗਈ ਮੈਂ ਤਾਂ ਉੱਥੇ ਖਲੋਤਾ ਜਿੱਥੋਂ ਸਵੇਰੇ ਚੱਲਿਆ ਸਾਂ, ਪਰ ਤੁਰਿਆ ਜ਼ਰੂਰ ਹਾਂ ਪਰ ਘੁੰਮਦੇ ਹੀ ਰਿਹਾ ਵਾਂ, ਮੈਂ ਤਾਂ ਕਿਸੇ ਮੰਜ਼ਿਲ ਵੱਲ ਨੂੰ ਵਧੀ। ਭਾਈ ਸਾਹਿਬ ਕਹਿੰਦੇ ਨੇ ਦੇਖੀ ਤੁਰਦਾ ਤੇਲੀ ਦਾ ਬਲਦ ਵੀ ਏ, ਪਰ ਬਲਦ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ। ਤੇ ਜਿਹੜੇ ਪਾਸੇ ਨੂੰ ਤੂੰ ਤੁਰਿਆ ਤੇਰੀ ਵੀ ਘੁੰਮਣ ਤੇਰੀ ਨਾ ਬਣੀ ਰਹਿ, ਜਿੱਥੇ ਜਨਮ ਹੋਇਆ ਮੌਤ ਵੱਲ ਝਾਤੀ ਮਾਰੇ ਮਨਾ, ਮੈਂ ਤਾਂ ਉੱਥੋਂ ਵੀ ਥੱਲੇ ਚਲਾ ਗਿਆ ਜਿੱਥੇ ਜਨਮ ਦੇ ਵਕਤ ਤੁਰਿਆ। ਭਾਈ ਸਾਹਿਬ ਨੇ ਦੂਜੀ ਉਦਾਹਰਨ ਲਈ, ਕਹਿਣ ਲੱਗੇ ਪਿਆਰਿਆ ਮਿਰਗ ਜਿਹੜਾ ਜਦੋਂ ਪਿਆਸ ਲੱਗਦੀ ਏ ਦੌੜਦਾ ਉਹ ਵੀ ਏ, ਚਮਕਦੀ ਰੇਤ ਨੂੰ ਦੇਖ ਕੇ ਉਹਦੇ ਵੱਲ ਭੱਜਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਜਿਤਨਾ ਮਰਜ਼ੀ ਭੱਜ ਲੈ ਚਮਕਦੀ ਰੇਤ ਪਾਣੀ ਨਹੀਂ, ਜਦੋਂ ਸਾਰਾ ਦਿਨ ਭੱਜ ਕੇ ਥੱਕ ਜਾਂਦਾ ਤੇ ਅਖੀਰ ਤੇ ਕਹਿੰਦਾ ਮਿਹਨਤ ਤਾਂ ਬੜੀ ਕੀਤੀ, ਭੱਜ ਦੌੜ ਤਾਂ ਬੜੀ ਕੀਤੀ ਪਰ ਅੰਦਰ ਦੀ ਪਿਆਸ ਨਹੀਂ ਬੁੱਝੀ। ਤੇ ਭਾਈ ਸਾਹਿਬ ਕਹਿੰਦੇ ਨੇ ਮਨਾ ਜੇ ਤੂੰ ਵੀ ਜਨਮ ਕੇਵਲ ਤ੍ਰਿਸ਼ਨਾ ਵਿੱਚ ਬਤੀਤ ਕਰ ਦਿੱਤਾ ਫਿਰ ਤੇਰੇ ਵਿੱਚ ਤੇ ਮਿਰਗ ਵਿੱਚ ਕੀ ਅੰਤਰ ਏ? ਉਹ ਵੀ ਦੌੜਦਾ ਰਿਹਾ ਤ੍ਰਿਪਤ ਨਹੀਂ ਹੋਇਆ ਤੇ ਤੂੰ ਵੀ ਸਾਰੀ ਜ਼ਿੰਦਗੀ ਬਤੀਤ ਕੀਤੀ ਤ੍ਰਿਪਤੀ ਤੇ ਤੈਨੂੰ ਵੀ ਨਹੀਂ ਮਿਲੀ। ਜਿਵੇਂ ਬਲਦ ਦੌੜਦਾ ਪਰ ਮੰਜ਼ਿਲ ਨਹੀਂ ਉੱਥੇ ਚੱਕਰ ਕਰਦਾ। ਭਾਈ ਸਾਹਿਬ ਕਹਿੰਦੇ ਨੇ ਪਿਆਰਿਆ ਜਿਵੇਂ ਇੱਕ ਮਿਰਗ ਦੌੜਦਾ ਮੰਜ਼ਿਲ ਨਹੀਂ ਕੇਵਲ ਇਸ ਉੱਥੇ ਟਿਕ ਜਾਂਦਾ, ਇਸੇ ਤਰ੍ਹਾਂ ਮਨੁੱਖਾ ਦੇਹੀ ਲੈ ਲਈ ਭੱਜਿਆ ਤੇ ਚਾਰ ਚੁਫੇਰੇ ਨੇ ਪਰ ਅੰਦਰ ਨੂੰ ਤੇਰੇ ਨੂੰ ਟਿਕਾਓ ਨਹੀਂ ਮਿਲਿਆ, ਅੰਦਰ ਤਾਂ ਤੇਰਾ ਉਸੇ ਤਰ੍ਹਾਂ ਭਟਕਦਾ ਰਿਹਾ। ਹਜ਼ੂਰ ਇਸੇ ਕਰਕੇ ਬਚਨ ਕਰ ਰਹੇ ਨੇ ਪਿਆਰੇ ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਏ, ਇਸੇ ਤਰ੍ਹਾਂ ਜ਼ਿੰਦਗੀ ਕਿਤੇ ਸਾਰੀ ਨਿਕਲ ਨਾ ਜਾਏ ਤੇ ਇਸ ਜਨਮ ਨੂੰ ਤੂੰ ਵਿਅਰਥ ਗਵਾ ਦੇਣ। ਸਾਹਿਬ ਜੀ ਅੱਜ ਕਹਿ ਰਹੇ ਨੇ ਮਾਇਆ ਕਾਰਨ ਧਾਵ ਗਈ ਮੂਰਖ ਲੋਕ ਅਜਾਣ, ਤੂੰ ਭਟਕਿਆ ਤੇ ਜ਼ਰੂਰ ਏ ਪਰ ਅਜਾਣਤਾ ਵਿੱਚ ਤੇਰੇ ਪੱਲੇ ਭਟਕਣਾ ਤੋਂ ਬਿਨਾਂ ਕੁਝ ਪਿਆ ਨਹੀਂ। ਕਉ ਨਾਨਕ ਬਿਨ ਹਰ ਭਜਨ ਸਿਮਰਨ ਤੋਂ ਬਿਨਾਂ ਬਿਰਥਾ ਜਨਮ ਚਲਾਨ, ਕਿੰਨਾ ਕੁ ਵਿਅਰਥ ਚਲਾ ਗਿਆ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਇਸ ਤਰ੍ਹਾਂ ਵਿਅਰਥ ਚਲਾ ਗਿਆ ਕਿ ਜਿਵੇਂ ਮਾਨੋ ਨਾ ਇੱਕ ਬੱਚੀ ਪੇਕੇ ਘਰ ਰਹੀ ਏ ਪਰ ਗੁਣ ਪੱਲੇ ਕੋਈ ਨਹੀਂ, ਜਦੋਂ ਸਹੁਰੇ ਘਰ ਗਈ ਤੇ ਇੱਜ਼ਤ ਮਿਲੀ ਨਹੀਂ, ਪੁੱਛੇ ਵੀ ਇਹਨੂੰ ਸਹੁਰੇ ਘਰ ਕਿਉਂ ਨਾ ਇੱਜ਼ਤ ਮਿਲੀ ਤੇ ਉੱਤਰ ਮਿਲੇਗਾ ਇਹ ਕਿਹੜੀ ਪੇਕੇ ਘਰੋਂ ਗੁਣ ਲੈ ਕੇ ਆਈ ਏ। ਜਿਵੇਂ ਗੁਣਾਂ ਤੋਂ ਬਿਨਾਂ ਇੱਜ਼ਤ ਨਹੀਂ, ਜਿਵੇਂ ਕੋਈ ਵਪਾਰ ਕਰਨ ਵਿਦੇਸ਼ ਵੀ ਜਾਂਦਾ ਤੇ ਬਾਪ ਦੀ ਪੂੰਜੀ ਨੂੰ ਤਬਾਹ ਕਰਕੇ ਵਾਪਸ ਆਏ ਤੇ ਉਹਨੂੰ ਬਾਪ ਦੇ ਘਰ ਇੱਜ਼ਤ ਨਹੀਂ, ਜਿਵੇਂ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਸੂਰਮਾ ਪਿੱਛ ਦਿਖਾ ਕੇ ਕਾਇਰ ਬਣ ਕੇ ਆ ਜਾਏ ਉਹਨੂੰ ਸਮਾਜ ਵਿੱਚ ਇੱਜ਼ਤ ਨਹੀਂ। ਇਸੇ ਤਰ੍ਹਾਂ ਪਿਆਰਿਆ ਨਾਮ ਸਿਮਰਨ ਤੋਂ ਬਿਨਾਂ ਜ਼ਿੰਦਗੀ ਵਿਅਰਥੇ, ਨਾਮ ਤੋਂ ਬਿਨਾਂ ਯਾਦ ਰੱਖੀ ਵਾਹਿਗੁਰੂ ਦੇ ਘਰ ਤੈਨੂੰ ਵੀ ਇੱਜ਼ਤ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਭਾਈ ਗੁਰਦਾਸ ਨੇ ਕਹਿੰਦੇ ਨੇ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਇੱਕ ਬੱਚੀ ਕੁਵਾਰੀ ਪੇਕੇ ਘਰ ਤਾਂ ਲਾਡਲੀ ਮੰਨੀ ਜਾਂਦੀ ਏ, ਵਿਆਹੇ ਸਸੁਰਾਲ ਗੁਣਨ ਕੈ ਮਾਨੀਏ ਪਰ ਜਦੋਂ ਸਹੁਰੇ ਘਰ ਗਈ ਤਾਂ ਗੁਣਾਂ ਨਾਲ ਕਦਰ ਪਈ ਏ।
ਕਹਿਣ ਲੱਗੇ ਇਸੇ ਤਰ੍ਹਾਂ ਜੈਸੇ ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਜਿਵੇਂ ਮਨੁੱਖ ਵਪਾਰ ਕਰਨ ਲਈ ਪ੍ਰਦੇਸ਼ ਵਿੱਚ ਗਿਆ ਹੈ ਪਰ ਕਈ ਹੈ ਸਪੂਤ ਲਾਭ ਲਭਤ ਕਹਿ ਆਣੀਏ, ਸਬਲ ਉਹਵੇ ਜਿਹੜਾ ਕੁਝ ਲਾਭ ਲੈ ਕੇ ਆਇਆ, ਜੈਸੇ ਤੋ ਰਣ ਸਮੇਂ ਪਰ ਦਲ ਮੈਂ ਇਕੇਲੋ ਜਾਏ, ਜੀਤ ਆਵੈ ਸੋਈ ਤੂਰੋ ਸੁਪੱਟ ਬਖਾਨੀ ਹੈ। ਅਖੀਰ ਵਿੱਚ ਕਹਿੰਦੇ ਨੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰ ਦੁਆਰ ਪਹਿਚਾਨੀ ਹੈ। ਮਨੁੱਖ ਉਹਨੂੰ ਮੰਨੀ ਜਿਹੜਾ ਦੇਹੀ ਨੂੰ ਲੈ ਕੇ ਗੁਰੂ ਕੀ ਬਾਣੀ ਤੇ ਉਸ ਪਰਮੇਸ਼ਵਰ ਦੇ ਨਾਮ ਲਈ ਜੁੜ ਗਏ। ਜੇ ਨਾਮ ਨਹੀਂ ਤਾਂ ਹਜ਼ੂਰ ਕਹਿ ਰਹੇ ਨੇ ਕਿ ਪਿਆਰਿਆ ਮਾਇਆ ਕਾਰਨ ਧਾਵਨੀ, ਮੂਰਖ ਲੋਕ ਅਜਾਨ ਕਉ ਨਾਨਕ ਬਿਨ ਹਰ ਭਜਨ, ਬਿਰਸਾ ਜਨਮ ਸਰਾਣ ਜਨਮ ਵਿਅਰਥ ਚਲਾ ਗਿਆ, ਨਾਮ ਤੋਂ ਬਿਨਾਂ ਇਸ ਜਨਮ ਦੀ ਕਦਰ ਨਹੀਂ ਪਈ। ਜੇ ਪਿਆਰਿਓ ਆਪਾਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਾਂਗੇ, ਕਿਉਂਕਿ ਨਾਮ ਹੀ ਇੱਕ ਜ਼ਰੀਆ ਹੈ ਜਿਹੜਾ ਸਾਨੂੰ ਨਾਮੀ ਨਾਲ ਮਿਲਾ ਸਕਦਾ। ਸਿਆਣੇ ਲੋਕ ਕਹਿੰਦੇ ਨੇ ਜਿਵੇਂ ਆਪਾਂ ਕਿਸੇ ਮਨੁੱਖ ਤੱਕ ਪਹੁੰਚਣਾ, ਆਪਣੇ ਇੱਥੋਂ ਕਿਸੇ ਹੋਰ ਥਾਂ ਤੇ ਜਾਣਾ, ਕੋਈ ਗੱਡੀ ਤੇ ਸਫ਼ਰ ਕਰਦਾ, ਕੋਈ ਪਲੇਨ ਤੇ ਸਫ਼ਰ ਕਰਦਾ, ਜਿਵੇਂ ਆਮ ਦੁਨੀਆਂ ਦੀ ਮੰਜ਼ਿਲ ਤੈਅ

ਹਮਾਇਤ ਪੰਛੀ ਹੈ। ਕਹਿੰਦੇ ਨੇ ਲੋਕਾਂ ਦੇ ਜੇ ਕਿਸੇ ਦੇ ਸਿਰ ਉੱਤੇ ਉਹਦਾ ਪਰਛਾਵਾਂ ਪੈ ਜਾਏ ਉਹ ਬਾਦਸ਼ਾਹ ਬਣ ਜਾਂਦਾ। ਹਜ਼ੂਰ ਕਹਿੰਦੇ ਨੇ ਕੇਵਲ ਪਰਛਾਵਾਂ ਨਹੀਂ, ਹੁਮਾ ਪੰਛੀ ਦਾ ਖੰਭ ਕਿਸੇ ਨੂੰ ਮਿਲ ਜਾਏ ਤੇ ਉਸ ਖੰਭ ਨਾਲ ਤੀਰ ਬੰਨ ਕੇ ਛੱਡੋ ਤੇ ਉਸ ਖੰਭ ਵਿੱਚ ਇੰਨੀ ਕੁ ਤਾਕਤ ਹੈ ਜਿੱਥੇ ਉਹ ਪੰਛੀ ਬੈਠਾ ਹੈ ਤੀਰ ਨੂੰ ਉੱਥੇ ਲੈ ਜਾਂਦਾ ਹੈ। ਗੁਰੂ ਕਲਗੀ ਵਾਲੇ ਕਹਿੰਦੇ ਨੇ ਸਿੱਖਾ ਜਿਵੇਂ ਹੁਮਾ ਪੰਛੀ ਦਾ ਖੰਭ ਤੀਰ ਨੂੰ ਹੁਮਾ ਤੱਕ ਲੈ ਜਾਂਦਾ ਜਿੱਥੋਂ ਉਹ ਖੰਭ ਆਇਆ। ਇਹ ਬਾਣੀ ਜਿਹੜੀ ਹੈ ਨਾ ਇਹਦੇ ਵਿੱਚ ਜਦੋਂ ਤੂੰ ਆਪਣੀ ਸੁਰਤ ਨੂੰ ਟਿਕਾ ਦੇਗਾ ਤੇ ਇਸ ਬਾਣੀ ਵਿੱਚ ਇੰਨੀ ਤਾਕਤ ਹੈ ਜਿਸ ਘਰ ਵਿੱਚੋਂ ਬਾਣੀ ਆਈ ਏ ਤੇਰੀ ਸੁਰਤ ਨੂੰ ਬਾਣੀ ਉਸੇ ਘਰ ਵਿੱਚ ਲੈ ਜਾਏ। ਜਿਵੇਂ ਉਹ ਖੰਭ ਤੀਰ ਨੂੰ ਉਹਦੀ ਮੰਜ਼ਿਲ ਤੇ ਲੈ ਜਾਂਦਾ ਹੈ ਤੇ ਬਾਣੀ ਜਦੋਂ ਸੁਰਤ ਜੁੜ ਜਾਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਹਿੰਨ ਰਨ ਗੁਰ ਗਨ ਹਰ ਗਨ ਮੈਂ ਗਨ ਹਰ ਕੰਠ ਨਾਨਕ ਉਰਹਾਰੀ ਰੇ। ਜਦੋਂ ਬਾਣੀ ਨੂੰ ਤੂੰ ਆਪਣੇ ਗਲੇ ਦਾ ਸ਼ਿੰਗਾਰ ਬਣਾਏ ਨਾਮ ਨਾਲ ਜੀਵਨ ਸਫਲ ਏ ਤੇ ਜੇ ਨਾਮ ਨਾ ਜਪੀਏ ਤੇ ਜ਼ਿੰਦਗੀ ਵਿਅਰਥ ਚਲੀ ਜਾਂਦੀ ਏ। ਗੁਰੂ ਤੇਗ ਬਹਾਦਰ ਅੱਜ ਦੋਨਾਂ ਸ਼ਲੋਕਾਂ ਵਿੱਚ ਕਹਿ ਰਹੇ ਨੇ ਅੰਦਰ ਦਾ ਸੁੱਖ ਜੇ ਲੈਣੇ ਤੇ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਨਾਮ ਜਪ ਉਹ ਅੰਦਰ ਦਾ ਸੁੱਖ ਫਿਰ ਐਸਾ ਪਿਆਰਿਓ ਉਹਨੂੰ ਮੌਤ ਵੀ ਖਤਮ ਨਹੀਂ ਜੇ ਕਰ ਸਕਦੀ। ਸ਼ਾਇਦ ਇਹੀ ਕਾਰਨ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਜਦੋਂ ਮੈਂ ਗੁਰੂ ਦੇ ਬਚਨ ਨੂੰ ਪੱਲੇ ਬੰਨਿਆ ਨਾ ਉਹਨੇ ਇੰਨਾ ਕੁ ਸੁੱਖ ਦਿੱਤਾ ਕੋਈ ਪਾਣੀ ਡੂੰਘੇ ਵਿੱਚ ਡੁੱਬ ਜਾਏ ਤੇ ਪਾਣੀ ਦੁੱਖ ਪੈਦਾ ਕਰਕੇ ਉਹਨੂੰ ਮਾਰ ਦਿੰਦਾ। ਕੋਈ ਹਵਾ ਵਿੱਚ ਤੇਜ਼ ਹਵਾ ਚੱਲੇ ਹਨੇਰੀ ਜਾਂ ਕਿਤੇ ਝੱਖੜ ਵੀ ਚਲਾ ਜਾਏ ਉਹ ਵੀ ਡੁੱਬ ਕੇ ਖਤਮ ਹੋ ਜਾਂਦਾ। ਕਈਆਂ ਨੂੰ ਅੱਗ ਸਾੜ ਦਿੰਦੀ ਏ ਪਰ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਨੂੰ ਕਿੰਨਾ ਕੁ ਸੁੱਖ ਏ। ਕਹਿਣ ਲੱਗੇ ਕਿ ਨਾ ਤਾਂ ਦਾਤਾ ਜੀ ਇਹਨੂੰ ਹਵਾ ਉਡਾਉਂਦੀ ਏ, ਹਵਾ ਵੀ ਅੰਦਰ ਦੇ ਸੁੱਖ ਨੂੰ ਖੋਹ ਨਹੀਂ ਸਕਦੀ, ਅੱਗ ਦੇ ਭਾਂਬੜ ਵੀ ਅੰਦਰ ਦੇ ਸੁੱਖ ਨੂੰ ਖੋਹ ਨਹੀਂ ਸਕਦੇ ਤੇ ਡੂੰਘਾ ਪਾਣੀ ਇਹ ਵੀ ਅੰਦਰ ਦੇ ਸੁੱਖ ਨੂੰ ਖੋਹ ਨਹੀਂ ਸਕਦਾ। ਤੇ ਸਾਹਿਬ ਕਹਿੰਦੇ ਨੇ ਫਿਰ ਗੁਰ ਕਾ ਬਚਨ ਬਚਾ ਜੀ ਨਾ ਲੈ, ਕੇਵਲ ਸਰੀਰ ਦਾ ਸੁੱਖ ਨਹੀਂ ਆਤਮਾ ਨੂੰ ਸੁੱਖ ਮਿਲਦਾ ਗੁਰੂ ਕੇ ਬਚਨ ਵਿੱਚੋਂ। ਗੁਰ ਕਾ ਬਚਨ ਬਚਾ ਜੀ ਨਾ ਲੈ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਚਾ ਜਲ ਹੈ। ਪਿਆਰਿਆ ਅੰਦਰ ਦੇ ਸੁੱਖ ਨੂੰ ਤਾਂ ਤੂੰ ਡਾਕੂ ਵੀ ਨਹੀਂ ਖੋ ਸਕਦਾ ਤੇ ਤੂੰ ਅੰਦਰ ਦਾ ਸੁੱਖ ਜੇ ਭਾਲਣਾ ਜੋ ਸੁੱਖ ਕੋ ਚਾਹੇ ਸਦਾ ਸਦਾ ਲਈ। ਪਰ ਪਿਆਰਿਓ ਦੁਨੀਆਂ ਵਿੱਚ ਸਦਾ ਸੁੱਖ ਨਹੀਂ, ਅੱਜ ਸੁੱਖ ਹੈ ਨਾ ਕੱਲ ਨੂੰ ਉਸੇ ਘਰ ਦੇ ਅੰਦਰ ਦੁੱਖ ਹੈ। ਹਜ਼ੂਰ ਤਾਂ ਹੀ ਕਹਿੰਦੇ ਨੇ ਜਿਸ ਘਰ ਦੇ ਘਰ ਵਿੱਚ ਅੱਜ ਹਾਸਾ ਹੈ ਸਦਾ ਹਾਸੇ ਨੇ ਨਹੀਂ ਰਹਿਣਾ, ਉੱਥੇ ਕੱਲ ਨੂੰ ਵਹਿਣ ਵੀ ਪੈਣੇ ਨੇ। ਜਿਸ ਘਰ ਦੇ ਅੰਦਰ ਵਿਆਹ ਵਕਤ ਘੋੜੀਆਂ ਗਾਈਆਂ ਗਈਆਂ ਨੇ ਉਸ ਘਰ ਦੇ ਅੰਦਰ ਅਲਾਣੀਆਂ ਵੀ ਗਾਈਆਂ ਜਾਣੀਆਂ ਨੇ। ਦੁਨੀਆਂ ਵਿੱਚ ਸਦਾ ਸੁੱਖ ਨਹੀਂ, ਜੇ ਤੂੰ ਨਾਮ ਵੀ ਜੁੜ ਜਾਏਗਾ ਨਾ ਫਿਰ ਗੁਰੂ ਸਾਹਿਬ ਕਹਿੰਦੇ ਨੇ ਹਰਖ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰ ਨਾਨਕ ਕੋ ਦੀਆ ਉੱਥੇ ਚਲਾ ਜਾਏਗਾ ਜਿੱਥੇ ਨਾਨਕ ਵੱਡਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜੜਾ। ਜੇ ਅੰਦਰ ਦਾ ਸੁੱਖ ਲੈਣਾ ਫਿਰ ਇੱਕ ਦਾ ਬਣ ਜਾ ਇਹਦੀ ਸ਼ਰਨ ਵਿੱਚ ਸੋਖੇ। ਹੁਣ ਸ਼ਰਨ ਵਿੱਚ ਆਉਣ ਦਾ ਢੰਗ ਤਰੀਕਾ ਹੈ ਨਾ, ਇੱਕ ਅਦੀਬ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦੇ ਨੇ ਜੇ ਸੁੱਖ ਲੈਣੇ ਨਾ ਇਸ ਤਰ੍ਹਾਂ ਗੁਰੂ ਦਰ ਤੇ ਟਿਕ ਜਾਈ, ਜਦੋਂ ਆਪਾਂ ਸਬਰ ਕਰਨੇ ਆ ਜਾਂ ਕੱਚੀ ਮਿੱਟੀ ਤੇ ਤੁਰਨੇ ਆ, ਜਾਂ ਮੰਨ ਲਓ ਮੀਂਹ ਪਿਆ ਹੋਵੇ ਤੇ ਮਿੱਟੀ ਥੋੜੀ ਜਿਹੀ ਗਿੱਲੀ ਹੋਵੇ ਧਰਤੀ ਗਿੱਲੀ ਹੋਵੇ ਧਰਤੀ ਤੇ ਪੈਰ ਰੱਖਣੇ ਆ ਨਾ ਤੇ ਉਹ ਪੈਰ ਜ਼ਮੀਨ ਵਿੱਚ ਧੱਕ ਜਾਂਦਾ ਪਰਤ ਕੇ ਸੁੱਕ ਜਾਏ ਤੇ ਪੈਰਾਂ ਦੇ ਨਿਸ਼ਾਨ ਬਣ ਜਾਂਦੇ ਨੇ। ਉਹ ਅਦੀਬ ਲਿਖਦਾ ਹੈ ਜੇ ਕੋਈ ਬੰਦਾ ਇਹ ਕਹੇ ਕਿ ਜਿਹੜੇ ਉਸ ਪੈਰਾਂ ਦੇ ਨਿਸ਼ਾਨ ਨੇ ਮੈਂ ਉਹਨਾਂ ਨੂੰ ਪੱਟ ਕੇ ਇਸ ਰਸਤੇ ਤੋਂ ਚੁੱਕ ਕੇ ਦੂਜੇ ਰਾਹ ਤੇ ਰੱਖ ਦੇਣਾ। ਕਹਿੰਦੇ ਜਿੱਥੇ ਪੈਰਾਂ ਦੇ ਨਿਸ਼ਾਨ ਪੈ ਗਏ ਉਹ ਮਿਟਾਏ ਤਾਂ ਜਾ ਸਕਦੇ ਨੇ ਪਰ ਉਠਾਏ ਨਹੀਂ ਜਾ ਸਕਦੇ, ਜਿਵੇਂ ਪੈਰਾਂ ਦੇ ਨਿਸ਼ਾਨ ਮਿਟ ਸਕਦੇ ਨੇ ਪਰ ਉਹਨਾਂ ਨੂੰ ਉਠਾ ਕੋਈ ਨਹੀਂ ਸਕਦਾ। ਤੂੰ ਗੁਰੂ ਕੇ ਚਰਨਾਂ ਵਿੱਚ ਇਸ ਤਰ੍ਹਾਂ ਡਿੱਗ ਪਓ ਕਿ ਤੈਨੂੰ ਕੋਈ ਮਿਟਾ ਤਾਂ ਸਕੇ ਤਨ ਨੂੰ ਪਰ ਤੇਰੇ ਅੰਦਰ ਨੂੰ ਗੁਰੂ ਦੇ ਚਰਨਾਂ ਵਿੱਚੋਂ ਕੋਈ ਉਠਾ ਨਾ ਸਕੇ। ਸਾਹਿਬ ਨੇ ਤਾਂ ਹੀ ਬਚਨ ਕੀਤਾ ਸੀ। ਕਹਿਣ ਲੱਗੇ ਪਿਆਰਿਆ ਉਸ ਅਦੀਬ ਨੇ ਲਿਖਿਆ ਕਹਿੰਦਾ ਕੂਚਾ ਇਹ ਯਾਰ ਨੇ ਬੈਠ ਨੱਚੇ ਪਾਂ ਕੀ ਤਰ੍ਹਾਂ ਜੋ ਸੁੱਖ ਕੋ ਚਾਹੇ ਸਦਾ, ਕੂਚਾ ਇਹ ਯਾਰ ਮੈਂ ਬੈਠ ਨੱਚੇ ਪਾਂ ਕੀ ਤਰ੍ਹਾਂ ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਤੈਨੂੰ ਖਤਮ ਤਾਂ ਕਰਦਾ ਪਰ ਅੰਦਰ ਦਾ ਆਨੰਦ ਨਾ ਜਾਏ। ਦਿੱਲੀ ਦੀ ਧਰਤੀ ਏ ਤੇ ਛੋਟਾ ਜਿਹਾ ਬੱਚਾ 3 ਕੁ ਸਾਲ ਦਾ ਤੇ ਉਹਦੇ ਤਨ ਦੇ ਬਸਤਰ ਉਤਾਰ ਦਿੱਤੇ।

0: ਤੇ ਸਾਹਮਣੇ ਉਹਦਾ ਬਾਪੂ ਬੈਠਾ ਹੈ ਤੇ ਉਹਦੇ ਬਾਪ ਦੇ ਚਿਹਰੇ ਤੇ ਨੂਰ ਹੈ ਤੇ ਉਹ ਕੋਈ ਆਮ ਮਨੁੱਖ ਨਹੀਂ, ਕੋਈ ਆਮ ਇਨਸਾਨ ਨਹੀਂ, ਉਹ ਮਨੁੱਖ ਹੈ ਜਿਹਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੁਰੂ ਕਲਗੀ ਵਾਲੇ ਦੇ ਪੁੱਤਰਾਂ ਨੂੰ ਸ਼ਹੀਦ ਕਰਨ ਵਾਲਿਆਂ ਤੋਂ ਬਦਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਹੈ ਤੇ 3 ਸਾਲ ਦਾ ਬੱਚਾ ਅਜਾ ਸਿੰਘ ਉਹਦੇ ਸਾਹਮਣੇ ਨੇ ਉਸ ਬੱਚੇ ਦੀਆਂ ਦੋਨੋਂ ਬਾਹਾਂ ਘੁੱਟ ਕੇ ਪਕੜੀਆਂ ਨੇ, ਉਸ ਬੱਚੇ ਦੀਆਂ ਲੱਤਾਂ ਨੂੰ ਨੂਰ ਕੇ ਬੰਨਿਆ ਤੇ ਬਾਪ ਸਾਹਮਣੇ ਖਲੋਤਾ। ਇਸ ਗੱਲ ਕਹਿੰਦੇ ਨੇ ਸੱਜਣਾ ਪ੍ਰਚੀਰ ਕਹਿ ਰਿਹਾ ਕਿ ਇਹ ਬੰਦਾ ਸਿੰਘ ਬਹਾਦਰ ਜਾਂ ਤਾਂ ਗੁਰੂ ਨੂੰ ਛੱਡ ਦੇ, ਨਹੀਂ ਤਾਂ ਪਕੜ ਆ ਖੰਜਰ ਤੇ ਆਪਣੇ ਪੁੱਤਰ ਦੇ ਪੇਟ ਨੂੰ ਪਾੜ ਦੇ ਤੇ ਆਪਣੇ ਪੁੱਤਰ ਦਾ ਤੂੰ ਖਾਤਮਾ ਕਰ ਦੇ। ਤੇ ਨਾਮ ਚ ਰੰਗਿਆ ਹੋਇਆ ਕਹਿੰਦਾ ਉਹ ਸੱਜਣਾ ਕਦੀ ਸਿੱਖ ਆਪਣੇ ਨੂੰ ਕੀ, ਸੱਜਣਾ ਬਗਾਨੇ ਦੇ ਪੁੱਤਰ ਦਾ ਕਦੀ ਜਿਹਨੇ ਪੇਟ ਨਹੀਂ ਪਾੜਿਆ ਉਹਨੇ ਆਪਣੇ ਦਾ ਕਿੱਥੇ ਪਾੜਨਾ। ਕਹਿਣ ਲੱਗਾ ਇੰਨਾ ਗੁਰੂ ਨਾਲ ਨਹੀਂ, ਅਸੀਂ ਦੇਖ ਤੇਰੇ ਪੁੱਤਰ ਨੂੰ ਸਾਹਮਣੇ ਚੀਰਾਂਗੇ। ਉਹਨੇ ਇੱਕ ਗੱਲ ਕਹੀ, ਸੱਜਣਾ ਤੂੰ ਮੇਰੇ ਪੁੱਤਰ ਨੂੰ ਤਾਂ ਚੀਰ ਸਕਣਾ, ਪੁੱਤਰ ਦੇ ਕਲੇਜੇ ਨੂੰ ਕੱਢ ਸਕਣਾ, ਪਰ ਇਸ ਗੱਲ ਧਿਆਨ ਰੱਖੀ ਮੇਰੇ ਤਨ ਨੂੰ ਵੀ ਤੂੰ ਚੀਰ ਸਕਣਾ। ਪਰ ਗੁਰੂ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦੇ ਕੇ ਜਿਹੜਾ ਅੰਦਰ ਦਾ ਸੁੱਖ ਦੇ ਦਿੱਤਾ ਨਾ, ਉਹ ਤੇਰੇ ਖੰਜਰ ਤੇ ਤੇਰੇ ਜੰਬੂਰ ਕਦੀ ਖੋ ਨਹੀਂ ਹੋ ਸਕਦੇ। ਉਹ ਸੁੱਖ ਐਸਾ, 3 ਸਾਲ ਦਾ ਬੱਚਾ ਹੈ, ਬਾਪੂ ਸਾਹਮਣੇ ਦੇਖਦਾ ਕਿ ਇੱਕ ਪੇਟ ਚੀਰਿਆ ਤੇ ਤੜਫ ਦਾ ਕਲੇਜਾ ਕੱਢਿਆ ਤੇ ਦੋਨੋਂ ਅੱਖਾਂ ਖੁੱਲੀਆਂ ਨੇ, ਉਹ ਕਲੇਜਾ ਬਾਪੂ ਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਮੂੰਹ ਵਿੱਚੋਂ ਇੱਕ ਆਵਾਜ਼ ਵੀ ਆਉਂਦੀ ਹੈ ਕਿ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਿਲਾਇਆ। ਉਹ ਅੰਦਰ ਇੰਨਾ ਕੁ ਆਨੰਦ ਵਿੱਚ ਚੁੱਕਿਆ। ਆਓ ਪਿਆਰਿਓ, ਆਪਾਂ ਵੀ ਜੇ ਸੁੱਖ ਦੀ ਭਾਲ ਵਿੱਚ ਹਾਂ ਤੇ ਨਾਮ ਵਿੱਚ ਸੁੱਖ ਦੇ, ਕਹਿਣ ਮਾਤਰ ਨਹੀਂ ਸੁੱਖ ਮਿਲਣਾ ਤੁਰ ਕੇ। ਮੈਂ ਅਰਜ਼ ਕਰਾਂ ਰੋਜ਼ਾਨਾ ਬੈਠਣਾ ਸ਼ੁਰੂ ਕਰੀਏ, 5 ਮਿੰਟ, 10 ਮਿੰਟ, ਅੱਧਾ ਘੰਟਾ ਕਦੀ ਗੁਰੂ ਗੁਰੂ ਜਪ ਕੇ ਤਾਂ ਦੇਖੋ। ਹੁਣ ਦਵਾਈ ਖਾਣ ਤੋਂ ਬਿਨਾਂ ਵੈਦ ਨੂੰ ਉਲਾਮੇ ਦੇਈ ਜਾਣੇ ਮਾੜੀ ਗੱਲ ਹੈ, ਦਵਾਈ ਖਾ ਕੇ ਪਰਹੇਜ਼ ਕਰਕੇ ਫਿਰ ਗੱਲ ਕਰੀਏ ਤੇ ਵਾਕਈ ਅੰਦਰ ਦਾ ਸੁੱਖ ਮਿਲਦਾ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਸਾਧ ਸੰਗਤ ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਸਭ ਗੁਣਾਂ ਦੇ ਨਾਲ ਹੁੰਦਾ। ਜੇ ਕੋਈ ਆਪਣੇ ਆਪ ਹੀ ਚੰਗਾ ਬਣ ਪਵੇ ਉਹਨੂੰ ਚੰਗਾ ਨਹੀਂ ਆਖਿਆ ਜਾ ਸਕਦਾ। ਇਸ ਤਰ੍ਹਾਂ ਸਤਿਗੁਰ ਸਮਝਾਉਂਦੇ ਨੇ ਕਿ ਭਾਈ ਅਸੀਂ ਚੰਗੇ ਕਿਉਂ ਨਹੀਂ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ। ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ, ਸੰਬੰਧ ਜੁੜ ਜਾਏ। ਪਰ ਸਾਹਿਬ ਕਹਿੰਦੇ ਨੇ ਕਿਉਂ, ਕਿਸ ਤਰ੍ਹਾਂ? ਜਿਹੜੇ ਗੁਣਾਂ ਦੇ ਨਾਲ ਪਰਮਾਤਮਾ ਨਾਲ ਮਿਲਾਪ ਹੋਣਾ ਹੈ ਉਹ ਤਾਂ ਗੁਣ ਤੇਰੇ ਵਿੱਚ ਹੈ ਕੋਈ। ਅਗਰ ਆਪਣੇ ਅੰਦਰ ਤੂੰ ਐਸੇ ਗੁਣ ਗ੍ਰਹਿਣ ਕਰ ਲਏ ਤੇ ਤੇਰਾ ਪਰਮਾਤਮਾ ਨਾਲ ਸੰਬੰਧ ਜੁੜ ਸਕਦਾ ਹੈ, ਮਿਲਾਪ ਹੋ ਸਕਦਾ ਹੈ। ਐਸੇ ਉਹ ਗੁਣ ਕਿਹੜੇ ਨੇ? ਸਤਿਗੁਰੂ ਨੇ

ਜਿਹੜੇ ਗੁਣਾਂ ਦੇ ਨਾਲ ਤੇਰੇ ਨਾਲ ਮਿਲਾਪ ਹੋਣਾ ਹੈ ਉਹ ਗੁਣ ਮੇਰੇ ਵਿੱਚ ਨਹੀਂ ਹਨ, ਕਿਉਂਕਿ ਗੁਣਾਂ ਕਰਕੇ ਮਿਲਾਪ ਹੈ, ਅਵਗੁਣਾਂ ਕਰਕੇ ਵਿਛੋੜਾ। ਇੱਕ ਪਤੀ ਪਤਨੀ ਦਾ ਮਿਲਾਪ ਵੀ ਇੱਕ ਸ਼ੁਭ ਗੁਣਾਂ ਕਰਕੇ ਹੁੰਦਾ, ਜੇ ਕਿਤੇ ਅਵਗੁਣ ਨਜ਼ਰ ਆ ਜਾਵੇ ਉਹ ਵਿਛੋੜਾ ਪੈ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਸਮਝਾਉਂਦੇ ਨੇ ਉਹ ਗੁਣ ਕਿਹੜੇ ਨੇ, ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਟੰਗ ਨਾ ਮਿੱਠੇ ਬੈਣ, ਇਹ ਮੇਰੇ ਵਾਹਿਗੁਰੂ ਅਕਾਲ ਪੁਰਖ, ਮੇਰਾ ਤਾਂ ਰੂਪ ਵੀ ਚੰਗਾ ਨਹੀਂ, ਮੇਰੇ ਤੇ ਨੈਣ ਵੀ ਸੋਹਣੇ ਨਹੀਂ ਹਨ, ਨਾ ਕੁਲ ਟੰਗ ਨਾ ਮੇਰੀ ਕੋਈ ਕੁਲ ਚੰਗੀ ਹੈ, ਨਾ ਕੋਈ ਐਸਾ ਟੰਗ ਹੈ, ਨਾ ਮਿੱਠੇ ਬਹਿਣਾ ਪਰਮਾਤਮਾ ਨਾ ਹੀ ਮਿੱਠੇ ਬੋਲਣੇ, ਜਿਨ੍ਹਾਂ ਬੋਲਾਂ ਕਰਕੇ ਹੀ ਮੈਂ ਤੈਨੂੰ ਮੋਹਿਤ ਕਰ ਲਵਾਂ। ਆਪਾਂ ਰੋਜ਼ ਪੜ੍ਹਦੇ ਸਤਿਗੁਰੂ ਇਹ ਗੱਲ ਸਮਝਾ।

ਮਾਂ ਉਹ ਬੋਲ ਕਿਹੜੇ ਜਿਹੜੇ ਬੋਲ ਬੋਲਣ ਦੇ ਨਾਲ ਤੂੰ ਮੇਰੇ ਨਾਲ ਪਿਆਰ ਕਰੀ ਕਿਉਂਕਿ ਮੇਰੇ ਅੰਦਰ ਐਸਾ ਕੋਈ ਵੀ ਗੁਣ ਨਹੀਂ ਹੈ ਮੈਂ ਅਵਗਣਾਂ ਦੇ ਨਾਲ ਭਰਿਆ ਤੇਰੇ ਸਾਹਮਣੇ ਕਿਵੇਂ ਇਹ ਗੱਲ ਆਖ ਸਕਣਾ ਕਿ ਹੇ ਪ੍ਰਮਾਤਮਾ ਤੂੰ ਮੈਨੂੰ ਆਪਣੇ ਦਰਸ਼ਨ ਦੇ ਸਾਹਿਬ ਕਹਿੰਦੇ ਆਪਣੇ ਅੰਦਰ ਐਸੇ ਗੁਣ ਪੈਦਾ ਕਰਨ ਵਾਸਤੇ ਪ੍ਰਮਾ

ਕੌਣ ਐਸਾ ਆਖ ਸਕਦਾ ਕਿ ਮੈਂ ਚੰਗਾ ਨਹੀਂ। ਹਰ ਕੋਈ ਮਨੁੱਖ ਇਹੀ ਆਖਦਾ ਜੈਸਾ ਮੈਂ ਹਾਂ ਐਸਾ ਕੌਣ ਹੋ ਸਕਦਾ ਹੈ। ਉਹ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਵਾਸਤੇ ਦੂਸਰੇ ਨੂੰ ਬੁਰਾ ਭਲਾ ਵੀ ਆਖੇਗਾ। ਪਰ ਅੱਜ ਕਿਸੇ ਨੂੰ ਬੁਰਾ ਆਖ ਕੇ ਵੇਖੋ, ਇਹ ਗੱਲ ਕਹਿ ਕੇ ਵੇਖੋ ਤੇਰੇ ਅੰਦਰ ਇਹ ਔਗਣ ਹੈ। ਦੇਖੋ ਕਿਤਨਾ ਔਖਾ ਹੋ ਕੇ ਆਖੇਗਾ ਕਿ ਮੇਰੇ ਨਾਲ ਜ਼ਿਆਦਾ ਔਗਣ ਹਾਰਾ ਤੂੰ ਆਪ ਹੈ। ਇਸੇ ਲਈ ਤੇ ਬਾਬੇ ਫਰੀਦ ਨੇ ਇਹ ਗੱਲ ਆਖੀ ਹੈ, ਕਿਸੇ ਨੂੰ ਔਗਣ ਹਾਰਾ ਸਾਬਤ ਕਰਨ ਵਾਸਤੇ ਪਹਿਲੇ ਆਪਣੇ ਆਪ ਅੰਦਰ ਚਾਤ ਮਾਰ ਕੇ ਵੇਖ ਲੈ। ਫਰੀਦਾ, ਜੇ ਤੂੰ ਅਕਲ ਲਦੀ ਕਾਲੇ ਲਿਖ ਨਾ ਲੇਖ, ਆਪਣਾ ਹੈ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਮੰਜੇ ਥੱਲੇ ਸੋਤਾ ਫੇਰ ਕਿਸੇ ਨੂੰ ਆਖੀ। ਸਤਿਗੁਰ ਨੇ ਨਿਮਤ ਸਾਨੂੰ ਇਹ ਗੱਲ ਦਰਸਾਈ ਹੈ, ਜੇ ਭਾਈ ਆਪਣੇ ਆਪ ਨੂੰ ਚੰਗਾ ਨਾ ਆਖੀਏ ਤੇ ਸਾਹਮਣੇ ਕੋਈ ਬੁਰਾ ਵੀ ਨਜ਼ਰ ਨਹੀਂ ਆ, ਸਾਹਮਣੇ ਹਮੇਸ਼ਾ ਅੱਛਾ ਹੀ ਨਜ਼ਰ ਆਵੇਗਾ।

ਮੇਰੇ ਸਤਿਗੁਰ ਇੰਨੇ ਵੱਡੇ ਅਵਗੁਣ ਮੇਰੇ ਵਿੱਚ ਹਨ ਤੇ ਕਹਿੰਦੇ ਨੇ ਭਾਈ ਸਾਹਿਬ ਵਿਸ਼ਵਾਸ ਕਾਤੀ ਅਕਿਰਤ ਕੰਨ ਮੈਂ ਕੋਈ ਨਾ ਰਖਦਾ ਐਸੇ ਅਵਗੁਣ ਹਾਰੇ ਨੂੰ ਕੌਣ ਬਖਸ਼ੇਗਾ ਜੋ ਵਿਸ਼ਵਾਸ ਕਾਤੀ ਤੇ ਅਕਿਰਤ ਕੰਨ ਹੈ।

ਕਹਿੰਦੇ ਨੀ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਸਭੇ ਘੱਟ ਘੱਟ ਕਹਿੰਦੇ ਨੀ ਹਿਰਦੇ ਨੂੰ, ਭਾਈ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਰਾਮ ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਬੋਲ ਰਿਹਾ, ਉਸ ਤੋਂ ਬਿਨਾਂ ਕੌਣ ਬੋਲ ਬੋਲ ਸਕਦਾ ਹੈ। ਸਭ ਘੱਟ ਅੰਦਰ, ਸਭ ਦੇ ਹਿਰਦਿਆਂ ਅੰਦਰ ਉਸੇ ਦਾ ਹੀ ਨਿਵਾਸ।

ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਹੋਈ। ਭਾਈ ਹਰ ਥਾਂ ਤੇ ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਮੌਜੂਦ ਹੈ। ਹੇ ਮਨੁੱਖ, ਹੇ ਇਨਸਾਨ, ਦੱਸ

ਇੱਕ ਤਰ੍ਹਾਂ ਨੇ ਦਾਵਾ ਕੀਤਾ ਨਹੀਂ ਪ੍ਰਮਾਤਮਾ ਉਹ ਜਿਹੜਾ ਰੱਬ ਹੈ ਬਨਾਰਸ ਵਿੱਚ ਰਹਿੰਦਾ। ਇੱਕ ਕਹਿਣ ਲੱਗੇ ਨਹੀਂ ਉਹ ਪ੍ਰਮਾਤਮਾ ਅੱਲਾਹ ਤਾਲਾ ਖੁਦਾਵੰਦ ਕਰੀਮ ਮੱਕੇ ਸ਼ਰੀਫ ਅੰਦਰ ਰਹਿੰਦਾ। ਮੇਰੇ ਸਤਿਗੁਰ ਨੇ ਦੋਨਾਂ ਦਾ ਭਿੰਨ ਭੇਦ ਮਿਟਾਉਣ ਵਾਸਤੇ ਉਸੇ ਜਗ੍ਹਾ ਪਹੁੰਚ ਕੇ ਉਹਨਾਂ ਦੇ ਇਸ ਪਰਮ ਨੂੰ ਨਿਵਰਤ ਕੀਤਾ ਤੇ ਆਖਿਆ, ਨਹੀਂ ਭਾਈ, ਉਸ ਪਰਮਾਤਮਾ ਨੂੰ ਜਿੱਥੇ ਯਾਦ ਕਰੋ ਉਹ ਤੇ ਉੱਥੇ ਹੀ ਰਹਿੰਦਾ ਹੈ। ਉਹ ਪਰਮਾਤਮਾ ਸਾਥੋਂ ਦੂਰ ਨਹੀਂ ਬਲਕਿ ਸਾਡੇ ਅੰਦਰ ਰਹਿੰਦਾ ਹੈ। ਇੱਕ ਜ਼ਿਕਰ ਭਾਈ ਸਾਹਿਬ ਨੇ ਬੜੇ ਕਮਾਲ ਦਾ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ, ਇਸ ਭੇਦ ਨੂੰ ਮਿਟਾਉਣ ਵਾਸਤੇ

ਕਿਤਾਬ ਹੈ ਨਾ ਇਹਨੂੰ ਖੋਲ ਕੇ ਸਾਨੂੰ ਸੱਚ ਤੇ ਈਮਾਨ ਦੀ ਗੱਲ ਦੱਸ। ਪੁੱਛਣ ਗੱਲ ਈਮਾਨ ਦੀ, ਸੱਚ ਦੀ, ਹੱਕ ਦੀ। ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ, ਉਸ ਰੱਬ ਦਾ ਪੁੱਤਰ ਵੱਡਾ ਹਿੰਦੂ ਹੈ ਜਾਂ ਮੁਸਲਮਾਨ ਹੈ, ਇਹ ਜਰਾ ਭਰਮ ਕੱਢ ਕੇ ਸਾਨੂੰ ਦੱਸ। ਤੇ ਬਾਬਾ ਜੀ ਕੀ ਕਹਿੰਦੇ? ਜਰਾ ਵੀ ਡਰੇ ਨੀ, ਚੱਕੇ ਨੀ। ਕਹਿਣ ਲੱਗੇ, ਸੁਣੋ ਹਾਜੀਓ, ਜੇ ਸੱਚ ਤੇ ਈਮਾਨ ਦੀ ਗੱਲ ਪੁੱਛਦੇ ਹੋ ਉਹ ਇਹ ਹੈ, ਬਾਬਾ ਆਖੇ ਹਾਜੀਆ ਸੁਭ ਅਮਲਾ ਬਾਜੋ ਦੋਨੋ ਰੋਈ। ਉਹ ਭਾਈ ਗੱਲ ਤੇ ਸਾਰੀ ਸ਼ੁਭ ਗੁਣਾਂ ਦੀ, ਸ਼ੁਭ ਅਮਲਾਂ ਦੀ ਹੈ। ਭਾਵੇਂ ਹੋਵੇ ਉਹ ਹਿੰਦੂ, ਭਾਵੇਂ ਹੋਵੇ ਉਹ ਮੁਸਲਮਾਨ, ਭਾਵੇਂ ਹੋਵੇ ਸਿੱਖ, ਭਾਵੇਂ ਹੋਵੇ ਈਸਾਈ, ਕੋਈ ਵੀ ਹੋਵੇ, ਜਦ ਤੱਕ ਉਹਦੇ ਅੰਦਰ ਸ਼ੁਭ ਗੁਣ ਨਹੀਂ, ਉਹਦੇ ਕਰਮ ਚੰਗੇ ਨਹੀਂ। ਬਾਬਾ ਜੀ ਕਹਿੰਦੇ ਨੇ, ਸ਼ੁਭ ਅਮਲਾ ਬਾਜੋ ਦੋਨੋ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਧੋਈ। ਉਹ ਭਾਈ ਦਰਗਾਹ ਵਿੱਚ ਧੋਈ ਨਹੀਂ ਮਿਲਣੀ, ਪਰ ਸੱਚ ਤੇ ਈਮਾਨ ਦੀ ਗੱਲ ਇਹ ਹੈ ਕਿ ਮੇਰੀ ਨਿਗਾਹ ਵਿੱਚ ਸਾਰੇ ਇੱਕੋ ਜਿਹੇ। ਮੈਂ ਤੇ ਇਹ ਆਵਾਜ਼ ਦੇਣ ਆਇਆ ਕਿ ਉਹ ਰੱਬ ਪਰਮਾਤਮਾ ਇੱਥੇ ਹੀ ਨਹੀਂ ਰਹਿੰਦਾ, ਉਹ ਤੇ ਹਰ ਜਗ੍ਹਾ ਮੌਜੂਦ ਹੈ। ਲਓ ਜੀ, ਗੁਰੂ ਨਾਨਕ ਦੇ ਚਰਨ ਫੜ ਕੇ ਅੱਜ ਇਹਨਾਂ ਨੇ ਮਾਫੀ ਮੰਗੀ ਹੈ ਤੇ ਸਤਿਗੁਰ ਤੋਂ ਬੁਲਿਹਾਰ ਜਾਂਦੇ ਇਹ ਗੱਲ ਕਹਿੰਦੇ ਨੇ ਕਿ ਵਾਕਈ ਹੀ ਪਰਮਾਤਮਾ ਤੇ ਹਰ ਜਗ੍ਹਾ ਰਹਿੰਦਾ ਹੈ, ਹਰ ਕੱਟ ਹਰ ਹਿਰਦੇ ਵਿੱਚ ਬੋਲਦਾ ਹੈ, ਪਰ ਅਸੀਂ ਉਹਨੂੰ ਸੀਮਤ ਕਰ ਦਿੱਤਾ, ਅਸੀਂ ਉਹਨੂੰ ਇੱਕ ਜਗ੍ਹਾ ਕੈਦ ਕਰ ਦਿੱਤਾ ਕਿ

ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਉਸ ਪੂਰਨ ਜੋਤ ਕਰਕੇ ਮੰਨ ਲਈਏ ਤੇ ਗੱਲ ਸਾਡੀ ਸਮਝ ਆ ਜਾਏਗੀ। ਕਿਉਂਕਿ ਇੱਥੋਂ ਆਵਾਜ਼ ਆਉਂਦੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਜਿਸ ਅੰਦਰ ਉਹ ਇਹ ਆਵਾਜ਼ ਦੇ ਰਹੇ ਨੇ, ਆਓ ਉਸ ਆਵਾਜ਼ ਨੂੰ ਆਪਾਂ ਬੁਲੰਦ ਕਰੀਏ ਜੀ।

सतगुर मेरा सतगुर रखवाला होवा मेरा सतगुर

ਕਿਉਂਕਿ ਅੱਗੇ ਵੀ ਜੋਤ ਦੀ ਗੱਲ ਹੋਣੀ ਹੈ, ਜਾਤ ਦੀ ਨਹੀਂ। ਸਾਧੂ ਨੇ ਖਿਆਲ ਬੜਾ ਸੁਣ ਦਿੱਤਾ, ਕਹਿੰਦੇ ਨੇ ਖਿਆਲ ਕਰਿਓ, ਜਿੱਥੇ ਲੇਖਾ ਮੰਗੀ ਹੈ ਜਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ, ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਹੀ ਹੈ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ, ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ, ਕਈ ਗੱਲਾਂ ਸਤਿਗੁਰ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪਦੀ ਝੋਲੀ ਪਾਵਾਂ ਕਿ ਸਤਿਗੁਰ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰ ਆਰਾਮ ਕਰ ਰਹੇ ਸਨ, ਸਤਿਗੁਰ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ, ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਿਹਾ। ਉਸ ਵੱਡੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇਆ, ਭਾਈ ਰਬਾਬ ਕਮਾਲ ਵਜਾ ਰਹੇ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ, ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ, ਇਹਦਾ ਆਨੰਦ ਕੁਝ ਹੋਰ ਹੋ। ਕੌਣ ਹੈ, ਸਤਿਗੁਰੂ ਪੁੱਛ ਕਰਦੇ ਨੇ, ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰੂ ਕਹਿੰਦੇ ਨੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ, ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ, ਵੀ ਇਹ ਬੜਾ ਦਾਨਾ ਹੈ। ਦਾਨਾ ਸਿਆਣੇ ਨੂੰ ਹੀ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤਤ ਕਰਕੇ ਆਪਣਾ ਪੇਟ ਪਾਲ ਰਹੇ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰ ਜੀ, ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ, ਛੋਟੀ ਜਿਹੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਿਹਾ, ਤੂੰ ਕੌਣ ਹੈ? ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆ ਜੀ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ, ਤੂੰ ਮਰਦਾਨਾ ਹੈ। ਮਰਦਾਨਾ ਕਹਿਣ ਲੱਗਾ, ਸਤਿਗੁਰ ਜਾੜ ਤੇ ਉੱਥੇ ਰਹਿ ਗਈ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਤੁਸੀਂ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ ਸਾਹਿਬ ਕਹਿੰਦੇ, ਜਾਤ ਹਉਮੈ ਦੀ ਦੀਵਾਰ ਹੈ।
ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ। ਇਹ ਦੀਵਾਰ ਹੈ ਗੋਜਰੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਤ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ। ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾਂ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ। ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਹੀ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ, ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ, ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਈ, ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਪਿੱਛੇ ਰਾਤੀ ਜਾਗਣਾ ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰ ਨੇ ਕਹੀ। ਲਓ ਜੀ, ਭਾਈ ਮਰਦਾਨੇ ਨੇ ਪੱਲੇ ਬੰਨ ਲਏ। ਖਿਆਲ ਕਰੀ, ਸਤਿਗੁਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਧਰਪੇ। ਕਹਿਣ ਲੱਗੇ ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਵੇਂਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀਆਂ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲੋ ਜੀ, ਉੱਥੇ ਭੁੱਖਾ ਪਿਆਸਾ ਤੇ ਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਹੈ ਮਰਦਾਨਾ, ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ, ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ, ਗੁਰੂ ਨਾਨਕ ਦੀ ਜੋਤ, ਜਿਹਨੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੀ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ। ਸਾਰੇ ਸੰਸਾਰ ਦਾ ਰਤਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰ ਦਾ ਬੜਾ ਪਿਆਰ, ਬਹੁਤ ਸਨੇਹ ਬਹੁਤ ਕਰਿਆ ਕਰਦੇ ਸਨ, ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨਹੀਂ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਹਾਂ ਵਰਨਾਂ ਕੋ ਸਾਹਿਬ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਾਮਾ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ, ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ, ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਵਿਚਾਰ ਕਰਨਾ।

0: ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ?
1: ਗੁਰੂ ਅੰਗਦ।
0: ਗੁਰ ਅੰਗਦ, ਗੁਰ ਅੰਗਦੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲਓ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਨਹੀਂ ਨਾ ਦੀਵਾ ਬਲ ਸਕੇ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ

ਨਾਮਦੇਵ ਭਗਤੀ ਕਰਨ ਵਾਸਤੇ ਮੰਦਿਰ ਵਿੱਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਿਰ ਵਿੱਚ ਕਿਵੇਂ ਆ ਕੇ ਬਹਿ ਗਈ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਿਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਇਹ ਪਰਮਾਤਮਾ

ਇਹ ਪਰਮਾਤਮਾ ਬਸ ਇੱਕ ਗੱਲ ਦਾ ਖਿਆਲ ਕਰੀ ਮੈਨੂੰ ਤੂੰ ਨਾ ਵਿਸਾਰੀ ਮੈਂ ਤੇ ਤੇਰੇ ਅੱਗੇ ਬੇਨਤੀ ਹੀ ਕਰ ਸਕਦਾ ਰੋਸ ਕਰ ਰਹੇ ਨੇ ਅਕਾਲ ਪੁਰਖ ਨਾਲ ਹੇ ਪਰਮਾਤਮਾ ਜੇ ਤੇਰਾ ਨਾਮ ਹੀ ਨਹੀਂ ਸੀ ਜਪ ਸਕਦਾ ਤੇਰਾ ਸਿਮਰਨ ਨਹੀਂ ਸੀ ਕਰ ਸਕਦਾ ਤੇਰੇ ਘਰ ਹੀ ਨਹੀਂ ਮੈਂ ਆ ਸਕਦਾ ਸੀ ਮੈਨੂੰ ਕਾਹਨੂੰ ਇਸ ਜਾਤ ਵਿੱਚ ਭੇਜੇ ਕਿਸੇ ਉੱਚੀ ਜਾਤ ਵਿੱਚ ਭੇਜ ਦੇਣ

ਨਾਮ ਤੇ ਜਪਦਾ, ਤੇਰਾ ਸਿਮਰਨ ਤੇ ਕਰਦਾ। ਨੀਵੀਂ ਜਾਤ ਵਾਲੇ ਨੂੰ ਨਾਮ ਜਪਣ ਦਾ ਵੀ ਹੁਕਮ ਨਹੀਂ। ਖਿਆਲ ਕਰਿਓ ਇਸ ਸਮਾਜ ਦੀ ਹਾਲਤ ਸੀ। ਇਸ ਸਮਾਜ ਦੇ ਅੰਦਰ ਮੰਦਰ ਵਿੱਚੋਂ ਕੱਢੇ ਹੋਏ ਨਾਮ ਦੇਵ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ, ਆ ਨਾਮ ਦੇਵ ਤੂੰ ਮੇਰੇ ਕੋਲ ਆ। ਕੀ ਹੋਇਆ? ਤੈਨੂੰ ਮੰਦਰ ਵਿੱਚੋਂ ਕੱਢਿਆ ਗਿਆ, ਮੈਂ ਤੈਨੂੰ ਹਰ ਮੰਦਰ ਵਿੱਚ ਬਿਠਾ ਦਿੰਦਾ। ਹਾਲੇ ਕਿ ਜੋਹਰਾ ਫਿਰ ਗਿਆ, ਪਰ ਉਹਨਾਂ ਜਾਤ ਅਭਿਮਾਨੀਆਂ ਦੇ ਮਨ ਫਿਰ ਵੀ ਨਹੀਂ ਫਿਰੇ। ਉਹ ਉੱਥੇ ਦੇ ਉੱਥੇ ਖਲੋਤੇ, ਹੰਕਾਰੀਆਂ ਨੇ ਨਿੰਦਕਾਂ ਪਿੱਠ ਦੇ ਨਾਮ ਦੇਵ ਮੁੱਖ ਲਾਇਆ। ਹੰਕਾਰੀਆਂ ਵੱਲ, ਜਾਤ ਅਭਿਮਾਨੀਆਂ ਵੱਲ ਪਿੱਠ ਹੋ ਗਈ, ਨਾਮ ਦੇਵ ਨੂੰ ਮੁੱਖ ਸਾਹਮਣੇ ਵਿਖਾਇਆ ਪਰਮਾਤਮਾ ਨੇ, ਲੇਕਿਨ ਉਹਨਾਂ ਦੇ ਦਿਮਾਗ ਉੱਥੇ ਦੇ ਉੱਥੇ ਖੜੇ। ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ। ਕੈਸੀ ਕਮਾਲ ਦੀ ਗੱਲ ਹੈ ਜੀ, ਨਾਮਦੇਵ ਹਰਿਮੰਦਰ ਵਿੱਚ ਉਦੋਂ ਵੀ ਬੈਠੇ ਸਨ, ਨਾਮਦੇਵ ਹਰਿਮੰਦਰ ਵਿੱਚ ਅੱਜ ਵੀ ਬੈਠੇ ਹੋਏ। ਹੈ ਕਿਸੇ ਸਿੱਖ ਦੀ ਤਾਕਤ? ਕੋਈ ਆਖੇ ਕਿ ਨਾਮਦੇਵ ਜੀ ਤੁਸੀਂ ਪਰਾਂ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ? ਨਹੀਂ ਕੋਈ ਕਹਿ ਸਕਦਾ, ਕਿਉਂਕਿ ਇਹ ਮਾਨ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ, ਤੇ ਗੁਰੂ ਦਾ ਦਿੱਤਾ ਕੋਈ ਮਾਨ ਖੋ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਕੈਸੀ ਗੱਲ ਹੈ! ਉਸ ਵੇਲੇ ਸਮਾਜ ਵਿੱਚ ਇਹ ਹਾਲਤ ਸੀ, ਲੇਕਿਨ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਲ ਬਿਠਾ ਲਏ। ਅੱਜ ਦਾ ਮਨਿਸਟਰ ਨਾਲ ਕੁਰਸੀ ਬਰਦਾਸ਼ਤ ਨਹੀਂ ਕਰਦਾ, ਉਹ ਕਹਿੰਦਾ ਮੈਂ ਵੀ ਬਸ ਉੱਤੇ ਹੋਵਾਂ, ਮੇਰੇ ਨਾਲ ਨਾ ਕੋਈ ਬੋਵੇ। ਪਰ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਆਪਣੇ ਨਾਲ ਕਈਆਂ ਨੂੰ ਬਿਠਾਇਆ, ਇੱਕ ਰੂਹਾਨੀ ਥਾਲ ਤਿਆਰ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਰੂਹਾਨੀ ਰੂਹ ਦੀ ਖੁਰਾਕ, 36 ਪ੍ਰਕਾਰ ਦਾ ਜਿਹਦੇ ਅੰਦਰ ਭੋਜਨ ਹੈ, ਜਿਹਦੇ ਛਾ ਕੇ ਮਨੁੱਖ ਤ੍ਰਿਪਤ ਹੋ ਸਕਦਾ। ਹਾਲੇ ਕਿ ਨਾਮਦੇਵ ਨੇ ਆਵਾਜ਼ ਕਿਹੜੀ ਦਿੱਤੀ ਹੈ?

0: ਗੱਲ ਰਾਮ ਦੇ ਨਾਂ ਦੀ ਹੈ, ਪਰ ਸਤਿਗੁਰ ਨੇ ਕਿਉਂ ਬੁਲਾਇਆ? ਉਹ ਕਹਿਣ ਲੱਗੇ, ਮੈਂ ਤੇਰੀ ਜਾਤ ਨੂੰ ਆਵਾਜ਼ ਨਹੀਂ ਦਿੱਤੀ, ਤੇਰੀ ਜੋਤ ਨੂੰ ਬੁਲਾ। ਜਿਹੜੀ ਜੋਤ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਸ ਤੋਂ ਬਿਨਾ ਕੌਣ ਬੋਲ ਸਕਦਾ? ਫਿਰ ਕਹਿੰਦੇ ਨੇ,
1: ਇਕ ਲਮਾਟੀ ਗੁੰਜਰ ਕੀਤੀ ਭਜਨ ਹੈ ਬੋ।

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ ਕਲਗੀਧਰ ਪਾਤਸ਼ਾਹ ਨੇ ਘੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ।

जमान के बिखे समस्त एक जोत है। जिस पास के मर्जी चाती मार के वेख लो, जोत कोई। सत बलवंड जी भी कहते ने, जोत ओहा जुगत सह सहकाया फिर पलटी। भाई जोत कोई है। हुण गुरु ग्रंथ साहिब नूं असीं की आखनी आ, दसां पातशाहां दी प्रतख जोत, जहरा हजूर हाजरा हजूर धन धन साहिब श्री गुरु ग्रंथ साहिब जी। बाणी दे केवल छे गुरु साहिबानां दी, पर दसां पातशाहां दी प्रतख जोत क्यों कहने? क्योंकि जोत इको ही है। इहदा भाव कि साडा गुरु इको ही है, असीं इक गुरु दे सिख हां। हाँ, उन्होंने जामे दस जरूर धारण किए, स्वरूप जरूर उन्होंने दस धारण किए ने, पर दसा स्वरूप अंदर उन्हें समझ आया सानू एक गल नहीं, भाई जोत में वेख जात ना पुछ। मैं तो कई बार हैरान हुन्ना किसी रौला किन्ना पानी है, 300 साल भी बीत गए, अमृत छको जी गुरु वाले बनो। वो भाई जी अमृत छक के भी जात नहीं बदलनी, अमृत छकन का की फायदा, की लाभ है? स्वाद से ना कि साड़ी जात बदल के रख दे, क्योंकि सतगुरु ने जो अमृत छकाया ना सारे सिंह सजाई, तो जिस जात ही केवल मनी, एक खत्री सन, एक जट सन, एक छिंबा, एक चूर, एक नाई, जाता तो ही सन ना, पर नहीं उन्हें खंडे बाटे का अमृत छका के इस जात को मिटा दिता। केवल एक जोत की पहचान रखी कि मेरा खालसा मेरा गुरसिख एक जोत नू वे। आप जोत वाल से तुरे कोई ना, जात वाल ही तुर पे, बस हम जात ही रह गई है, जोत अलोप हो गई। मैं पहले भी बेनती की है, फिर दोहरा दें, यह होमे हंकार एक जात की दीवार है। जब तक यह नहीं ना डिगदी तब तक गल नहीं जी बननी, गल तो ही बनेगी जेनू असी गिरा देंगे। केवल जोत वेखी है जात नहीं। मेरे सतगुरु जी का एक इतिहास कितने आया, जो पंगाणी का युद्ध हो रहा है, उस युद्ध अंदर कुछ जवानों के मुंह आवाज आ रही थी, कुछ पानी मंग रहे थे, ते एक सिख दे कन्नी आवाज पै गई, उन्हें मश्क चुकी ते पानी पिलाण लग पे। छिड़िया जंग सी बड़े कमसान वाला, आमो सामने सुर में डटे पै सन, लत्तां टुटियां छातियां फटियां सन, तड़कियां जवानों के कटे पै, सूए सागरली उपरली सतह उत्ते मानो लाशियां दे लाशे अटे पै सन, पर अद मोहां दे मुंह आवाज आए, हाय हाय पानी, हाय हाय पानी, कोई अगले लोग दे पांदियां नूं जांदी वरदा आए पलाए पानी। सिख सुनदा की करदा, मस्क मोढ़े ते सिख दसमेश कीदा, बिना वितकरे पानी पलाई जांदा, तड़प तड़प पै देवंदे जान, जिहड़े जान उहनां दी जान विच पाई जांदी। हुण जिहनूं गर्मी दी रुत्त विच पानी मिल जाए, पहला पानी जरूर उह जीव पैंदा, पानी पी के जिंदा हो जाता है, खड़ा होके फिर कई लड़ता है, पर किसी गुरां पास जा शिकायत की, सतगुरु जी जरा ख्याल जे मोया वैरियां ताई जवान वाला वैरी विच बुकल तुसा पालिया जे। सतगुरु कहने तुहाडा वैरी केड़ा बन गया है भाई? कह लगे जी आ भाई कन्हैया ये साडा वैरी है, असी बड़ी मुश्किल जाके मार के उन्हां नूं ढाने आ गिराने आ, ये पानी पिला के फिर उन्हां नूं खड़िया कर दिंदा। सतगुरु कहन लगे बुलाओ कन्हैया नूं, कन्हैया तेनूं सतगुरु याद करदे ने। भाई कन्हैया जी आ गया, जी महाराज की हुक्म है? भाई कन्हैया पता लगा है कि तू वैरियां नूं भी पानी पिला रहे हैं, सिख शिकायत कर रहे हैं। भाई कन्हैया की कहने, भाई कन्हैया कहंदा सतगुरु जिथे चोवा पानी तेरा मुख दिसे, किसे गैर दे मुंह च पाया ही नहीं, तेरा दसिया तेनू मैं की दसा, तू ते दुई दा पाठ पढ़ाया ही नहीं, मेरे दातिया सारे मैदान अंदर तेथों बाज कोई नजर आया ही नहीं, मैं ते तुहाडे तों सवा किसे नूं नहीं वेख्या,
ਜਿੱਥੇ ਪਾਣੀ ਚੋਨਾ ਨਾ ਪਾਣੀ ਪਾਨਾ ਉੱਥੇ ਮੈਨੂੰ ਤੁਹਾਡੀ ਕਲਗੀ ਜਿਹਾ ਨਜ਼ਰ ਆਉਂਦੀ। ਤੇ ਸਤਿਗੁਰੂ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁੱਖ ਵਿੱਚ ਪਾਣੀ ਨਾ ਪਾਵੇ। ਲੋ ਜੀ ਕਲਗੀ ਧਰ ਪਾਤਸ਼ਾਹ ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਚੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਹੀ, ਤੇਰੇ ਸਵਾ ਕੋਈ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਣ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ 'ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਕਿੱਥੋਂ ਤੱਕ ਪਹੁੰਚੀ ਹੈ? ਜੇ ਇਹਦੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰੂ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖਿਆ ਉਹ ਜੁੜ ਗਏ ਨੇ ਪਰਮਾਤਮਾ ਨਾਲ, ਉਹ ਪਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕਮਿਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪਰਮਾਤਮਾ ਤੋਂ ਦੂਰ ਨੇ, ਅਜੇ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪਰਮਾਤਮਾ ਦੇ ਨੇੜੇ ਜਾਣਾ ਹੈ ਤੇ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ, ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

मेरा सतगुर रखवाला होवा, मेरा सतगुर, मेरा सत

ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਹੇ ਮਨੁੱਖ, ਦਾਤਾ ਇੱਕ ਹੈ, ਦਾਤਾ ਅਨੇਕ ਹੈ। ਦੇਣ ਵਾਲਾ ਇੱਕ ਹੈ, ਮੰਗਣ ਵਾਲੇ ਬਤੇਰੇ ਹਨ। ਐਸਾ ਨਹੀਂ ਹੈ ਕਿ ਹਰ ਕੋਈ ਇੱਕ ਹੀ ਦਾਤ ਮੰਗਦਾ ਹੋਵੇ, ਨਹੀਂ, ਹਰ ਕਿਸੇ ਦੀ ਮੰਗ ਵੱਖਰੀ ਹੈ। ਪਰ ਉਹ ਇੱਕ ਦਾਤਾ ਸਭ ਦੀ ਝੋਲੀ ਦਾਤ ਪਾ ਰਿਹਾ, ਇਹ ਗੱਲ ਵੱਖਰੀ ਹੈ। ਕਿਸੇ ਨੂੰ ਜਲਦੀ, ਕਿਸੇ ਨੂੰ ਦੇਰ, ਪਰ ਦਾਤ ਸਭ ਨੂੰ ਮਿਲਦੀ ਹੈ। ਇਹ ਨਹੀਂ ਕੋਈ ਕਹਿ ਸਕਦਾ ਕਿ ਦਾਤ ਮੈਨੂੰ ਨਹੀਂ ਮਿਲੀ। ਹਰ ਕੋਈ ਦਾਤ ਪ੍ਰਾਪਤ ਕਰ ਰਿਹਾ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਕਿ ਦਾਤ ਲੈਣ ਤੋਂ ਪਹਿਲੇ ਇੱਕ ਕੰਮ ਕਰ। ਗੁਰਾ ਇੱਕ ਦੇ ਬੁਝਾਈ, ਇਹ ਗੱਲ ਦੱਸੀ ਹੈ। ਸਭਨਾ ਜੀਆਂ ਦਾ ਇੱਕ ਦਾਤਾ, ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ, ਬਸ ਸ਼ਰਤ ਕੀ ਹੈ? ਸੋਮੈ ਵਿਸਰਨਾ ਜਾ, ਬਸ ਉਹਨੂੰ ਵਿਸਾਰਨਾ, ਉਹਨੂੰ ਭੁੱਲਣਾ, ਉਹਨੂੰ ਹਮੇਸ਼ਾ ਯਾਦ ਰੱਖ। ਦਾਤ ਜਿਹੜੀ ਮੰਗੇਗਾ ਉਹ ਮਿਲ ਜਾਵੇਗੀ। ਹੁਣ ਸਾਹਿਬ ਕਹਿੰਦੇ ਨੇ, ਹੇ ਮੇਰੇ ਮਾਲਕ ਵਾਹਿਗੁਰੂ ਅਕਾਲ ਪੁਰਖ, ਮੈਂ ਸਾਰੇ ਜਗਤ ਨੂੰ ਫਿਰ ਕੇ ਵੇਖੇ, ਹਰ ਪਾਸੇ ਝਾਤ ਮਾਰ ਕੇ ਵੇਖੇ, ਤੇਰੇ ਵਰਗਾ ਕੋਈ ਦਾਤਾ ਨਜ਼ਰ ਨਹੀਂ ਆਇਆ। ਤੂੰ ਇੱਕ ਐਸਾ ਦਾਤਾ ਹੈ ਜਿਸ ਕੋਲ ਹਰ ਕੋਈ ਦਾਤ ਆ ਕੇ ਮੰਗ ਰਿਹਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਮੈਨੂੰ ਇੱਕੋ ਹੀ ਦਾਤਾ ਨਜ਼ਰ ਆਇਆ ਹੈ,

ਹਰ ਸੰਭਾਲ ਬਿਰਤ ਪਾਲਣਾ ਕਰਦਾ ਨਿਤਾਂ ਪ੍ਰਤੀ ਉਹਨਾਂ ਦੀ ਸੰਭਾਲਣਾ ਕਰਦਾ ਇੱਕ ਗੁਣਨੀ ਮੂਰਖ ਜਾਤਾ ਰੇ ਖਿਆਲ ਕਰਿਓ ਜੀ ਉਹ ਗੁਣ ਅਵਗੁਣ ਨਹੀਂ ਵੇਖਦਾ ਅੱਜ ਦੇ ਕਿਸੇ ਕੋਲ ਦਾਤ ਲੈਣ ਜਾਈਏ ਕੋਈ ਦਾਤ ਮੰਗੀਏ ਉਹ ਪਹਿਲੇ ਵੇਖਦਾ ਇਸ ਯੋਗ ਹੈ ਵੀ ਇਹ ਕਿ ਨਹੀਂ ਜੋ ਇਹਨੂੰ ਮੈਂ ਦੇ ਰਿਹਾ ਮੈਨੂੰ ਵਾਪਸ ਦੇਵੇਗਾ ਕਿ ਨਹੀਂ ਉਹ ਪਹਿਲੇ ਇਸ ਗੱਲ ਨੂੰ ਸੋਚੇਗਾ ਪਹਿਲੇ ਇਸ ਗੱਲ ਦੀ ਵਿਚਾਰ ਕਰੇਗਾ ਪਰ ਹੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਤੂੰ ਇੱਕ ਐਸਾ ਦਾਤਾ ਹੈ ਕਿ ਦਾਨ ਦੇਣ ਲੱਗਿਆ ਦਾਤ ਦੇਣ ਲੱਗਿਆ ਨਾ ਕਿਸੇ ਕੋਲ ਪੁੱਛਣਾ ਤੇ ਨਾ ਕਦੀ ਪਛਤਾਉਣਾ ਦੇ ਨਾ ਪਛਤਾਏ ਉਹ ਦੇ ਕੇ ਪਛਤਾਉਂਦਾ ਨਹੀਂ ਕਹਿੰਦੇ ਨੇ ਸਾਹਿਬ ਉਹਦੇ ਅੰਦਰ ਇਹੀ ਤੇ ਇੱਕ ਵਡਿਆਈ ਵੱਡੀ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਉਸ ਮਾਲਕ ਦੀ ਇਹ ਵਡਿਆਈ ਹੈ ਉਹ ਜਦੋਂ ਦਾਤ ਦਿੰਦਾ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਉਹ ਦਾਤ ਉਹਦੀ ਝੋਲੀ ਪਾ ਦਿੰਦਾ ਹੈ ਇਸ ਲਈ ਇਹ ਦਾਤਾ ਤੂੰ ਸਭ ਤੋਂ ਵੱਡਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦੱਦਾ ਦਾਤਾ ਇੱਕ ਹੈ ਕੁਝ ਦਾਤਾਂ ਦਾ ਜ਼ਿਕਰ ਹੈ ਕਿ ਪਰਮਾਤਮਾ ਨੇ ਕਿਹੜੀਆਂ ਕਿਹੜੀਆਂ ਦਾਤਾਂ ਸਾਡੀ ਝੋਲੀ ਪਾਈ

ਵੱਡੀ ਟੋਲੀਆਂ ਪਾਈਆਂ। ਜੀਨੇ ਸਗਲੇ ਭੋਜਨ ਖਾਣ ਮੋਹੇ ਨਿਰਗੁਣ ਇੱਕ ਗੁਣ ਨਹੀਂ ਜਾ। ਅੰਨ ਖਾਣਾ ਕੱਪੜ ਪਹਿਨਣ ਦੀ ਆ ਰਸ ਅੰਨ ਪੁਗਾਣੀ, ਅੰਨ ਖਾਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਕੱਪੜਾ ਪਹਿਨਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਦੁਨੀਆਂ ਦੇ ਰਸ ਭੋਗਣ ਵਾਸਤੇ ਦਿੱਤੇ ਇਹ ਵੀ ਉਹਦੀ ਦਾਤ ਹੈ। ਪਰ ਵੇਖੋ ਮਨੁੱਖ ਨੇ ਕੀ ਕੀਤਾ, ਜਿਨ ਦੀਆ ਸੋ ਚੇਤਨਾ ਆਵੇ, ਜਿਹਨੇ ਦਿੱਤਾ ਇਹਨੂੰ ਚੇਤੇ ਨਹੀਂ ਰੱਖਦਾ, ਉਹਨੂੰ ਮਨ ਚ ਨਹੀਂ ਵਸਾਉਂਦਾ। ਪਸ਼ੂ ਹੋਂ ਕਰ ਜਾਣੀ ਪਸ਼ੂ ਦੀ ਨਿਆਈ, ਪਸ਼ੂ ਨੂੰ ਜਿੰਨਾ ਮਰਜ਼ੀ ਖਵਾ ਲਓ ਆਕਰ ਛੜ ਜ਼ਰੂਰ ਮਾਰਦਾ, ਉਸਦੇ ਕੀਤੇ ਨੂੰ ਨਹੀਂ ਜਾਣਦਾ। ਕਹਿੰਦੇ ਨੇ ਇਸੇ ਤਰ੍ਹਾਂ ਹੇ ਮਨੁੱਖ, ਜਿਸ ਪਰਮਾਤਮਾ ਕੋਲੋਂ ਤੂੰ ਦਾਤਾਂ ਲਈਆਂ ਉਹਨੂੰ ਕਦੀ ਚਿਤਾਰਿਆ ਨਹੀਂ, ਉਹਨੂੰ ਕਦੀ ਯਾਦ ਨਹੀਂ ਕੀਤਾ, ਕਰੀਏ ਵੀ ਕੀ, ਮਨੁੱਖ ਦੀ ਫਿਤਰਤ ਹੀ ਐਸੀ, ਕੀ ਕਰਦਾ ਜੀ। ਦਾਤ ਪਿਆਰੀ ਬਿਸਰਿਆ ਥਾ ਤਾਰਾ, ਉਹਦੀ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਦਾਤਾਰ ਨੂੰ ਵਿਸਾਰ ਦਿੱਤਾ। ਮਨੁੱਖ ਦਾਤਾਰ ਦੀ ਬਜਾਏ ਦਾਤਾਂ ਦੇ ਨਾਲ ਜੁੜ ਗਏ। ਆ ਵੇਖੋ ਦਾਤਾਂ ਦੇ ਪਿੱਛੇ ਭੱਜਾ ਫਿਰਦਾ, ਇਹਨੂੰ ਦਾਤ ਦੀ ਲੋੜ ਹੈ ਜਿੱਥੋਂ ਮਰਜ਼ੀ ਮਿਲੇ। ਤੂੰ ਕਹਿ ਦੇਣਾ ਫਲਾਣੀ ਜਗ੍ਹਾ ਆਹ ਚੀਜ਼ ਮਿਲਦੀ ਹੈ, ਉੱਥੇ ਪਹੁੰਚ ਦੇਵੇ, ਉੱਥੇ ਪਹੁੰਚ ਕੇ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ, ਪਰ ਦਾਤਾਰ ਵੱਲ ਨਹੀਂ ਜੁੜਦਾ। ਉਹ ਭਾਈ ਦਾਤਾਂ ਸਾਰੀਆਂ ਮਿਲ ਜਾਂਦੀਆਂ ਨੇ ਜੇ ਦਾਤਾਰ ਮਿਲ ਜਾਏ। ਕੁਝ ਵਿਚਾਰਾਂ ਸਤਿਗੁਰੂ ਨੇ ਹੋਰ ਕਹੀਆਂ ਨੇ।

ਭੋਗ ਹੁਣ ਦਾਤਾਂ ਦਾ ਜ਼ਿਕਰ ਹੈ ਕਿਹੜੀ ਕਿਹੜੀ ਦਾਤ ਤਾਨ ਤਨ ਧਨ ਦੀਏ ਕੀਨੀ ਰਸ ਭੋਗ ਗ੍ਰਹਿ ਮੰਦਰ ਰਤ ਅਸ ਦੀਏ।

ਪਾਈ, ਇਹਦੂ ਵੱਡੀ ਦਾਤ ਕਿਹੜੀ ਹੋ ਸਕਦੀ ਹੈ ਜੇ ਪ੍ਰਸਾਦ ਅਰੋਗ ਕੰਚਨ ਦੇ। ਜਿਸਨੇ ਕੰਚਨ ਵਰਗੀ ਦੇਹ ਦਿੱਤੀ, ਇਹਦੂ ਵੱਡੀ ਦਾਤ ਹੋਰ ਕਿਹੜੀ ਹੋ ਸਕਦੀ ਹੈ, ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ। ਸਤਿਗੁਰ ਸੱਚ ਦਾਤਾਰ ਹੈ, ਮਾਨਸ ਜਨਮ ਅਮੋਲ ਦਿਵਾਇਆ। ਵੇਖੋ ਉਹਨੇ ਕਿਹੜੀ ਕਿਹੜੀ ਦਾਤ ਦਿੱਤੀ। ਕਹਿੰਦੇ ਨੇ ਸਭ ਤੋਂ ਪਹਿਲੀ ਗੱਲ, ਮਾਨਸ ਜਨਮ ਅਮੋਲ ਦਿਵਾਇਆ, ਇਹਦੂ ਵੱਡੀ ਹੋਰ ਕੋਈ ਦਾਤ ਨਹੀਂ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇੱਕ ਅਮੋਲਕ ਦਾਤ ਹੈ ਜਿਹਦਾ ਕੋਈ ਮੁੱਲ ਨਹੀਂ। ਦੁਨੀਆ ਦੀ ਹਰ ਵਸਤ ਮੁੱਲ ਖਰੀਦੀ ਜਾ ਸਕਦੀ ਹੈ, ਪਰ ਇਹ ਜੀਵਨ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕਿਸੇ ਸ਼ੌਪ ਕਿਸੇ ਦੁਕਾਨ ਤੋਂ ਨਹੀਂ ਮਿਲਦਾ। ਵੇਖੋ ਕਿਤਨੀ ਅਮੁੱਲ ਦਾਤ ਪਰਮਾਤਮਾ ਨੇ ਸਾਨੂੰ ਦਿੱਤੀ, ਇਹਦੇ ਨਾਲ ਹੁਣ ਕਿਹੜੀ

ਸਤਿਗੁਰ ਸੱਚ ਦਾਤਾਰ ਹੈ। ਜਿਹੜਾ ਸਤਿਗੁਰ ਦਾਤਾ ਹੈ ਨਾ, ਉਹਨੇ ਇਹ ਦਾਤਾਂ ਬਖਸ਼ੀਆਂ ਨੇ, ਇੱਕ ਤੇ ਅਮੋਲਕ ਜੀਵਨ ਦਿੱਤਾ ਜਿਹਦਾ ਕੋਈ ਮੁੱਲ ਨਹੀਂ, ਫਿਰ ਇਹਦੇ ਨਾਲ ਮੋਹ ਅੱਖੀ ਨੱਕ ਕੰਨ ਕਰ, ਜਿਹਨੇ ਮੂੰਹ ਦਿੱਤਾ ਬੋਲਣ ਵਾਸਤੇ, ਅੱਖਾਂ ਦਿੱਤੀਆਂ ਵੇਖਣ ਵਾਸਤੇ, ਨਾਸਕਾਂ ਦਿੱਤੀ ਸੁਣਨ ਵਾਸਤੇ, ਕੰਨ ਦਿੱਤੇ ਸੁਣਨ ਵਾਸਤੇ, ਹੁਣ ਖਿਆਲ ਕਰਿਓ ਇਹਨਾਂ ਵਿੱਚੋਂ ਇੱਕ ਵੀ ਚੀਜ਼ ਨਾ ਹੋਵੇ ਕਿ ਮਨੁੱਖ ਦੀ ਜ਼ਿੰਦਗੀ ਹੈ, ਬਿਲਕੁਲ ਅਧੂਰ ਹੈ। ਆਪਾਂ ਵਿਚਾਰ ਇਸ ਗੱਲ ਦੀ ਕਰਨੀ ਹੈ ਕਿ ਵਾਹ ਦਾਤਾ, ਜੋ ਦਾਤ ਤੂੰ ਦੇ ਸਕਣਾ ਕੋਈ ਹੋਰ ਨਹੀਂ ਦੇ ਸਕਦਾ। ਮੂੰਹ ਬੋਲਣ ਵਾਸਤੇ ਨਾ ਹੋਵੇ ਸਾਡਾ ਕਿਸੇ ਨਾਲ ਸੰਬੰਧ ਨਹੀਂ ਜੁੜ ਸਕਦਾ, ਅੱਖਾਂ ਵੇਖਣ ਵਾਸਤੇ ਨਾ ਹੋਣ ਅਸੀਂ ਸੰਸਾਰ ਨਹੀਂ ਵੇਖ ਸਕਦੇ, ਨਾਸਕਾਂ ਸੁਣਨ ਵਾਸਤੇ ਨਾ ਹੋਵੇ ਅਸੀਂ ਮਹਿਸੂਸ ਨਹੀਂ ਕਰ ਸਕਦੇ, ਕੰਨ ਸੁਣਨ ਵਾਸਤੇ ਨਾ ਹੋਣ ਤੇ ਅਸੀਂ ਕੁਝ ਸੁਣ ਨਹੀਂ ਸਕਦੇ। ਇਹ ਪ੍ਰਮਾਤਮਾ ਇਹ ਸਭ ਦਿੱਤੀਆਂ ਤੇਰੀਆਂ ਦਾਤਾਂ ਨੇ, ਤੇਰਾ ਕੋਟਾਨ ਕੋਟ ਧੰਨਵਾਦ ਹੈ, ਨਹੀਂ ਤੇਰੇ ਵਰਗਾ ਕੋਈ ਦਾਤਾ ਮੈਂ ਸੰਸਾਰ ਵਿੱਚ ਵੇਖਿਆ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਹੀ ਅਗਿਣਤ ਭਰੇ ਭੰਡਾਰ, ਉਹਦੇ ਭੰਡਾਰ ਭਰੇ ਪਏ ਨੇ ਹੇ ਮਨੁੱਖ, ਦਿੰਦਾ ਦੇ ਲੈਂਦੇ ਥੱਕ ਪਾ, ਉਸਨੇ ਦਾਤ ਦਿੰਦਿਆਂ ਨਹੀਂ ਉਹ ਥੱਕਣਾ, ਤੂੰ ਦਾਤਾਂ ਲੈ ਲੈ ਕੇ ਥੱਕ ਜਾ। ਇਸ ਲਈ ਉਸ ਦਾਤੇ ਦੀ ਵਡਿਆਈ ਕਰਦੇ ਹੋਏ ਸਤਿਗੁਰੂ ਬਾਣੀ ਅੰਦਰ ਉਪਦੇਸ਼ ਦਿੰਦੇ ਸਾਨੂੰ ਸਮਝਾ ਰਹੇ ਨੇ। ਇੱਕ ਜੇਕਰ ਤੁਹਾਡੀ ਚੋਰੀ ਹੋਰ ਪਾਵਾਂ, ਇੱਕ ਰਾਜਾ ਸੀ ਤੇ ਰਾਜੇ ਦੀ ਨਗਰੀ ਵਿੱਚ ਅੱਠ ਦੀ ਗਰੀਬੀ, ਉਸ ਗਰੀਬੀ ਨੂੰ ਵੇਖ ਕੇ ਇੱਕ ਦਿਨ ਸੋਚਿਆ ਵਿਚਾਰ ਕੀਤਾ ਕਿਉਂ ਨਾ ਐਸਾ ਹੋਵੇ ਕਿ ਜੋ ਧਨ ਦੌਲਤ ਜੋ ਦਾਤਾ ਮੇਰੇ ਕੋਲ ਨੇ ਮੈਂ ਆਪਣੀ ਪਰਜਾ ਵਿੱਚ ਵੰਡ ਦੇ, ਮੇਰੀ ਪਰਜਾ ਵੀ ਸੁਖੀ ਰਹੇ, ਇਹ ਵੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ। ਮੇਰੇ ਕੋਲ ਪਿਆ ਸਮਾਨ ਕਾਹਦੇ ਵਾਸਤੇ, ਕਿਸੇ ਦੇ ਕੰਮ ਆ ਜਾਏ। ਲਓ ਜੀ, ਰਾਜੇ ਨੇ ਅਨਾਊਂਸਮੈਂਟ ਕਰਾਈ ਇੱਕ ਦਿਨ ਮਿੱਥਿਆ ਕਿ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਹਿਲਾਂ ਦੇ ਦਰਵਾਜ਼ੇ ਖੁੱਲ ਜਾਣਗੇ, ਜਿਸ ਨੂੰ ਜੋ ਚਾਹੀਦਾ, ਜਿਹੜੀ ਦਾਤ ਚਾਹੀਦੀ ਹੈ, ਜਿਹੜੀ ਵਸ ਚਾਹੀਦੀ ਹੈ, ਆ ਕੇ ਲੈ ਜਾ। ਨਗਰ ਵਿੱਚ ਅਨਾਊਂਸਮੈਂਟ ਹੋ ਗਿਆ, ਦਿਨ ਮਿੱਥਿਆ ਗਿਆ। ਖੈਰ ਉਹ ਦਿਨ ਆ ਗਿਆ ਜਿਸ ਦਿਨ ਮਹਿਲ ਦੇ ਦਰਵਾਜ਼ੇ ਖੁੱਲਣੇ ਸਨ। ਸਾਰਾ ਦਿਨ ਖੁੱਲਣ ਤੋਂ ਬਾਅਦ ਜਿਸ ਨੂੰ ਜੋ ਚਾਹੀਦਾ ਆ ਕੇ ਲੈ ਜਾਏ, ਉਹ ਦਿਨ ਆ ਗਏ। ਲਓ ਜੀ, ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਖੁੱਲਿਆ ਮਹਿਲ ਦਾ ਦਰਵਾਜ਼ਾ, ਕੀ ਵੇਖਿਆ ਕਿ ਅੱਗੇ ਇੱਕ ਮਨੁੱਖ ਖੜਾ ਸੀ ਮਹਿਲ ਦੇ ਦਰਵਾਜ਼ੇ ਸਾਹਮਣੇ, ਇੱਕ ਮਨੁੱਖ ਖੜਾ ਸੀ। ਅੰਦਰ ਆ ਗਿਆ, ਅੰਦਰ ਆ ਕੇ ਉਹਨੇ ਮਹਿਲ ਦੇ ਵਿੱਚ ਝਾਤ ਮਾਰ ਕੇ ਵੇਖਿਆ, ਤਰ੍ਹਾਂ ਤਰ੍ਹਾਂ ਦਾ ਸਮਾਨ, ਬੇਸ਼ੁਮਾਰ ਕੀਮਤੀ ਦਾਤਾਂ ਪਈਆਂ ਹੋਈਆਂ, ਕਿਸੇ ਚੀਜ਼ ਦੀ ਕਮੀ ਨਹੀਂ। ਹਰ ਦਾਤ ਵੱਲ ਚਾਤੀ ਮਾਰ ਕੇ ਇੱਕ ਪਾਸੇ ਖੜਾ ਹੋ ਗਿਆ। ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ, ਤਿਵੇਂ ਤਿਵੇਂ ਦੁਨੀਆ ਲੋਕ ਆਉਂਦੇ ਗਏ। ਦੁਪਹਿਰਾਂ ਹੋਈਆਂ, ਹੁਣ ਧੱਕੇ ਵੱਜਣ ਲੱਗ, ਕਿਉਂਕਿ ਹਰ ਕੋਈ ਦਾਤ ਦਾ ਭੁੱਖਾ ਹੈ, ਦਾਤ ਲੈ ਕੇ ਤੁਰਿਆ ਜਾ ਰਹੇ। ਹੁਣ ਸਾਡੇ ਵੀ ਤਾਂ ਇੰਝ ਹੀ ਹੁੰਦਾ, ਅੰਮ੍ਰਿਤ ਵੇਲੇ ਕੋਈ ਗੁਰੂ ਘਰ ਸਿੱਖ ਗੁਰੂ ਘਰ ਆਉਂਦਾ, ਜਦੋਂ ਦਿਨ ਚੜ੍ਹ ਜਾਏ ਜਾਂ ਦੁਪਹਿਰਾਂ ਹੋ ਜਾਣ, ਫਿਰ ਕਿਤੇ ਜਾ ਕੇ ਗੁਰੂ ਘਰ ਰੌਣਕ ਹੁੰਦੀ ਹੈ, ਨਹੀਂ ਤੇ ਕੌਣ ਆਉਂਦਾ ਅੰਮ੍ਰਿਤ ਵੇਲੇ। ਪਰ ਦਾਤ ਲੈਣ ਵਾਲੇ ਉਹ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲੇ ਜਾਗਦੇ ਨੇ, ਕਿਸ ਵੇਲੇ ਮਾਲਕ ਦੇ ਦਾਤਾਂ ਵੰਡਣ ਦਾ ਸਮਾਂ ਹੈ। ਜਿਸ ਨੇ ਇਸ ਵੇਲੇ ਦਾਤ ਝੋਲੀ ਪਵਾ ਲਈ, ਉਹਦੇ ਪੈ ਜਾਣੀ ਹੈ, ਨਹੀਂ ਤੇ ਖਾਲੀ ਝੋਲੀ ਰਹਿ ਜਾਏ। ਲੋ ਜੀ, ਲੋਕ ਕੁਠਾਰਾਂ ਦੇ ਵਿੱਚੋਂ ਸਮਾਨ ਲੈ ਲੈ ਵਾਪਸ ਮੁੜਦੇ ਨੇ, ਖਾਮਾਂ ਪਈਆਂ। ਰਾਤ ਹੋਣ ਲੱਗੀ, ਇੱਕ ਅਹਿਲਕਾਰ ਨੇ ਜਾ ਕੇ ਰਾਜੇ ਨੂੰ ਆਖਿਆ, ਰਾਜਨ ਗੱਲ ਸਮਝ ਨਹੀਂ ਆਈ, ਇੱਕ ਪ੍ਰਾਣੀ ਸਵੇਰ ਦਾ ਆਇਆ, ਇਹ ਚਾਹੁੰਦਾ ਤੇ ਹੁਣ ਤੱਕ ਕਈ ਕੁਝ ਲੈ ਜਾਂਦਾ, ਪਰ ਇਹ ਸਭ ਪਾਸੇ ਚਾਬੀ ਮਾਰ ਕੇ ਇੱਕ ਪਾਸੇ ਜਾ ਕੇ ਖੜਾ ਹੋ ਗਿਆ, ਤੁਸੀਂ ਇਹਨੂੰ ਪੁੱਛੋ ਤੇ ਸਹੀ, ਇਹਨੂੰ ਕੀ ਚਾਹੀਦਾ। ਖਿਆਲ ਕਰੋ ਜੀ, ਰਾਜੇ ਨੇ ਆ ਕੇ ਇਸ ਵਿਅਕਤੀ ਇਸ ਮਨੁੱਖ ਇਸ ਪ੍ਰਾਣੀ ਨੂੰ ਪੁੱਛ ਕੀਤੀ, ਭਾਈ ਪਤਾ ਲੱਗਾ ਤੂੰ ਸਵੇਰ ਦਾ ਹੈ। ਜਿਸ ਵੇਲੇ ਮਹਿਲ ਦੇ ਦਰਵਾਜ਼ੇ ਖੁੱਲੇ ਨੇ, ਉਸ ਵੇਲੇ ਦਾ ਆ ਕੇ ਤੂੰ ਖੜਾ, ਪਰ ਲੈ ਵੀ ਕੁਝ ਨਹੀਂ ਗਿਆ,
ਤੈਨੂੰ ਕੀ ਚਾਹੀਦਾ? ਕਹਿੰਦੇ ਰਾਜਨ ਜੋ ਮੈਨੂੰ ਚਾਹੀਦਾ ਦੇਂਗਾ। ਕਹਿੰਦਾ ਮੈਂ ਵਚਨ ਦਿੱਤਾ ਕਿ ਜਿਸ ਨੂੰ ਜੋ ਚਾਹੀਦਾ, ਜਿਸ ਨੂੰ ਹੱਥ ਲਾਵੇਗਾ ਉਹ ਦਾਤ ਉਹਦੀ ਝੋਲੀ ਪਾ ਦਿੱਤੀ ਜਾਵੇਗੀ। ਤੂੰ ਹੱਥ ਤੇ ਲਾ, ਤੈਨੂੰ ਚਾਹੀਦਾ ਕੀ? ਕਹਿੰਦੇ ਨੇ ਆਖਿਰ ਕੀ ਹੋਇਆ? ਇਸ ਵਿਅਕਤੀ ਨੇ, ਇਸ ਮਨੁੱਖ, ਇਸ ਪ੍ਰਾਣੀ ਨੇ ਰਾਜਨ ਦੀ ਬਾਂਹ ਫੜ ਲਈ, ਰਾਜੇ ਦੀ ਬਾਂਹ ਫੜ ਲਈ। ਜਦੋਂ ਬਾਂਹ ਫੜ ਕੇ ਕਹਿੰਦਾ ਚੱਲ ਮੇਰੇ ਨਾਲ, ਰਾਜਾ ਬੜਾ ਹੈਰਾਨ ਹੋਇਆ। ਕਹਿੰਦਾ ਭੋਲਿਆ, ਤੈਨੂੰ ਜਿਹੜੀ ਦਾਤ ਚਾਹੀਦੀ ਹੈ ਉਹ ਦਾਤ ਲੈ, ਤੂੰ ਮੇਰੀ ਬਾਂਹ ਫੜ ਲਈ ਹੈ। ਕਹਿਣ ਲੱਗਾ ਹਾਂ ਰਾਜਨ, ਤੂੰ ਆਪੇ ਤੇ ਆਖੇ, ਜਿਸ ਦਾਤ ਨੂੰ ਹੱਥ ਲਾਵੇਗਾ ਉਹ ਮਿਲੇਗੀ। ਖਿਆਲ ਕਰ, ਤੂੰ ਦਾਤ ਵੰਡਣ ਵਾਲਾ ਦਾਤਾਰ। ਮੈਨੂੰ ਦਾਤਾਂ ਨਹੀਂ ਚਾਹੀਦੀਆਂ, ਮੈਨੂੰ ਦਾਤਾ ਚਾਹੀਦਾ। ਜਦੋਂ ਦਾਤੇ ਦੀ ਹੀ ਬਾਂਹ ਫੜ ਲਈ, ਹੁਣ ਬਾਕੀ ਕੀ ਰਹਿ ਗਿਆ? ਦਾਤਾਂ ਸਭ ਪਿੱਛੇ ਹਨ, ਕਿਉਂਕਿ ਜਿੱਥੇ ਦਾਤਾਂ ਉੱਥੇ ਦਾਤਾਂ, ਜਿੱਥੇ ਦਾਤਾ ਹੀ ਨਹੀਂ ਉੱਥੇ ਦਾਤਾਂ ਕਿਵੇਂ ਆ ਗਏ? ਬਸ ਕਿਤਨੀ ਕੋਈ ਗੱਲ ਸਮਝਣ ਵਾਲੀ ਹੈ। ਉਸ ਮਨੁੱਖ ਦੀ ਤਰ੍ਹਾਂ ਉਹਨੇ ਰਾਜੇ ਦੀ ਬਾਂਹ ਫੜ ਲਈ ਕਿ ਤੂੰ ਦਾਤਾਂ ਵੰਡਣ ਵਾਲਾ ਹੈ, ਤੂੰ ਮੇਰੇ ਕੋਲ ਤੇ ਦਾਤਾਂ ਸਭ ਮੇਰੇ ਪਿੱਛੇ, ਮੈਨੂੰ ਦਾਤਾਂ ਦੀ ਕੀ ਲੋੜ? ਇਸੇ ਤਰ੍ਹਾਂ ਭਾਈ ਆਓ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਈ, ਆਪਾਂ ਗੁਰੂ ਦੀ ਬਾਂਹ ਫੜ ਲਈਏ। ਜਿਹਨੇ ਗੁਰੂ ਦੀ ਬਾਂਹ ਫੜ ਲਈ, ਜਿੱਥੇ ਸਤਿਗੁਰ ਹੈ, ਜਿੱਥੇ ਦਾਤਾ ਹੈ, ਉੱਥੇ ਹਰ ਦਾਤ ਆਪਣੇ ਆਪ ਆ ਜਾਂਦੀ, ਉੱਥੇ ਹਰ ਦਾਤ ਆਪਣੇ ਆਪ ਮਿਲ ਜਾਂਦੀ ਹੈ। ਆਪਾਂ ਗੁਰੂ ਦਾ ਲੜ ਫੜਨਾ, ਗੁਰੂ ਦੀ ਬਾਂਹ ਫੜਨੀ ਹੈ, ਫਿਰ ਉਹ ਦਾਤੇ ਦੀ ਗੱਲ ਸਾਡੀ ਸਮਝ ਆ ਜਾਏਗੀ ਕਿ ਦੇਣ ਵਾਲਾ ਇੱਕੋ ਹੀ ਨਹੀਂ। ਉਸ ਇੱਕ ਦਾਤੇ ਦਾ ਲੜ ਫੜ ਕੇ, ਉਹਦਾ ਸ਼ੁਕਰਾਨਾ ਕਰਕੇ, ਇਹ ਦਾਤਾ ਉਹਦੇ ਕੋਲ ਮੰਗੀਏ।

ਮਨ ਕਿਉਂ ਡੋਲਦਾ? ਮਨ ਦੇ ਡੋਲਣ ਦਾ ਕਾਰਨ ਕੀ ਹੈ? ਕਿਉਂਕਿ ਮਨ ਦਾ ਕੋਈ ਆਸਰਾ ਨਹੀਂ, ਮਨ ਦਾ ਕੋਈ ਸਹਾਰਾ ਨਹੀਂ। ਸਹਿਬ ਉਪਦੇਸ਼ ਦਿੰਦੇ ਇਹ ਗੱਲ ਸਮਝ ਆ ਰਹੇ ਨੇ, ਸਤਿਗੁਰ ਸੰਗ ਨਾ ਹੀ ਮਨ ਡੋਲ। ਜੇ ਮਨ ਨੂੰ ਇਹ ਯਕੀਨ ਹੋ ਜਾਏ ਕਿ ਗੁਰੂ ਮੇਰੇ ਨਾਲ ਹੈ, ਫਿਰ ਮਨ ਨਹੀਂ ਡੋਲ। ਫਿਰ ਮਨ ਨੂੰ ਇੱਕ ਦਲਾਸਾ ਹੈ, ਮਨ ਨੂੰ ਇੱਕ ਭਰੋਸਾ ਹੈ ਕਿ ਗੁਰੂ ਮੇਰੇ ਨਾਲ ਹੈ। ਪੜ੍ਹਦੇ ਤੇ ਆਪਾਂ ਜ਼ਰੂਰ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਯਕੀਨ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ, ਭਰੋਸਾ ਨਹੀਂ ਕਰਦੇ। ਜੇ ਭਰੋਸਾ ਹੋ ਜਾਏ ਤੇ ਵਾਕਈ ਮਨ ਡੋਲਦਾ ਨਹੀਂ। ਪਰ ਸਤਿਗੁਰੂ ਨੇ ਖਿਆਲ ਦਿੱਤਾ ਕਿ ਮਨ ਦੇ ਡੋਲਣ ਦੇ ਕੁਝ ਕਾਰਨ ਹਨ, ਕਿ ਮਨ ਕਿਉਂ ਡੋਲ ਜਾਂਦਾ। ਚਾਰ ਕਾਰਨ ਕੁਝ ਸਿਆਣਿਆਂ ਨੇ ਗਿਣ ਕੇ ਦੱਸੇ। ਇਸ ਮਨ ਨੂੰ ਡਰ ਹੈ ਚਾਰ ਪ੍ਰਕਾਰ ਦਾ, ਜਿਸ ਕਾਰਨ ਇਹ ਮਨ ਡੋਲ ਜਾਂਦਾ। ਉਹ ਕਿਹੜਾ ਹੈ? ਪਹਿਲਾ ਸਰਕਾਰ ਦਾ, ਤੇ ਦੂਸਰਾ ਹੈ ਸਮਾਜ ਦਾ, ਤੀਸਰਾ ਹੈ ਰੋਜੀ ਦਾ, ਚੌਥਾ ਹੈ ਮੌਤ ਦਾ। ਇਹ ਚਾਰ ਪ੍ਰਕਾਰ ਦਾ ਡਰ ਮੰਨਿਆ ਗਿਆ। ਹੁਣ ਜੇ ਇਹਨਾਂ ਤੋਂ ਵੱਧ ਜਾਏ, ਮਨ ਨੂੰ ਇਹ ਨਿਸ਼ਚਾ ਯਕੀਨ ਹੋ ਜਾਏ ਕਿ ਗੁਰੂ ਮੇਰੇ ਨਾਲ ਹੈ, ਫਿਰ ਮਨ ਡੋਲਦਾ ਨਹੀਂ। ਇਹਨਾਂ ਚਾਰਿਆਂ ਦੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਕਹੀ ਹੈ ਕਿ ਸਰਕਾਰ ਦਾ ਡਰ ਕੈਸਾ ਹੈ? ਜੇ ਮਨ ਨੂੰ ਯਕੀਨ ਹੋਵੇ, ਸੱਚੇ ਦੀ ਸਰਕਾਰ ਜੁਗ ਜੁਗ ਜਾਣੀਏ। ਇਸ ਮਨ ਅੰਦਰ ਕੋਈ ਡਰ ਹੋਵੇ ਤੇ ਕੇਵਲ ਸੱਚੇ ਵਾਹਿਗੁਰੂ ਦਾ, ਕਿਸੇ ਹੋਰ ਦੀ ਲੋੜ ਨਹੀਂ। ਤੇ ਉਹ ਸੱਚੇ ਦੀ ਸਰਕਾਰ ਜੋ ਜੁਗੋ ਜੁਗੰਤਰ ਤੋਂ ਚਲੀ ਆ ਰਹੀ ਹੈ, ਇੱਕੋ ਜਿਹੀ ਹੈ, ਉਹਦੇ ਵਿੱਚ ਕੋਈ ਡਰ ਨਹੀਂ। ਦੂਸਰੀ ਗੱਲ ਸਮਾਜ ਦੀ, ਸਮਾਜ ਤੋਂ ਮਨੁੱਖ ਬੜਾ ਡਰਦਾ ਹੈ। ਸਮਾਜ ਕੀ ਆਖੇਗਾ? ਬਾਣੀ ਦਾ ਫੈਸਲਾ, ਕੋਈ ਪਹਿਲਾਂ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਧਾਰ। ਕੋਈ ਚੰਗਾ ਕਵੇ, ਕੋਈ ਮਾੜਾ ਕਵੇ, ਹੇ ਮਾਲਕ ਮੈਂ ਤੇ ਆਪਣਾ ਆਪ ਤੇਰੇ ਅਰਪਣ ਕਰ ਦਿੱਤੇ। ਕਿਉਂਕਿ ਸੰਸਾਰ ਅੰਦਰ ਐਸਾ ਹੀ ਹੁੰਦਾ, ਚੰਗੇ ਕੰਮ ਦੀ ਕਦੀ ਸੋਭਾ ਨਹੀਂ ਹੋਈ। ਕੋਈ ਗੁਰੂ ਘਰ ਹੀ ਆਉਣ ਲੱਗ ਪਵੇ ਤੇ ਬਹੁਤੇ ਲੋਕ ਵਿੱਚ ਇਹੋ ਜਿਹੇ ਹੁੰਦੇ ਨੇ, ਵੇਖੋ ਜੀ ਰੋਜ਼ ਗੁਰਦੁਆਰੇ ਜਾਂਦੇ, ਇਹ ਤੇ ਭਗਤ ਬਣ ਗਏ। ਉਹ ਭਾਈ ਭਗਤ ਹੀ ਬਣਿਆ, ਗੁਰੂ ਘਰ ਹੀ ਜਾਂਦਾ ਹੈ ਨਾ, ਚੰਗਾ ਕੰਮ ਹੈ। ਇਸ ਲਈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਤਾਰ, ਮੈਂ ਆਪਣਾ ਆਪ ਤੇ ਅਰਪਣ ਕਰ ਦਿੱਤਾ। ਫਿਰ ਆਖਰੀ ਗੱਲ ਰੋਜ਼ੀ ਦੀ, ਤੇ ਰੋਜ਼ੀ ਮਾਲਕ ਨੇ ਸਭ ਨੂੰ ਦੇਣੀ। ਰੋਜ਼ੀ ਤੋਂ ਕੋਈ ਵੀ ਰੋਕ ਨਹੀਂ ਸਕਦਾ, ਜੋ ਮਸਤਕ ਵਿੱਚ ਪਰਮਾਤਮਾ ਨੇ ਲਿਖ ਦਿੱਤੀ ਹੈ ਨਾ, ਉਹ ਤੇ ਮਿਲਣੀ। ਖਿਆਲ ਕਰੋ,

ਸਭਣਾ ਉਹ ਭਾਈ ਜਿਸਨੇ ਜੀ ਪੈਦਾ ਕੀਤੇ ਉਹਨੇ ਉਹਨੂੰ ਰੋਜ਼ੀ ਜ਼ਰੂਰ ਦੇਣੀ, ਇਹ ਵੀ ਡਰ ਮੁੱਕਿਆ। ਹੁਣ ਆ ਗਿਆ ਮੌਤ ਦਾ। ਗੁਰੂ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਮੌਤ ਤੋਂ ਵੀ ਨਾ ਡਰ।

ਕਿਉਂਕਿ ਜਿਹੜੇ ਮੌਤ ਤੋਂ ਡਰਦੇ ਰਹਿੰਦੇ ਨੇ ਉਹ ਰੋਜ਼ ਮਰਦੇ, ਤੇ ਜਿਹੜੇ ਮੌਤ ਨੂੰ ਗੱਲ ਨਾਲ ਲਾ ਲੈਂਦੇ ਨੇ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ। ਇਸ ਲਈ ਚਾਰ ਪ੍ਰਕਾਰ ਦਾ ਡਰ ਹੈ ਜਿਸ ਕਰਕੇ ਮਨੁੱਖ ਬਹੁਤ ਜਲਦੀ ਡੋਲ ਜਾਂਦਾ ਹੈ। ਸਤਿਗੁਰੂ ਨੇ ਕਿਹਾ ਨਹੀਂ ਐਸਾ ਕਰਕੇ ਦਿਖਾਇਆ, ਸਤਿਗੁਰ ਤੰਗ ਨਾਹੀਂ ਮਨ ਡੋਲੇ। ਉਹ ਭਾਈ ਜੇ ਗੁਰੂ ਨਾਲ ਹੈ ਤੇ ਮਨ ਡੋਲਣਾ ਨਹੀਂ ਚਾਹੀਦਾ। ਗੁਰੂ ਨੇ ਮਨ ਨੂੰ ਤੇ ਤਨ ਨੂੰ ਵੱਖਰਾ ਕਰਕੇ ਵਿਖਾ ਦਿੱਤਾ। ਸੱਚੀ ਤਵੀ ਤਪ ਰਹੀ ਹੈ, ਦੇਗ ਉਬਲ ਰਹੀ ਹੈ, ਗਰਮ ਰੇਤਾ ਹੋ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਤਵੀ ਤੇ ਆਸਣ ਲਾ ਦਿੱਤੀ। ਜਦੋਂ ਤਵੀ ਦੇ ਉੱਤੇ ਬੈਠ ਗਏ ਨੇ, ਦੇਗ ਵਿੱਚ ਇਸ਼ਨਾਨ ਕਰਕੇ ਰੇਤਾ ਲੱਗਾ ਸੀਸ ਵਿੱਚ ਪੈਣ ਤੇ ਸਾਈਂ ਮੀਆਂ ਮੀਰ ਆ ਗਏ। ਸਾਈਂ ਮੀਆਂ ਮੀਰ ਜੀ ਸਤਿਗੁਰ ਦੇ ਮਿੱਤਰ ਸਨ, ਆ ਕੇ ਕਹਿਣ ਲੱਗੇ, ਸਤਿਗੁਰ ਇੱਕ ਹੀ ਮੈਂ ਨਜ਼ਾਰਾ ਵੇਖ ਰਹੀ, ਪੱਠੀ ਤੇਲੋ ਹੈ ਲਾਲ ਹੋਈ, ਉਸਤੇ ਹੀਰੇ ਦੀ ਸੂਰਤ ਹੈ, ਪਾਣੀ ਦੀ ਅੱਖ ਦਾ ਚੰਨ ਹੈ, ਜੇਠੇ ਦੇ ਮਨ ਦੀ ਮੂਰਤ ਹੈ, ਹੈ ਦਿਲ ਗੰਗਾ ਦੀ ਲਹਿਰਾਂ ਦਾ, ਜਿਨ ਉਸਤੇ ਚਰਨੀ ਪੈਂਦੇ ਨੇ, ਤੱਕ ਵੇਖ ਵੇਖ ਕੇ ਸੋਹਣੇ ਨੇ ਉਹ ਰਮਜਾਂ ਵਾਲੇ ਕਹਿੰਦੇ ਨੇ, ਕਿ ਸੂਰਜ ਦੀ ਤਪ ਦੀ ਲੋਹ ਤੇ ਵੀ ਕਿ ਬੈਠਾ ਏ ਚੰਨ ਪਾਣੀ ਦਾ, ਨਹੀਂ ਨਹੀਂ ਖਾਰੇ ਚੜਿਆ ਨੀਂਦਰ ਚੰਦ ਕੁਰਬਾਨੀ, ਕਿ ਉੱਠ ਕੇ ਅੱਗ ਦੀਆਂ ਲਾਟਾਂ ਨੇ ਪਰਵਾਰਿਆ ਚੰਨ ਦਾ ਚਿਹਰਾ ਏ, ਨਹੀਂ ਨਹੀਂ ਇਹ ਪਿਆਰੇ ਅਰਜਨ ਦਾ ਚਮ ਚਮ ਪਿਆ ਕਰਦਾ ਸੀਰਾ। ਅਸ਼ਟ ਲੋਕ ਆਖ ਰਹੇ ਸੂਰਜ ਵਰਗੀ ਤਪ ਦੀ ਲੋਹ ਤੇ ਗੁਰੂ ਅਰਜਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ। ਹਾਲਤ ਕੀ ਹੈ? ਚਾਰੋ ਤਰਫ ਅੱਗ ਬਰਸੇ, ਸੇਕ ਤਨ ਨੂੰ ਸਾੜਦਾ, ਛਾਲੇ ਛਾਲੇ ਹੋ ਗਿਆ, ਜੁੱਸਾ ਮੇਰੀ ਸਰਕਾਰ ਦਾ ਮੀਆਂ ਮੀਰ ਨਹੀਂ ਵੇਖ ਸਕਦਾ। ਮੀਆਂ ਮੀਰ ਤੜਫ ਕੇ ਕਹਿਣ ਲੱਗਾ, ਸਤਿਗੁਰ ਇਹ ਮੈਂ ਕੀ ਵੇਖ ਰਿਹਾ? ਕਿਤੇ ਆਪ ਹਰਿਮੰਦਰ ਵਿੱਚ ਇਸ਼ਨਾਨ ਕਰਦੇ ਸੋ, ਤਖ਼ਤ ਤੇ ਬਹਿੰਦੇ ਸੋ, ਸੰਗਤਾਂ ਚੌਰ ਕਰਿਆ ਕਰਦੀਆਂ ਸਨ, ਪਰ ਇਹ ਕੀ ਨਜ਼ਾਰਾ ਹੈ? ਦੇਗ ਵਿੱਚ ਇਸ਼ਨਾਨ ਕੀਤਾ, ਤਵੀ ਤੇ ਬੈਠੇ ਤੇ ਗਰਮ ਰੇਤਾ ਸੀਸ ਵਿੱਚ ਪਵਾ ਰਹੇ ਹੋ। ਸਤਿਗੁਰ ਕਹਿਣ ਲੱਗੇ, ਸਾਈ ਜੀ ਮੇਰੇ ਲਈ ਕੋਈ ਜਾਇਆ। ਅੱਗੇ ਹਰਿਮੰਦਰ ਵਿੱਚ ਇਸ਼ਨਾਨ ਕਰਦਾ ਸਾਂ, ਸਰੋਵਰ ਵਿੱਚ ਤੇ ਤਖ਼ਤ ਤੇ ਬਹਿੰਦਾ ਸਾਂ, ਸੰਗਤਾਂ ਚੌਰ ਕਰਦੀਆਂ ਸਨ, ਹੁਣ ਦੇਗ ਵਿੱਚ ਇਸ਼ਨਾਨ ਕੀਤਾ ਹੈ, ਤਵੀ ਤੇ ਬੈਠਾ, ਗਰਮ ਰੇਤਾ ਸੀਸ ਵਿੱਚ ਪੈ ਰਿਹਾ, ਮੈਨੂੰ ਇੱਕ ਸਮਾਨ ਹੈ ਨਾ ਮਨ ਬਲਵਾਨ, ਨਹੀਂ ਮਨ ਡੋਲਿਆ, ਤਵੀ ਤੇ ਕੋਈ ਵੀ ਬਹਿ ਸਕਦਾ ਹੈ, ਪਰ ਤਪ ਦੀ ਤਵੀ ਤੇ ਬਹਿਣਾ ਸਵਾਦ ਤਾਂ ਆਵੇ। ਗੁਰੂ ਅਰਜਨ ਸਾਹਿਬ ਨੇ ਤਵੀ ਤੇ ਬੈਠ ਕੇ ਦੁਨੀਆਂ ਨੂੰ ਵਿਖਾ ਦਿੱਤਾ, ਜੇ ਮਨ ਬਲਵਾਨ ਹੈ ਤੇ ਮਨ ਕਦੀ ਨਹੀਂ ਡੋਲਦਾ। ਇਸ ਲਈ ਭਾਈ ਮਨ ਨੂੰ ਇਤਨਾ ਬਲਵਾਨ ਕਰ। ਹੁਣ ਸਤਿਗੁਰ ਮੀਆਂ ਮੀਰ ਨੂੰ ਕਹਿਣ ਲੱਗੇ, ਤਬ ਗੁਰੂ ਕਿਹਾ, ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ। ਮੀਆਂ ਮੀਰ ਕੀ ਹੋਇਆ? ਤਨ ਤਪ ਰਿਹਾ, ਇਹ ਅਗਨ ਮੇਰੇ ਤਨ ਨੂੰ ਤਪਾ ਸਕਦੀ ਹੈ ਪਰ ਮਨ ਤੱਕ ਨਹੀਂ ਪਹੁੰਚੀ। ਸਾਦੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣਦਾ, ਹੇ ਭਾਈ ਮੇਰੇ ਮਨ ਨੂੰ ਬੜਾ ਸੁੱਖ ਹੈ, ਕਿਉਂਕਿ ਗੱਲ ਹੀ ਸਾਰੀ ਮਨ ਦੀ। ਜਦੋਂ ਮਨ ਬਲਵਾਨ ਹੋ ਜਾਏ, ਮਨ ਵਿੱਚ ਇਹ ਤਾਕਤ ਤੇ ਸ਼ਕਤੀ ਆ ਜਾਏ, ਕਿਸੇ ਪ੍ਰਕਾਰ ਦਾ ਵੀ ਡਰ ਉਸ ਮਨ ਨੂੰ ਡੁਲਾ ਨਹੀਂ ਸਕਦਾ। ਗੁਰੂ ਸਾਹਿਬਾਨ ਨੇ ਇਸ ਸ਼ਬਦ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ, ਪਰ ਆਪਣੇ ਆਪ ਤੇ ਘਟਾ ਕੇ, ਆਪਣੇ ਆਪ ਤੇ ਵਰਤਾ ਕੇ ਇਹ ਗੱਲ ਉਹਨਾਂ ਨੇ ਸਾਨੂੰ ਦਰਸਾਈ ਹੈ ਕਿ ਭਾਈ ਕਿਹਾ ਨਹੀਂ ਕਰਕੇ ਦਿਖਾਏ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ, ਤੇਰੀਆਂ ਸਾਰੀਆਂ ਮਨਸਾ ਪੂਰਨ ਕਰਨ ਵਾਲਾ ਉਹ ਪ੍ਰਮਾਤਮਾ ਹੈ। ਹੇ ਮਨ ਤੂੰ ਡੋਲਣਾ, ਮਨ ਨੂੰ ਇਤਨਾ ਬਲਵਾਨ ਕਰ ਲੈ, ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ। ਬਸ ਉਹਨੂੰ ਯਾਦ ਕਰ, ਉਹਨੂੰ ਚੇਤੇ ਰੱਖ, ਤੇਰੇ ਸਾਰੇ ਦੁੱਖਾਂ ਦਾ ਨਾਸ਼ ਉਹ ਆਪੇ ਕਰ ਦੇਵੇਗਾ।

0: केरबोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874. Allah Panjwa Karana Karan Kareema Sarab

ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਰੋ ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੇ ਕਥਨ ਮੁਤਾਬਕ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਪਹਿਲਾਂ ਕਿਰਪਾ ਹੋਈ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਦਾ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸਰਵਨ ਕਰਾਇਆ ਹੈ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ 'ਤੇ ਸੁਭਾਈਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਅੱਜ ਦਾ ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਮ ਕਲੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 896 ਅਤੇ 97 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਆਓ ਜੀਵਨ ਜੁਗਤ ਪਾਵਨ ਸ਼ਬਦ ਤੋਂ ਪ੍ਰਾਪਤ ਕਰਨ ਦੇ ਲਈ ਸਾਰੇ ਸਤਸੰਗੀ ਸੁਰਤੀਆਂ ਨੂੰ ਟਿਕਾਓ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਾਵਨ ਸ਼ਬਦ ਦੀ ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰਨੀ ਹੈ। ਸ਼ਬਦ ਦਾ ਕੇਂਦਰੀ ਭਾਵ ਇਸ ਪਾਵਨ ਰਹਾਉ ਦੇ ਪਦੇ ਵਿੱਚ ਦਿੱਤਾ ਹੋਇਆ ਹੈ, ਆਓ ਸਾਰੇ ਸਰਵਨ ਕਰੀਏ ਜੀ।

ओम नमो भगवंत गोसाई। ओम शब्द जिहड़ा है कूड़े नूं हौड़ा भी लगा होया है ते औंकड़ भी लगा होया है। ऐसे अखर बाणी दे विच सानू बहुत जगह मिलणगे, जिवें इसे ही शब्द दे विच गोविंद अखर नूं हौड़ा भी लगा गगे नूं ते औंकड़ भी लगा होया है। ये गल समझनी है, इथे ऊड़े अखर नूं लगा होया जिहड़ा औंकड़ है उचारण वेले उस दी वरतों करनी जदों पाठ करना है, ते जदों अर्थ करने ने फिर हौड़े दी वरतों करनी। इस तरह गोविंद ते गोविंद पाठ करन लग्या औंकड़ दी वरतों करनी, ते अर्थ करन लग्या हौड़े दी वरतों करनी। सतगुरु गुरु अर्जन देव जी महाराज आज दे इस शब्द विच वाहिगुरु परमात्मा दे कीर्तम नाम, जिन्हां नूं कर्म नाम भी आपा पढ़दे हां, सिफाती नाम भी पढ़दे हां, उन्हां दा जिक्र कीता है। सतगुरां दी पावन बाणी दा पाठ करन वाले ये अखर पढ़दे ने, कीर्तम नाम कथे तेरे जेबा, सत नाम तेरा परा पूर्वला। या आपां जाप साहिब दी पावन बाणी दे अंदर पढ़दे हां, कर्म नाम वर्णत सुमत। रब जी तेरे जो जो कर्म सूझवाना ने तके उस मुताबक तेरे नाम रख दिते। जिमें बख्शिश करन वाला है करीम कह दिता, रहम करन वाला है रहीम कह दिता। सारे जाप साहब के अंदर वाहिगुरु परमात्मा के कर्म नाम ही वर्णन किए। सतगुरु कृपा करते ने भगवंत गुसाई ओम नमो। भगवंत अखर भगवान वास्ते वरत्या है, भगवती भगवंत भगत का नाम, भगवंत भगवान, गोसाई गो कहते ने धरती, साई कहते ने मालक, धरती का मालक। हे भगवान हे धरती दे मालक, ओम नमो। तू सर्व व्यापक है, मेरी तैनू नमस्कार है। नमस्कार केवल रब नू करनी। ये इशारे सानू बारी दे विच समझाए गए ने। रोज जप बारी दा पाठ करदे आं,
ਇਹ ਬਚਨ ਆਪਾਂ ਪੜ੍ਹਦੇ ਹਾਂ ਆਦੇਸ਼ ਇਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਦੇਸ਼ ਇਸੇ ਆਦੇਸ਼ ਨਮਸਕਾਰ ਹੈ ਕਿਨੂੰ ਨਮਸਕਾਰ ਹੈ ਕਿਨੂੰ ਜਿਹੜਾ ਸਭ ਦਾ ਮੁੱਢ ਹੈ ਕਲੰਕ ਤੋਂ ਰਹਿਤ ਹੈ ਜਿਸ ਦਾ ਕੋਈ ਮੁੱਢ ਨਹੀਂ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਇੱਕ ਰਸ ਸਾਰਿਆਂ ਵਿੱਚ ਵਿਆਪਕ ਹੈ ਯੁੱਗ ਭਾਵੇਂ ਬਦਲਦੇ ਰਹਿਣ ਪਰ ਉਹ ਵਾਹਿਗੁਰੂ ਪਰਮਾਤਮਾ ਬਦਲਦਾ ਨਹੀਂ ਨਮਸਕਾਰ ਦੰਡੌਤ ਬੰਦਨ ਅਨਕ ਬਾਰ ਜਾਉਂ ਬਾਰੇ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ ਨਮਸਕਾਰ ਦੰਡੌਤ ਬੰਦਨ ਅਨਕ ਬਾਰ ਜਾਉਂ ਬਾਰੇ ਕਿਉਂਕਿ ਸਤਸੰਗਤ ਨਾਰਾਇਣ ਨਰਪਤ ਨਮਸਕਾਰੇ ਨਮਸਕਾਰ ਕੇਵਲ ਇੱਕ ਨੂੰ ਕਰਨੀ ਹੈ ਮੱਥਾ ਕੇਵਲ ਇੱਕ ਨੂੰ ਟੇਕਣਾ ਉਹ ਕੌਣ ਹੈ ਭਗਵਾਨ ਗੁਸਾਈ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਓਮ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਿਆ ਸਰਬ ਠਾਈ ਖਾਲਕ ਖਲਕਤ ਨੂੰ ਪੈਦਾ ਕਰਨ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਜਿਸ ਬਾਰੇ ਆਪਾਂ ਪੜ੍ਹਦੇ ਹਾਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਖਲਕਤ ਨੂੰ ਬਣਾਉਣ ਵਾਲਾ ਭਗਵਾਨ ਧਰਤੀ ਦਾ ਮਾਲਕ ਸਰਵ ਵਿਆਪਕ ਹੈ ਹਰ ਥਾਂ ਤੇ ਮੌਜੂਦ ਹੈ ਮੇਰੀ ਉਸ ਨੂੰ ਨਮਸਕਾਰ ਹੈ ਹੁਣ ਸਾਧ ਸੰਗਤ ਜਿਹੜਾ ਗੁਰਮੁਖ ਹੈ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ ਉਹ ਤਾਂ ਸਿਰ ਝੁਕਾ ਦੇਵੇਗਾ ਵੀ ਰੱਬ ਸਾਰੀਆਂ ਜਗ੍ਹਾ ਤੇ ਹੈ ਪਰ ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ ਉਹਨੂੰ ਕੌਣ ਮਨਾਏ ਇਸੇ ਵਾਸਤੇ ਕਬੀਰ ਸਾਹਿਬ ਜੀ ਨੇ ਕਿਹਾ ਹੈ ਨਾ ਰੱਬ ਹੈ ਪਰ ਕਿਸੇ ਵਿਰਲੇ ਨੂੰ ਇਹ ਗੱਲ ਸਮਝ ਆਉਂਦੀ ਹੈ ਤਾਂ ਸਹੀ ਲਖੇ ਜੋ ਕੋਈ ਰੱਬ ਤਾਂ ਹੈਗਾ ਹੈ ਪਰ ਕਿਹਨਾਂ ਵਾਸਤੇ ਜਿਹੜਾ ਵੇਖਣ ਦਾ ਯਤਨ ਕਰਦੇ ਜਿਹੜੇ ਵੇਖਣ ਦਾ ਯਤਨ ਨਹੀਂ ਕਰਦੇ ਉਹਨਾਂ ਨੂੰ ਇਹ ਗੱਲ ਭਾਉਂਦੀ ਨਹੀਂ ਚੰਗੀ ਨਹੀਂ ਲੱਗਦੀ ਪਰ ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਦੇ ਕੇ ਉਦਾਹਰਣਾਂ ਦੇ ਕੇ ਸਾਨੂੰ ਇਹ ਗੱਲ ਸਮਝਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਇਸ ਸੋਰਠ ਰਾਗ ਦੇ ਅੰਦਰ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਘੀਆ ਊਚ ਨੀਚ ਮੈਂ ਜੋਸ਼ ਸਮਾਨੀ ਘੱਟ ਘੱਟ ਮਾਧੋ ਜੀਆ ਸੰਤੋ ਘੱਟ ਘੱਟ ਰਹਿਆ ਸਮਾਇਓ ਪੂਰਨ ਪੂਰ ਰਹਿਓ ਸਭ ਮੈਂ ਘੱਟ ਘੱਟ ਰਮਈਆ ਆਇਓ
ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਿਹਾ ਸਮਾਇਓ। ਇਹ ਗੱਲ ਕਦੋਂ ਸਮਝ ਆਵੇਗੀ? ਜਦੋਂ ਗੁਰੂ ਭਟਕਣਾ ਦੂਰ ਕਰ ਦੇਵੇਗਾ, ਜਦੋਂ ਗੁਰੂ ਅੰਦਰੋਂ ਭਰਮ ਕੱਢ ਦੇਵੇਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਹੋ ਹੀ ਗੱਲ ਕਹੀ। ਸਤ ਸੰਗਤ, ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਪੋਹਪ ਮਦ ਜਿਉ ਬਾਤ ਬਸਤ ਹੈ, ਮੁਕਰ ਮਾਹੀ ਜੈਸੇ ਸਾਈ ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਪਰ ਅੱਗੇ ਜਾ ਕੇ ਕਿਰਪਾ ਕਰ ਦਿੱਤੀ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਖਲਕਤ ਨੂੰ ਬਣਾਉਣ ਵਾਲੇ ਹੇ ਖਾਲਕ, ਤੂੰ ਹਰ ਥਾਂ ਤੇ ਮੌਜੂਦ ਹੈ। ਸਾਧ ਸੰਗਤ, ਬਾਂਗ ਦੇਣ ਵਾਲੇ ਨੂੰ ਵੀ ਕਿਹਾ, ਬਾਂਗ ਦੇ, ਪਰ ਜਿਹਦੇ ਨਾਂ ਦੀ ਬਾਂਗ ਦੇ ਰਿਹਾ, ਘੱਟੋ ਘੱਟ ਬਾਂਗਾਂ ਹੀ ਨਾ ਦਿੱਤੀ ਜਾ, ਉਹਨੂੰ ਅੰਦਰ ਵੇਖਣ ਦਾ ਵੀ ਯਤਨ ਕਰ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਾਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਬੀਰ ਹਜ ਕਾਬੇ ਹਉ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝ ਸਿਓ ਡਰ ਭਰਿਆ, ਤੁਝ ਕਿਨ ਫਰਮਾਈ ਗਾਏ। ਕਬੀਰ ਜੀ ਕਹਿੰਦੇ ਨੇ, ਮੇਰੇ ਨਾਲ ਲੜ ਪਿਆ ਮੇਰਾ ਮਾਲਕ ਭਗਵੰਤ ਗੁਸਾਈ, ਖਲਕਤ ਨੂੰ ਬਣਾਉਣ ਵਾਲਾ ਸਰਵ ਵਿਆਪਕ ਲੜ ਪਿਆ, ਤੂੰ ਕਿੱਧਰ ਜਾ ਰਿਹਾ, ਤੈਨੂੰ ਕਿਹਨੇ ਦੱਸਿਆ ਮੈਂ ਕਾਬੇ ਦੇ ਵਿੱਚ ਹਾਂ, ਮੇਰੀ ਉੱਥੇ ਥਾਂ ਹੈ? ਨਹੀਂ, ਕਬੀਰ ਸਾਹਿਬ ਜੀ ਆਖਦੇ ਨੇ, ਰੱਬ ਜ਼ਰੇ ਜ਼ਰੇ ਕਣ ਕਣ ਦੇ ਵਿੱਚ ਹੈ। ਪਰ ਇਹ ਗੱਲ ਕਦੋਂ ਸਮਝ ਆਉਂਦੀ ਹੈ? ਜਦੋਂ ਗੁਰੂ ਕਿਰਪਾ ਕਰਦਾ ਹੈ। ਰਹਾਓ ਦੇ ਬੰਧ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਹੇ ਭਗਵਾਨ, ਹੇ ਗੁਸਾਈ, ਹੇ ਸਰਵ ਵਿਆਪਕ, ਖਾਲਕ ਨੂੰ ਬਣਾਉਣ ਵਾਲੇ, ਖਲਕਤ ਨੂੰ ਬਣਾਉਣ ਵਾਲੇ ਖਾਲਕ ਵਾਹਿਗੁਰੂ ਪਰਮਾਤਮਾ, ਤੂੰ ਹਰ ਥਾਂ ਤੇ ਮੌਜੂਦ ਹੈ, ਹਰ ਥਾਂ ਤੇ ਸਰਵ ਵਿਆਪਕ ਹੈ।

0: ਕਾਰਨ ਤੇ ਕਰਨ ਇਹ ਦੋ ਅੱਖਰ ਬਾਣੀ ਵਿੱਚ ਬਹੁਤ ਜਗ੍ਹਾ ਆਉਂਦੇ ਨੇ। ਕਾਰਨ ਮੂਲ, ਕਰਨ ਕੀਤਾ ਹੋਇਆ। ਕਾਰਨ ਕਰਨ ਦੇ ਅਰਥ ਇਹ ਹਨ, ਜਗਤ ਨੂੰ ਬਣਾਉਣ ਵਾਲਾ ਜਗਤ ਦਾ ਮੂਲ ਵਾਹਿਗੁਰੂ ਪਰਮਾਤਮਾ, ਰਹੀਮ, ਕਰੀਮ ਦਾ ਭਾਵ ਹੈ ਬਖਸ਼ਿਸ਼ ਕਰਨ ਵਾਲਾ। ਵਾਹਿਗੁਰੂ ਜੀ ਤੂੰ ਜਗਤ ਦਾ ਮੂਲ ਹੈ, ਜਗਤ ਨੂੰ ਬਣਾਉਣ ਵਾਲਾ ਹੈ, ਕਰੀਮ ਬਖਸ਼ਿਸ਼ ਕਰਨ ਵਾਲਾ ਹੈ।
1: ਹਰਬ ਪ੍ਰਤਪਾਲ ਰਹੀਮ,
0: ਤੇ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ। ਸਤਸੰਗਤ, ਭਗਤ ਜਨਾਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇਹ ਗੱਲ ਸਮਝਾਈ, ਕੇਵਲ ਰੋਜੀ ਦੀ ਚਿੰਤਾ ਨਾ ਕਰ, ਰੋਜੀ ਦੇਣ ਵਾਲੇ ਨੂੰ ਚੇਤੇ ਕਰ। ਤੇ ਫਿਰ ਇਹ ਵੀ ਸਮਝਾ ਦਿੱਤਾ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਰੋਜੀ ਦਹਿੰਦ ਹੈ, ਉਹਨਾਂ ਥਾਵਾਂ ਤੇ ਵੀ ਰੋਜੀ ਦਿੰਦਾ ਜਿਨ੍ਹਾਂ ਥਾਵਾਂ ਤੇ ਕੋਈ ਰੋਜੀ ਪਹੁੰਚਾਉਣ ਦਾ ਢੰਗ ਹੀ ਨਹੀਂ, ਤਰੀਕਾ ਹੀ ਨਹੀਂ। ਸਾਨੂੰ ਸਮਝਾਇਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ, ਜਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ, ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿੰਨਾ ਪੀ ਰੋਜੀ ਦੇ। ਕਾਹੇ ਰੇਮਨ ਚਿਤਵੇਂ ਉਦਮ, ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਵਾਹਿਗੁਰੂ ਪ੍ਰਤਪਾਲਕ ਤੇ ਉਸ ਵਰਗਾ ਪ੍ਰਤਪਾਲਕ ਹੋਰ ਕੋਈ ਨਹੀਂ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੂ ਕਰ ਦੈ ਕਰ, ਪਾਪ ਸਮੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋਸੋ, ਸੋ ਪੇਟ ਹੀ ਕੇ ਪੱਟ ਬੀਜ ਬਚਾਵੈ। ਪ੍ਰਤਪਾਲ ਮਾਤਾ ਉਦਰ ਆਖੈ, ਲਗਨ ਦੇਤ ਨਾ ਸੇਕ। ਵਾਹਿਗੁਰੂ ਪਰਮਾਤਮਾ ਪ੍ਰਤਪਾਲਕ ਹੈ, ਰਹੀਮ, ਸਾਰਿਆਂ ਉੱਤੇ ਰਹਿਮ ਕਰਨ ਵਾਲਾ ਹੈ।
1: ਅੱਲਾਹ ਲਖ ਅਪਾਰ,
0: ਅੱਲਾਹ ਇਹ ਮੁਸਲਮਾਨੀ ਕਿਤਾਬਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ ਰੱਬ ਵਾਸਤੇ ਵਰਤਿਆ ਜਾਂਦਾ ਹੈ। ਤੂੰ ਅੱਲਾਹ ਹੈ, ਅਲੱਖ ਹੈ, ਨਜ਼ਰ ਨਹੀਂ ਆਉਂਦਾ, ਅਦ੍ਰਿਸ਼ ਹੈ, ਅਪਾਰ, ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ।
1: ਖੁਦ ਖੁਦਾਏ ਵੱਡ ਬੇਸ਼ੁਮਾਰ,
0: ਖੁਦ ਖੁਦਾਏ ਤੂੰ ਆਪ ਹੀ ਖੁਦਾ ਹੈ, ਕੋਈ ਹੋਰ ਖੁਦਾ ਨਹੀਂ, ਤੂੰ ਆਪ ਹੀ ਖੁਦਾ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਸੇ ਵਾਸਤੇ ਆਖਿਆ, ਹਉ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਰ ਦਹਿ ਹੂੰ। ਮੈਂ ਤੇ ਇੱਕ ਰੱਬ ਨੂੰ ਜਪਦਾ, ਹੋਰ ਕਿਸੇ ਨੂੰ ਮੈਂ ਨਹੀਂ ਆਰਾਧਦਾ, ਕਿਉਂਕਿ ਉਹ ਖੁਦ ਖੁਦਾਇਆ, ਆਪ ਮਾਲਕ ਹੈ। ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ, ਵੱਟ ਬੇਸ਼ੁਮਾਰ ਵੱਡਾ ਹੈ, ਬੇਸ਼ੁਮਾਰ, ਸ਼ੁਮਾਰ ਕਹਿੰਦੇ ਨੇ ਕਿਸੇ ਚੀਜ਼ ਦਾ ਅੰਤ ਪਾ ਲੈਣਾ, ਬੇਸ਼ੁਮਾਰ ਜਿਸ ਦਾ ਅੰਤ ਨਾ ਪਾਇਆ ਜਾਵੇ, ਬੇਅੰਤ। ਵਾਹਿਗੁਰੂ ਪਰਮਾਤਮਾ ਦਾ ਅੰਤ ਨਹੀਂ ਕੋਈ ਪਾ ਸਕਦਾ, ਕਿਉਂਕਿ ਜੀਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿੰਨਾ ਕੁ ਵੱਡਾ ਕਵਾਂਗੇ? ਜਿੰਨਾ ਅਸੀਂ ਕਵਾਂਗੇ ਉਸ ਤੋਂ ਹੋਰ ਵੱਡਾ। ਸੁਣ, ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡਿੱਠਾ ਹੋਏ। ਵਾਹਿਗੁਰੂ ਪਰਮਾਤਮਾ ਬੇਅੰਤ ਹੈ, ਉਸ ਵਰਗਾ ਵੱਡਾ ਹੋਰ ਕੋਈ ਨਹੀਂ।

0: जगन्नाथ वो जगत का मालिक है, जग जीवन जग नू जीवन देने वाला है। माधो मां कहते ने लक्ष्मी नू, धव कहते ने पति नू, माया का पति वाहिगुरु परमात्मा जगत का मालिक है, जगत नू जीवन देने वाला है। सात संगत हर चीज के अंदर जीवन रौ वाहिगुरु परमात्मा की कृपा नाल ही चल रही, जिन्हों उते बख्शिश हो जाती है उन्हां नू यह गल समझ आ जाती है। पिचर वसै सोहे लड़ी, जिचर साथी नाल जा साथी उठी चलिया ता तन ठाकू राल। पर कुछ ऐसे भी ने जेड़े जीवन तो चाहते ने पर जगत दे जीवन देन वाले वाहिगुरु परमात्मा नू चेते नहीं करते। कबीर साहब जी का कथन है, जब लग जोत काया में बरतै आपा पशु ना बूझै, लालच करे जीवन पद कारण लोचन कछु ना सूझै। जीना चाहता है पर जीवन जोत देन वाले वाहिगुरु परमात्मा नू विसार के। एक गल गुरबाणी ने सानू समझा दिती, बंदिया चेते रख जी जी सत्कार आदर मान तैनू उदो तक ही मिलना है जदों तक जग जीवन वाहिगुरु परमात्मा की कृपा हो रही है। ते जिदन जोत उसकी अंदरों निकल गई उस दिन भावे कोई अमीर होवे ते भावे कोई गरीब होवे किसे ने नहीं पूछना। सतगुरां ने यह गल सानू समझाई, महाराज का कथन है, लंका सा कोट समुंद सिखाई तै रावण घर खबर ना पाई। क्या मांगू किस थिर न रहाई, देखत नैन चलियो जग जाई, एक लख पूत सवा लख नाती तै रावण घर दिया न बाती। इत्थे महाराज कृपा करदे ने, जग जीवन है, जगत नू जीवन देन वाला है, माधो है लक्ष्मी दा पति है, माया दा पति है।
1: पाओ पंजन रिद माहे अरादो,
0: पाओ पंजन सारे जीवां दे डर दूर करन वाला है, अंदर अराधन जोग है। पै पंजन रिद माहे अरादो, सारे डर दूर करन वाला है ते अंदर आराधन जोग है।
1: ऋषिकेश गोपाल गोविंद,
0: ऋषिकेश ऋषिकेश दा भाव किते ओ शहर ना समझ लेना जिन्हों आप ऋषिकेश कह दें, नहीं इस दे अर्थ समझन लगे नू संधि कर लिए। रखीक एश, रखीक कहंदे ने इंद्रिया नू, ईस कहंदे ने मालक नू। ओ वाहिगुरु परमात्मा जेड़ा इंद्रिया दा मालक है। रिखी केश पाठ करने रखी केश इंद्रिया दा मालक, रखीक एश जेड़ा इंद्रिया दा मालक है। सात संगत ये ठीक है, रब ने सानू अखां दित्ती आ रही जेबा दित्ती है, कान लाए ने, होर साडे कोल इंद्रे ने कर्म इंद्रे ज्ञान इंद्रे, पर ध्यान देवियो अखां तां शरीर नाल लगिया ने पर जोत नहीं, कन्न शरीर नाल लगे ने पर कन्ना दे अंदर सुनन दी ताकत नहीं, जीव तां मुंह दे अंदर पा दित्ती पर जीव बोल नहीं सकदी। हुण इस अर्थ की कढ़ांगे, ਇੰਦਰੇ ਬਣਾਏ ਨੇ ਰੱਬ ਨੇ, ਪਰ ਮਾਲਕ ਵੀ ਆਪ ਹੈ। ਸਰੀਰ ਦੇ ਨਾਲ ਇੰਦਰੇ ਲੱਗੇ ਨੇ, ਪਰ ਜੇ ਮਾਲਕ ਦੀ ਕਿਰਪਾ ਨਾ ਹੋਵੇ ਤੇ ਸਾਧ ਸੰਗਤ ਅਸੀਂ ਉਹਨਾਂ ਇੰਦਰੀਆਂ ਨੂੰ ਵਰਤੋਂ ਵਿੱਚ ਨਹੀਂ ਲਿਆ ਸਕਦੇ। ਉਹ ਵਾਹਿਗੁਰੂ ਪਰਮਾਤਮਾ ਇੰਦਰੇ ਪੈਦਾ ਕਰਨ ਵਾਲਾ ਵੀ ਆਪ ਹੈ ਤੇ ਇਹਨਾਂ ਦਾ ਮਾਲਕ ਵੀ ਉਹ ਆਪ ਹੈ। ਇਸੇ ਵਾਸਤੇ ਸਮੁੱਚੇ ਸਰੀਰ ਨੂੰ ਸੰਬੋਧਨ ਕਰਕੇ ਕਹਿ ਦਿੱਤਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਫਿਰ ਕੱਲੇ ਕੱਲੇ ਇੰਦਰੇ ਨੂੰ ਵੀ ਬਾਣੀ ਦੇ ਅੰਦਰ ਸੰਬੋਧਨ ਕੀਤਾ, ਭਾਵੇਂ ਅੱਖਾਂ ਦੀ ਗੱਲ ਆਈ, ਭਾਵੇਂ ਕੰਨਾਂ ਦੀ ਗੱਲ ਆਈ, ਭਾਵੇਂ ਜੇਬਾਂ ਦੀ ਗੱਲ ਆਈ, ਭਾਵੇਂ ਹੱਥਾਂ ਪੈਰਾਂ ਦੀ ਗੱਲ ਆਈ, ਸਮਝਾਇਆ ਇਹ ਮਾਲਕ ਦੀ ਕਿਰਪਾ ਹੈ। ਮਾਲਕ ਦੀ ਕਿਰਪਾ ਜਾਣ ਕੇ ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਵਰਤਦਿਆਂ ਮਾਲਕ ਨੂੰ ਚੇਤੇ ਕਰ, ਮਾਲਕ ਨੂੰ ਯਾਦ ਕਰ।
1: ਪੂਰਨ ਸਰਬਤਰ ਮੁਕੰਦ,
0: ਉਹ ਵਾਹਿਗੁਰੂ ਪਰਮਾਤਮਾ ਧਰਤੀ ਦੀ ਪਾਲਣਾ ਕਰਨ ਵਾਲਾ ਗੋਬਿੰਦ ਹੈ, ਸਾਰੀ ਜਗ੍ਹਾ ਤੇ ਉਹ ਰਮਿਆ ਹੋਇਆ। ਮੁਕੰਦ ਹੈ, ਮੁਕੰਦ ਦਾ ਭਾਵ ਮੁਕਤੀ ਦਾ ਦਾਤਾ ਹੈ, ਮੁਕਤੀ ਦੇਣ ਵਾਲਾ ਹੈ। ਕਿਉਂਕਿ ਸਾਧ ਸੰਗਤ ਅਸੀਂ ਮੁਕਤੀ ਕਰਮ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪਰ ਨਾਮ ਤੋਂ ਬਗੈਰ ਮੁਕਤੀ ਨਹੀਂ। ਵੇਦ ਪੁਰਾਣ ਸਿਮਰਤ ਸਭ ਸਾਸਤ੍ਰ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਮੁਕੰਦ ਉਹ ਮੁਕਤੀ ਦੇਣ ਵਾਲਾ ਹੈ।
1: ਨਿਰਵਾਨ ਮੌਲਾ ਤੂੰ ਹੀ ਏਕ,
0: ਵਾਹਿਗੁਰੂ ਪਰਮਾਤਮਾ ਜੀ ਤੂੰ ਹੀ ਮਿਹਰਬਾਨ ਹੈ ਤੇ ਤੂੰ ਹੀ ਮੌਲਾ, ਸਾਰਿਆਂ ਨੂੰ ਨਜਾਤ ਦੇਣ ਵਾਲਾ, ਮੁਕਤੀ ਦੇਣ ਵਾਲਾ, ਤੇਰੇ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ, ਸਗਲ ਕਹੋ ਦੇ ਦਾਨ। ਤੇ ਫਿਰ ਅੱਗੇ ਕਹਿ ਦਿੱਤਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪਦਾਇਤ ਤੂੰ ਕੀਆ ਸੋਈ ਦੇ ਆਧਾਰ। ਮਿਹਰਬਾਨ ਉਹ ਵਾਹਿਗੁਰੂ ਪਰਮਾਤਮਾ ਮੌਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਕੇਵਲ ਇੱਕ ਆਪ ਹੀ ਹੈ।
1: ਪੀਰ ਪੈ ਕੰਬਰ ਸੇਖ,
0: ਪੀਰਾਂ ਦੇ ਉੱਤੇ, ਪੈਗੰਬਰਾਂ ਦੇ ਉੱਤੇ, ਸੇਖਾਂ ਦੇ ਉੱਤੇ ਵੀ ਤੂੰ ਆਪ ਹੀ ਕਿਰਪਾ ਕਰਨ ਵਾਲਾ। ਸਾਧ ਸੰਗਤ, ਪੀਰ ਸਤਿਕਾਰਯੋਗ ਅੱਖਰ ਹੈ ਮੁਸਲਮਾਨਾਂ ਦੇ ਅੰਦਰ, ਪੈਗੰਬਰ ਜਿਹੜਾ ਹੈ ਇਹ ਵੀ ਬੜਾ ਸਤਿਕਾਰਯੋਗ ਹੈ। ਸੇਖ ਇਹ ਪਦਵੀਆਂ ਨੇ, ਅਵਸਥਾ ਦੇ ਮੁਤਾਬਕ ਜਿਹੜਾ ਪੀਰਾਂ ਦੀ ਅਵਸਥਾ ਨੂੰ ਪਹੁੰਚ ਗਿਆ ਪੀਰ ਬਣ ਗਿਆ, ਜਿਹੜਾ ਪੈਗੰਬਰ ਦੀ ਅਵਸਥਾ ਨੂੰ ਪਹੁੰਚ ਗਿਆ ਪੈਗੰਬਰ ਬਣ ਗਿਆ, ਜਿਹੜਾ ਪੈਗਾਮ ਲਿਆਉਣ ਵਾਲਾ ਰੱਬ ਦੇ ਦਰ ਤੋਂ, ਰੱਬ ਦਾ ਸੁਨੇਹਾ ਦੇਣ ਵਾਲਾ, ਪੈਗੰਬਰ ਤੋਂ ਭਾਵ ਜਿਹੜਾ ਰੱਬ ਦਾ ਸੁਨੇਹਾ ਦੇਣ ਵਾਲਾ। ਸੇਖ ਇਹ ਵੀ ਮੁਸਲਮਾਨਾਂ ਦੇ ਅੰਦਰ ਬੜੀ ਸਤਿਕਾਰਯੋਗ ਪਦਵੀ, ਪਰ ਮਹਾਰਾਜ ਕਿਰਪਾ ਕਰਦੇ ਨੇ ਇਹ ਮਿਹਰਬਾਨ, ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਸਭਨਾਂ ਨੂੰ ਜਦਾ ਨਜਾਤ ਦੇਣ ਵਾਲੇ, ਮੁਕਤੀ ਦੇਣ ਵਾਲੇ ਵਾਹਿਗੁਰੂ ਪਰਮਾਤਮਾ, ਪੀਰਾਂ ਪੈਗੰਬਰਾਂ ਸੇਖਾਂ ਦੇ ਉੱਤੇ ਵੀ ਤੇਰੀ ਹੀ ਕਿਰਪਾ ਹੈ।
1: ਦਿਲਾਂ ਕਾ ਮਾਲਕ ਕਰੇ ਹਾਕ,
0: ਉਹ ਵਾਹਿਗੁਰੂ ਪਰਮਾਤਮਾ ਸਾਰੇ ਦਿਲਾਂ ਦਾ ਮਾਲਕ ਹੈ, ਪਰ ਉਸ ਦਾ ਇੱਕ ਵਿਧਾਨ ਹੈ ਕਿ ਉਹ ਧੱਕਾ ਨਹੀਂ ਕਿਸੇ ਨਾਲ ਕਰਦਾ, ਸਭਨਾਂ ਨਾਲ ਨਿਆਂ ਕਰਦਾ। ਸਾਧ ਸੰਗਤ, ਅੱਜ ਸਾਨੂੰ ਗੁਰੂ ਕੀ ਬਾਣੀ ਪੜ੍ਹਦਿਆਂ ਜ਼ਰੂਰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਬੇਸ਼ੱਕ ਜਿਹੜਾ ਇਸ ਗੱਲ ਤੋਂ ਅਣਜਾਣ ਹੈ ਉਹ ਤਾਂ ਧੱਕਾ ਕਿਸੇ ਨਾਲ

0: ਵੱਡਾ ਹੋਇਆ ਦੁਨੀਦਾਰ ਗੜ ਸੰਗਲ ਕੱਟ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ ਧੱਕਾ ਨਹੀਂ ਬਿਠਾ ਕੇ ਦੱਸਿਆ ਜਾਂਦਾ ਹੈ ਵੀ ਆਹ ਕੁਝ ਤੂੰ ਕੀਤਾ ਆਹ ਤੈਨੂੰ ਫਲ ਪ੍ਰਾਪਤ ਹੋ ਰਿਹਾ ਰੱਬ ਨਿਆਂਕਾਰੀ ਹੈ ਰੱਬ ਦੇ ਘਰ ਵਿੱਚ ਨਿਆਂ ਮਹਾਰਾਜ ਕਿਰਪਾ ਕਰਦੇ ਨੇ ਉਹ ਵਾਹਿਗੁਰੂ ਪਰਮਾਤਮਾ ਦਿਲਾਂ ਦਾ ਮਾਲਕ ਹੈ ਤੇ ਸੱਚਾ ਨਿਆਂ ਕਰਦਾ ਹੈ ਉਸਦੇ ਘਰ ਵਿੱਚ ਕਿਸੇ ਨਾਲ ਧੱਕਾ ਨਹੀਂ ਉੱਥੇ ਨਿਆਂ ਹੀ ਨਿਆਂ ਹੈ
1: ਕੁਰਾਨ ਕਤੇਬ ਤੇ ਪਾਕ
0: ਪਰ ਉਹ ਵਾਹਿਗੁਰੂ ਪਰਮਾਤਮਾ ਕੁਰਾਨਾਂ ਤੋਂ ਕਤੇਬਾਂ ਤੋਂ ਪਾਕ ਹੈ ਪਾਕ ਦੇ ਅਰਥ ਤਾਂ ਹੈਗੇ ਨੇ ਪਵਿੱਤਰ ਪਰ ਇਸ ਦੇ ਅਰਥ ਕਰਾਂਗੇ ਵੱਖਰਾ

ਚਣਹਾਰ ਨੂੰ ਕਦੇ ਨਹੀਂ ਯਾਦ ਕੀਤਾ। ਸੱਚੇ ਗੁਰੂ ਦੇ ਦਵਾਰ ਤੇ ਝੁਕਦਾ ਨਹੀਂ, ਦਿਲੋਂ ਨਹੀਂ ਬਰਿਆਈ ਦੀ ਮੈਲ ਜਾਂਦੀ, ਨੇੜ ਤੇੜ ਭੁਲਾਈ ਦੇ ਝੁਕਦਾ ਨਹੀਂ। ਐਬ ਆਪਣੇ ਲੁਕਾ ਲਏਗਾ ਜੱਗ ਕੋਲੋਂ, ਗੁਰੂ ਕੋਲੋਂ ਲੁਕਾਏਗਾ, ਲੁਕਦਾ ਨਹੀਂ। ਕੀਤੀ ਬੰਦਗੀ ਨਹੀਂ ਕਹਿਰ ਪਾਲੋਂ, ਤਾਈਓ ਗੇੜ 84 ਦਾ ਮੁੱਕਦਾ ਨਹੀਂ। ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਮੁੱਚੀ ਸੰਗਤ। ਇੱਕ ਵਾਰੀ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰਨ ਦੀ ਖਾਤਰ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰੀਆਂ ਨੇ। ਆਓ ਚੱਲ ਰਹੀ ਇਤਿਹਾਸ ਦੀ ਲੜੀ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਸ ਸਮੇਂ ਮੇਰੇ ਕੰਕੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ, ਤਾਂ ਉਹ ਬਾਈ ਧਾਰ ਦੇ ਰਾਜੇ ਅਤੇ ਪਹਾੜੀ ਰਾਜੇ ਜਿਨ੍ਹਾਂ ਦੇ ਵੱਡਿਆਂ ਬਜ਼ੁਰਗਾਂ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਕਰਵਾਇਆ। ਅੱਜ ਉਹ ਤਾਰਾ ਚੰਦ ਦਾ ਪੁੱਤਰ ਭੀਮ ਚੰਦ ਜਿਹੜਾ ਗੁਰੂ ਘਰ ਦਾ ਦੋਖੀ ਬਣ ਕੇ ਬਹਿ ਗਿਆ, ਪਹਾੜੀ ਰਾਜੇ ਫਤਿਹ ਸੰਤ ਕਿਰਪਾਲ ਚੰਦ, ਕਾਂਗੜੇ ਵਾਲਾ ਰਾਜਾ ਹਰੀ ਚੰਦ, ਇਹਨਾਂ ਦੇ ਇਕੱਤਰ ਹੋ ਕੇ ਮੇਰੇ ਕੰਕੀਆਂ ਵਾਲੇ ਸਤਿਗੁਰਾਂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਦੀ ਖਾਤਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਘੇਰਾਬੰਦੀ ਕੀਤੀ। ਇਹ ਘੇਰਾਬੰਦੀ ਲਗਾਤਾਰ ਕਈ ਮਹੀਨੇ ਜਾਰੀ ਰਹੀ। ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਝੜਕੇ ਆਉਂਦੀਆਂ ਤਾਂ ਗੁਰੂ ਕੇ ਖਾਲਸੇ ਦੇ ਕੋਲ ਹਾਰ ਦਾ ਮੂੰਹ ਵੇਖ ਕੇ ਵਾਪਸ ਮੁੜਦੀਆਂ ਰਹੀਆਂ। ਜਦੋਂ ਇਹਨਾਂ ਦਾ ਭਾਰੀ ਨੁਕਸਾਨ ਹੋਇਆ, ਇਹਨਾਂ ਰਾਜਿਆਂ ਨੇ ਇਕੱਤਰ ਹੋ ਕੇ ਇੱਕ ਮਤਾ ਪਾਇਆ। ਉਸ ਦੇ ਵਿੱਚ ਰਾਜਾ ਕੇਸਰੀ ਚੰਦ ਉੱਠ ਕੇ ਖੜਾ ਹੋਇਆ, ਜਿਹਨੇ ਕਹਿਣਾ ਕੀਤਾ ਕਿ ਮੇਰੇ ਕੋਲ ਇੱਕ ਹਾਥੀ ਹੈ, ਮੱਠ ਹਾਥੀ, ਉਸ ਨੂੰ ਮੱਠਾਂ ਦੇ ਮੱਠ ਸੁਨਾਹ ਪਾ ਦਿੱਤੀ ਜਾਵੇ, ਉਹਦੇ ਪਿੰਡੇ ਉੱਤੇ ਸੁਨਾਹ ਮਾਰ ਦਿੱਤੀ ਜਾਵੇ, ਉਸ ਮੱਠ ਹਾਥੀ ਨੂੰ ਲੋਹਗੜ ਦੇ ਬੂਹੇ ਦੇ ਵੱਲ ਸਿੱਧਾ ਕੀਤਾ ਜਾਵੇ। ਜਦੋਂ ਹਾਥੀ ਜਾ ਕੇ ਲੋਹਗੜ ਦੇ ਕਿਲ੍ਹੇ ਦੇ ਬੂਹੇ ਦੇ ਵਿੱਚ ਚੱਕਰ ਮਾਰ ਕੇ ਬੂਹਾ ਭੰਨ ਦੇਵੇਗਾ, ਮਗਰ ਬਾਈ ਧਾਰ ਦੀਆਂ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਲੋ ਪਲੀ ਕਾਬਜ਼ ਹੋ ਜਾਣਗੀਆਂ। ਇਹ ਵਿਉਂਤਬੰਦੀ ਬਣਾਈ ਗਈ। ਇਸ ਗੱਲ ਦੀ ਖਬਰ ਮੇਰੇ ਕੰਕੀਆਂ ਵਾਲੇ ਸਤਿਗੁਰਾਂ ਤੱਕ ਪਹੁੰਚੀ ਹੈ। ਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਇਹ ਜਦੋਂ ਖਬਰ ਸੁਣੀ, ਆਪਣੀ ਮੌਜ ਵਿੱਚ ਆਏ, ਸਤਿਗੁਰੂ ਮਹਾਰਾਜ ਨੇ ਕਹਿਣਾ ਕੀਤਾ ਜੇਕਰ ਗੁਰਸਿੱਖੋ ਪਹਾੜੀ ਰਾਜਿਆਂ ਵੱਲੋਂ ਮੱਠ ਧਾਤੀ ਘੱਲਿਆ ਜਾ ਰਿਹਾ, ਉਹਨਾਂ ਦੇ ਮੱਠ ਧਾਤੀ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਕੋਲ ਵੀ ਇੱਕ ਹਾਥੀ ਹੈ, ਆਪਣਾ ਹਾਥੀ ਉਹਨਾਂ ਦਾ ਹਾਥੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਮੁਕਾਬਲਾ ਕਰੇਗਾ। ਤਾਂ ਗੁਰੂ ਦੀਆਂ ਸੰਗਤਾਂ ਨੇ ਕਹਿਣਾ ਕੀਤਾ ਸਤਿਗੁਰੂ ਜੀ ਕਿਹੜਾ ਹਾਥੀ? ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ ਉਹ ਹਾਥੀ ਹੈ ਭਾਈ ਸਾਲੋ ਦਾ ਪੋਤਰਾ, ਜਿਹਦਾ ਨਾਮ ਹੈ ਦੁਨੀ ਚੰਦ, ਜੋ ਲੰਗਰਾਂ ਦੇ ਵਿੱਚ ਸੇਵਾ ਕਰਦਾ। ਦੁਨੀ ਚੰਦ ਉਹ ਅੱਜ ਨੇ ਖੰਡੇ ਵਾਟ ਦਾ ਅੰਮ੍ਰਿਤ ਨਹੀਂ ਪਾਨ ਕੀਤਾ, ਭਾਵੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਰਹਿੰਦਾ। ਜਦੋਂ ਭਰੇ ਦੀਵਾਨ ਦੇ ਵਿੱਚ ਆਖਿਆ ਇਹ ਗੱਲ ਦੁਨੀ ਚੰਦ ਤੱਕ ਪਹੁੰਚੀ, ਉਹਦੇ ਖੂਨ ਦਾ ਪਾਣੀ ਬਣਿਆ, ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕਣ ਲੱਗੀ, ਜਿਵੇਂ ਦੁਨੀ ਚੰਦ ਮੌਤ ਤੋਂ ਘਬਰਾਉਂਦਾ ਹੋਇਆ ਬਾਰ ਬਾਰ ਸਿੰਘਾਂ ਦੇ ਕੋਲ ਜਾ ਕੇ ਬੇਨਤੀਆਂ ਕਰ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਸੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਬਿਆਨ ਕਰਵਾਇਆ।

ਜਿਸ ਸਮੇਂ ਇਸ ਗੱਲ ਦਾ ਦੁਨੀ ਚੰਦ ਨੂੰ ਪਤਾ ਲੱਗਿਆ ਉਹ ਕਦੇ ਇੱਧਰ ਨੂੰ ਦੌੜਦਾ ਕਦੇ ਉੱਧਰ ਨੂੰ ਦੌੜਦਾ। ਸਭ ਤੋਂ ਪਹਿਲਾਂ ਦੁਨੀ ਚੰਦ ਪੰਜ ਪਿਆਰੇ ਸਾਹਿਬਾਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਦੇ ਕੋਲ ਗਿਆ। ਜਾ ਕੇ ਆਖਣ ਲੱਗਿਆ, ਦਇਆ ਸਿੰਘ ਜੀ, ਜੋ ਬਚਨ ਅੱਜ ਸਤਿਗੁਰਾਂ ਨੇ ਆਖੇ ਨੇ, ਜੋ ਗੱਲ ਸਤਿਗੁਰਾਂ ਨੇ ਆਖੀ ਆ, ਉਹ ਸੱਚ ਹੈ? ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ ਕਿਹੜੀ ਗੱਲ ਆਖੀ ਹੈ? ਆਖਣ ਲੱਗਾ, ਤੁਹਾਨੂੰ ਨਹੀਂ ਪਤਾ? ਭਾਈ ਦਇਆ ਸਿੰਘ ਜੀ ਆਖਣ ਲੱਗੇ, ਨਹੀਂ ਸਾਨੂੰ ਕੁਝ ਨਹੀਂ ਪਤਾ, ਸਤਿਗੁਰਾਂ ਨੇ ਕੀ ਆਖਿਆ? ਕਹਿੰਦਾ, ਤੁਹਾਨੂੰ ਸਾਰਾ ਕੁਝ ਪਤਾ, ਤੁਸੀਂ ਜਾਣ ਕੇ ਨਾ ਕਰਦੇ ਹੋ। ਆਖਣ ਲੱਗਿਆ, ਜੋ ਬਚਨ ਸਤਿਗੁਰਾਂ ਨੇ ਦੀਵਾਨ ਦੇ ਵਿੱਚ ਆਖੇ ਕਿ ਆਉਣ ਵਾਲੇ ਜੰਗ ਦੇ ਵਿੱਚ ਪਹਾੜੀ ਰਾਜਿਆਂ ਦੇ ਹਾਸੀ ਦਾ ਮੁਕਾਬਲਾ ਦੁਨੀ ਚੰਦ ਕਰੇਗਾ, ਇਹ ਗੱਲ ਚੜ੍ਹਦੇ ਉੱਤੇ ਲਹਿੰਦੇ ਕਦੇ ਸੁਣੀ ਹੈ? ਬਈ ਇੱਕ ਹਾਸੀ ਦਾ ਮੁਕਾਬਲਾ ਇੱਕ ਬੰਦਾ ਕਰ ਸਕੇ? ਇੱਕ ਹਾਸੀ ਤੇ ਇੱਕ ਬੰਦੇ ਦਾ ਕੀ ਮੁਕਾਬਲਾ? ਤਾਂ ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ, ਤੂੰ ਆਪਣੇ ਧਨ ਪਾਠ ਸਮਝ, ਤੈਨੂੰ ਸਤਿਗੁਰਾਂ ਨੇ ਆਪਣਾ ਜੀਵਨ ਸਫਲਾ ਕਰਨ ਦਾ ਮੌਕਾ ਦਿੱਤਾ ਹੈ, ਇਹ ਮੌਕਾ ਅਜਾਈ ਨਾ ਗਵਾ। ਭਾਈ ਦਇਆ ਸਿੰਘ ਜੀ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ, ਤੂੰ ਸਤਿਗੁਰਾਂ ਉੱਤੇ ਵਿਸ਼ਵਾਸ ਕਰ, ਜੇਕਰ ਗੁਰੂ ਦੀ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਗੁਰੂ ਚਾਹੇ ਤਾਂ ਗੂੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਾ ਸਕਦਾ, ਗੁਰੂ ਚਾਹੇ ਇੱਕ ਪਿੰਗਲੇ ਦੇ ਪਰਬਤ ਉੱਤੇ ਚੜ੍ਹਾ ਸਕਦਾ। ਦੁਨੀ ਚੰਦਾ, ਤੂੰ ਤਾਂ ਤਨ ਕਰਕੇ ਬੜਾ ਵੱਡਾ ਬਲਵਾਨ ਹੈ। ਦੇਖਣ ਦੇ ਵਿੱਚ ਇਉਂ ਲੱਗਦਾ ਕਿ ਇਕੱਲਾ ਦੁਨੀ ਚੰਦ 35-40 ਬੰਦਿਆਂ ਦਾ ਬੜੇ ਸੌਖੇ ਢੰਗ ਦੇ ਨਾਲ ਮੁਕਾਬਲਾ ਕਰ ਲਏਗਾ। ਜਿਹਨੇ ਗੁਰੂ ਘਰ ਦਾ ਪਹਿਲਿਆਂ ਲੰਗਰ ਛਕ ਸਕੇ, ਜਿਹਨੇ ਨਿਤਨੇਮ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਆਪਣਾ ਤਨ ਵਧਾਇਆ ਕੇਵਲ ਤਾਂ ਕੇਵਲ ਖਾਣ ਤੱਕ ਸੀਮਤ ਰਹਿ ਗਿਆ, ਉਹ ਦੁਨੀ ਚੰਦ। ਅੰਮ੍ਰਿਤ ਉਹਨੇ ਨਹੀਂ ਛਕਿਆ, ਨਿਤਨੇਮ ਉਹ ਨਹੀਂ ਕਰਦਾ। ਉਸ ਨੂੰ ਭਾਈ ਦਇਆ ਸਿੰਘ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਬਾਰ ਬਾਰ ਸਿੰਘਾਂ ਦੇ ਕੋਲ ਦੁਨੀ ਚੰਦ ਜਾਣ ਲੱਗਿਆ, ਕਿਉਂਕਿ ਦੁਨੀ ਚੰਦ ਤਨ ਕਰਕੇ ਬੜਾ ਬਲਵਾਨ ਹੈ ਪਰ ਮਨ ਕਰਕੇ ਬੜਾ ਕਮਜ਼ੋਰ ਹੈ। ਜਦੋਂ ਬਾਰ ਬਾਰ ਸਿੰਘਾਂ ਦੇ ਕੋਲ ਜਾਣ ਲੱਗਿਆ, ਜਿਹਦੇ ਕੋਲ ਜਾਂਦਾ ਹਰੇਕ ਨੇ ਇਹੀ ਗੱਲ ਕਹੀ, ਦੁਨੀ ਚੰਦ, ਤੈਨੂੰ ਦੁਨੀਆਂ ਦੇ ਉੱਤੇ ਇਨਸਾਨ ਬਾਰ ਬਾਰ ਨਹੀਂ ਆਉਂਦਾ, ਤੈਨੂੰ ਇੱਕ ਵਾਰ ਸਤਿਗੁਰਾਂ ਨੇ ਯਾਦ ਕੀਤਾ, ਤੂੰ ਆਪਣਾ ਜੀਵਨ ਸਫਲਾ ਕਰ, ਤੂੰ ਗੁਰੂ ਮਹਾਰਾਜ ਦੇ ਹੁਕਮ ਨੂੰ ਖੜੇ ਮੱਤੇ ਪ੍ਰਵਾਨ ਕਰ। ਦੁਨੀ ਚੰਦ ਆਖਣ ਲੱਗਿਆ, ਸਾਰੀ ਜਾਣੇ ਇੱਕ ਗੱਲ ਆਖੀ ਜਾਂਦੇ, ਤੂੰ ਬੜਾ ਬਲਵਾਨ ਹੈ, ਕਈ ਮਹੀਨੇ ਹੋ ਗਏ ਰਾਜਮਾ ਮੈਨੂੰ ਖਾਣਾ ਪ੍ਰਾਪਤ ਨਹੀਂ ਹੋਇਆ, ਨਾਲੇ ਮੌਤ ਦਾ ਕਾਲ ਬਣ ਕੇ 24 ਘੰਟੇ ਉਹ ਪਹਾੜੀ ਰਾਜੇ ਤੇ 22 ਧਾਰ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਅੰਦਰ ਚਾਰੋ ਤਰਫ ਮੰਡਰਾ ਰਹੀਆਂ ਨੇ, ਇਹ ਨਹੀਂ ਪਤਾ ਕਿ ਮੌਤ ਦੇ ਬਾਜ ਨੇ ਕਦੋਂ ਝਪਟ ਮਾਰ ਲੈਣੀ ਆ। ਸਤਿੰਦਰ ਨੇ ਆਖਿਆ, ਜੇ ਮੌਤ ਤੋਂ ਇੰਨਾ ਡਰਦਾ, ਤੂੰ ਇਸ ਮੌਤ ਦਾ ਤੇਰੇ ਮਨ ਦੇ ਵਿੱਚ ਇੰਨਾ ਭੈ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਤੂੰ ਇਸ ਮੌਤ ਤੋਂ ਮੁਕਤ ਹੋ ਜਾ, ਮੈਦਾਨ ਦੇ ਜੰਗ ਦੇ ਅੰਦਰ ਹਾਥੀ ਦੇ ਨਾਲ ਜੂਝ ਕੇ। ਦੁਨੀ ਚੰਦ ਆਖਣ ਲੱਗਿਆ, ਸਾਰਿਆਂ ਦੀ ਇੱਕੋ ਰਹੇ ਆ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢੇ, ਆਖਣ ਲੱਗਿਆ ਕਿ ਅੱਜ ਗੁਰੂ ਮਹਾਰਾਜ ਨੇ ਬਲੀ ਦਾ ਬੱਕਰਾ ਬਣਾ ਕੇ ਮੈਦਾਨ ਦੇ ਜੰਗ ਵਿੱਚ ਤੋਰਨ ਦਾ ਹੁਕਮ ਮੈਨੂੰ ਕੀਤਾ, ਤਦੋਂ ਤੁਹਾਡੀ ਵੀ ਵਾਰੀ ਕਿਤੇ ਦੂਰ ਨਹੀਂ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢਿਆ। ਰਾਤ ਦੇ ਸਮੇਂ ਦੁਨੀ ਚੰਦ ਅੱਜ ਮੌਤ ਤੋਂ ਡਰਦਾ ਹੋਇਆ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲ ਜਿਵੇਂ ਬੇਵਕ ਹੋਣ ਲੱਗਿਆ, ਉਹਨਾਂ ਲਈ ਨਾ ਤੋਂ ਜਾਣੂ ਤੁਹਾਡੀ ਜੱਥਾ ਕਿਉਂ ਕਰਵਾ ਰਹੀ।

ਰਾਤ ਦੇ ਸਮੇਂ ਦੁਨੀ ਚੰਦ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਗੰਢਿਆ। ਲੱਜ ਚੁੱਕੀ, ਲੱਜ ਦਾ ਆਸਰਾ ਲੈ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਬਾਹਰ ਜਾਣ ਲੱਗੇ। ਪਹਿਲਾਂ ਕੁਝ ਸਾਥੀ ਗਏ, ਬਾਅਦ ਦੇ ਵਿੱਚ ਜਦੋਂ ਆਈ ਦੁਨੀ ਚੰਦ ਦੀ ਵਾਰੀ, ਉਸ ਅਕਿਰਤ ਘਣ ਦਾ ਭਾਰ ਲੱਜ ਨੇ ਜਿਹਨਾਂ ਸਹਾਰਿਆ। ਜਦੋਂ ਅੱਧ ਵਿਚਾਲੇ ਗਿਆ, ਲੱਜ ਟੁੱਟੀ, ਧਰਤ ਚੜ ਗਿਆ, ਆਪਾਂ ਟੁੱਟਿਆ, ਉਹਦੇ ਨਾਲ ਦੇ ਸਾਥੀ ਖਿੱਚਾ ਤੂੰ ਕਰਕੇ ਉਸਨੂੰ ਉਹਦੇ ਨਗਰ ਮਜੀਤੀਆ ਲੈ ਕੇ ਗਏ, ਜਿੱਥੇ ਕੁਝ ਸਮਾਂ ਪਾ ਕੇ ਉਹਦੇ ਆਪਣੇ ਘਰ ਦੇ ਵਿੱਚ ਉਹਦੀ ਸੱਪ ਲੜ ਕੇ ਮੌਤ ਹੋਈ। ਜਿਸ ਮੌਤ ਤੋਂ ਡਰਦਾ, ਗੁਰਾਂ ਤੋਂ ਬੇਮੁੱਖ ਹੋਇਆ, ਮੌਤ ਦੇ ਕੋਲੋਂ ਫੇਰ ਵੀ ਬਚ ਨਾ ਸਕਿਆ, ਘਰ ਦੇ ਵਿੱਚ ਜਾ ਕੇ ਸੱਪ ਲੜ ਕੇ ਮੌਤ ਹੋਈ। ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਸਤਿਗੁਰ ਵਾਚੋਂ ਗੁਰ ਨਹੀਂ ਕੋਏ, ਨਗੁਰੇ ਕਾ ਹੈ ਨੌ ਬੁਰਾ। ਦੁਨੀ ਚੰਦ ਨਗੁਰਾ ਸੀ, ਰਾਤ ਦਾ ਸਮੇਂ ਭੱਜਿਆ, ਦਿਨ ਚੜਿਆ, ਮੇਰੇ ਕੰਜੀਆਂ ਵਾਲੇ ਸਤਿਗੁਰਾਂ ਤੱਕ ਇਸ ਗੱਲ ਦੀਆਂ ਖਬਰਾਂ ਪਹੁੰਚੀਆਂ ਕਿ ਸਤਿਗੁਰ ਜੀ ਦੁਨੀ ਚੰਦ ਰਾਤ ਦੇ ਸਮੇਂ ਕਿਲ੍ਹੇ ਦੀ ਕੰਧ ਟੱਪ ਕੇ ਭੱਜ ਗਿਆ, ਨਾਲ ਕੁਝ ਸਾਥੀਆਂ ਨੂੰ ਲੈ ਕੇ ਚਲੇ ਗਿਆ, ਮੇਰੇ ਕੰਜੀਆਂ ਵਾਲੇ ਸਤਿਗੁਰਾਂ ਨੂੰ। ਇਸ ਗੱਲ ਦਾ ਜਦੋਂ ਪਤਾ ਲੱਗਿਆ, ਦੀਵਾਨ ਸਜਿਆ, ਸਜੇ ਦੀਵਾਨ ਦੇ ਅੰਦਰ ਆਪਣੀ ਮੌਜ ਦੇ ਵਿੱਚ ਮੇਰੇ ਚੋਜੀ ਪ੍ਰੀਤਮ ਕਲਗੀਆਂ ਵਾਲੇ ਸਤਿਗੁਰੂ ਬਿਰਾਜਮਾਨ ਨੇ, ਤਾਂ ਪਹਿਲਾਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਨਗਰ ਗਈ ਸੀ, ਭਰੇ ਦੀਵਾਨ ਦੇ ਵਿੱਚ, ਜਿਹੜਾ ਤਨ ਕਰਕੇ ਬੜਾ ਬਲਵਾਨ ਸੀ ਪਰ ਮਨ ਕਰਕੇ ਬੜਾ ਕਮਜ਼ੋਰ ਸੀ ਦੁਨੀ ਚੰਦ ਉੱਤੇ। ਕਿਉਂਕਿ ਜਦੋਂ ਪਰਖਰੀ ਘੜੀ ਆਉਂਦੀ ਹੈ, ਉਸ ਤੋਂ ਵਿਰਲੇ ਹੀ ਪਾਸ ਹੁੰਦੇ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿੱਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ ਹੋਏ। ਜਦੋਂ ਪਤਾ ਲੱਗਿਆ ਭਰੇ ਦੀਵਾਨ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਪਹਿਲਾਂ ਨਜ਼ਰ ਗਈ ਸੀ ਉਸ ਦੁਨੀ ਚੰਦ ਉੱਤੇ, ਹੁਣ ਗੁਰੂ ਮਹਾਰਾਜ ਨੇ ਭਰੇ ਦੀਵਾਨ ਵਿੱਚ ਨਿਗਾਹ ਮਾਰੀ, ਨਿਗਾਹ ਕਿੱਥੇ ਜਾ ਕੇ ਟਿੱਕੀ? ਜਿੱਥੇ ਕਹਿ ਰਹੇ ਜੇ ਸਰੀਰ ਦਾ ਮਾਲਕ ਭਾਈ ਬਚਿੱਤਰ ਸਿੰਘ ਬੇਟਾ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਵਾਲੇ ਇਸ਼ਾਰਾ ਕੀਤਾ ਕਿ ਆਉਣ ਵਾਲੇ ਜੰਗ ਦੇ ਵਿੱਚ ਮਹਿਤਾ ਸਿੰਘ ਦਾ ਮੁਕਾਬਲਾ ਸਾਡਾ ਦੂਲਾ ਸੇਰ ਬਚਿੱਤਰ ਸਿੰਘ ਕਰੇਗਾ, ਤਾਂ ਉਸੇ ਸਮੇਂ ਸੂਬਾ ਉੱਠ ਕੇ ਖੜਾ ਹੋਇਆ, ਉਹਦਾ ਡਗਦਾ ਕਰਦਾ ਚਿਹਰਾ, ਚਿਹਰੇ ਉੱਤੇ ਸੈਂਕੜੇ ਸੂਰਜਾਂ ਦੀ ਲਾਲੀ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਭਾਈ ਬਚਿੱਤਰ ਸਿੰਘ ਨੇ ਸੀਸ ਝੁਕਾਇਆ, ਆਖਣ ਲੱਗਿਆ ਸਤਿਗੁਰ ਜੀ, ਮੇਰੇ ਧਨ ਭਾਗ ਨੇ ਮੇਰੇ ਜਿਹੇ ਨਿਮਾਣੇ ਸਿੱਖ ਦਾ ਨਾਂ ਤੁਹਾਡੀ ਮੁਬਾਰਕਬਾਦ ਰਸਨਾ ਦੇ ਉੱਤੋਂ ਨਿਕਲਿਆ। ਸਤਿਗੁਰ ਜੀ, ਮੈਨੂੰ ਦੁਨੀਆ ਦੇ ਉੱਤੇ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਸ ਤੋਂ ਵੱਧ ਸਮਾਂ ਸੁਭਾਗਾ ਇਹ ਪ੍ਰਾਪਤ ਹੋਇਆ ਕਿ ਤੁਸੀਂ ਮੈਨੂੰ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਮੌਕਾ ਦਿੱਤਾ, ਮੈਨੂੰ ਹੁਕਮ ਲਾਇਆ, ਮੈਂ ਆਪਣਾ ਜੀਵਨ ਸਫਲਾ ਕਰਾਂਗਾ ਮੈਦਾਨੇ ਜੰਗ ਦੇ ਅੰਦਰ ਜੂਝ ਕੇ। ਸਤਿਗੁਰ ਜੀ, ਆਪ ਦਾ ਹੁਕਮ ਹੋਵੇ, ਮੈਂ ਮੈਦਾਨੇ ਜੰਗ ਅੰਦਰ ਜਾਣ ਵਾਸਤੇ ਤਿਆਰ ਹਾਂ। ਤਾਂ ਜਦੋਂ ਭਾਈ ਬਚਿੱਤਰ ਸਿੰਘ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਅਸੀਸ ਝੁਕਾਇਆ, ਉਹਦਾ ਭਾਈ ਉਦੈ ਸਿੰਘ ਉਹ ਵੀ ਉੱਠ ਕੇ ਖੜਾ ਹੋਇਆ, ਆਖਣ ਲੱਗਿਆ ਸਤਿਗੁਰ ਜੀ, ਜਿੱਥੇ ਮੇਰਾ ਭਰਾ ਮੈਦਾਨੇ ਜੰਗ ਦੇ ਅੰਦਰ ਜਾਵੇਗਾ, ਮੇਰਾ ਵੀ ਇਸ ਦੁਨੀਆਂ ਉੱਤੇ ਆਉਣਾ ਸਫਲਾ ਹੋ ਜਾਵੇ, ਮੇਰਾ ਵੀ ਲੋਕ ਪਰਲੋਕ ਸਹੇਲਾ ਹੋ ਜਾਵੇ, ਮੈਨੂੰ ਵੀ ਆਗਿਆ ਦਿੱਤੀ ਜਾਵੇ, ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਵਾਂ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਨਾਲ ਸਿੰਘਾਂ ਦਾ ਜੱਟਾ ਤਿਆਰ ਕਰ ਦਿੱਤਾ। ਰਾਤ ਦਾ ਸਮਾਂ ਹੋਇਆ, ਭਾਈ ਬਚਿੱਤਰ ਸਿੰਘ ਦੇ ਸਾਰੀ ਰਾਤ ਅੱਖਾਂ ਦੇ ਵਿੱਚ ਨੀਂਦ ਨਾ ਆਈ, ਮਨ ਦੇ ਵਿੱਚ ਮੈਦਾਨੇ ਜੰਗ ਦੇ ਅੰਦਰ ਜੂਝਣ ਦਾ ਇੰਨਾ ਡਾਂਗਾ ਚਾਅ ਪੈਦਾ ਹੋਇਆ, ਸਾਰੀ ਰਾਤ ਸੋਚਾਂ ਸੋਚੀਆਂ ਨੇਗੀ ਕਿ ਕੱਲ੍ਹ ਦਾ ਦਿਨ ਕਿਹੋ ਜਿਹਾ ਸੁਭਾਗਾ ਹੋਵੇਗਾ, ਕਿੰਨਾ ਵਧੀਆ ਮੌਕਾ ਮਿਲੇਗਾ ਮੈਨੂੰ ਆਪਣਾ ਜੀਵਨ ਸਫਲਾ ਕਰਨ ਦਾ, ਮੈਦਾਨੇ ਜੰਗ ਦੇ ਅੰਦਰ ਹਾਥੀ ਦੇ ਨਾਲ ਮੁਕਾਬਲਾ ਹੋਵੇਗਾ, ਕਿ ਢੰਗ ਦੇ ਨਾਲ ਉਹ ਸਾਥੀ ਉੱਤੇ ਫਤਿਹ ਹਾਸਲ ਕੀਤੀ ਜਾਵੇਗੀ, ਕਿ ਢੰਗ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਜਿੱਤਿਆ ਜਾਵੇ। ਸਾਰੀ ਰਾਤ ਸੋਚਾਂ ਦੀ ਨਿੰਗੀ, ਅੰਮ੍ਰਿਤ ਵੇਲਾ ਹੋਇਆ, ਸੂਰਮੇ ਨੇ ਉੱਠ ਕੇ ਇਸ਼ਨਾਨ ਕੀਤਾ, ਨਿਤਨਿਮ ਕਰਨ ਤੋਂ ਉਪਰੰਤ ਕਰਕੇ ਆਪਣੇ ਘੋੜੇ ਨੂੰ ਤਿਆਰ ਬਰ ਤਿਆਰ ਹੋ ਕੇ ਤਿਆਰ ਦਿਨ ਚੜ੍ਹਦੇ ਨੂੰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਆਣ ਪਹੁੰਚਿਆ। ਭਰੇ ਦੀਵਾਨ ਦੇ ਵਿੱਚ ਸੀਸ ਝੁਕਾਇਆ, ਆਖਣ ਲੱਗਿਆ ਸਤਿਗੁਰ ਜੀ, ਦਾਸ ਨੂੰ ਮੈਦਾਨੇ ਜੰਗ ਦੇ ਜੂਝਣ ਦੀ ਆਗਿਆ ਦਿੱਤੀ ਜਾਵੇ, ਅਤੇ ਆਖਣ ਲੱਗਿਆ ਕਿ ਗੁਰੂ ਮਹਾਰਾਜ, ਮੈਂ ਕਾਹਨੂੰ ਨਾ ਮੈਦਾਨੇ ਜੰਗ ਦੇ ਜੂਝਣ ਵਾਲਾ, ਹਾਥੀ ਦਾ ਮੁਕਾਬਲਾ ਕਰਨ ਵਾਲਾ, ਹਾਥੀ ਦਾ ਮੁਕਾਬਲਾ ਤੁਸੀਂ ਆਪ ਕਰਨਾ, ਮੈਨੂੰ ਤਾਂ ਇੱਕ ਮੈਦਾਨੇ ਜੰਗ ਦੇ ਅੰਦਰ ਤੁਸੀਂ ਮੋਹਰਾ ਬਣਾ ਕੇ ਤੋਰ ਰਹੇ ਹੋ,
ਸਤਿਗੁਰ ਜੀ ਤੁਹਾਡਾ ਮਿਹਰ ਭਰਿਆ ਹੱਥ ਮੇਰੇ ਕੰਧੇ ਉੱਤੇ ਹੋਵੇ, ਮੇਰੇ ਸਿਰ ਦੇ ਉੱਤੇ ਹੋਵੇ। ਇੱਕ ਹਾਥੀ ਤਾਂ ਕੀ ਬਚਿੱਤਰ ਸਿੰਘ ਸੈਂਕੜੇ ਹਾਥੀਆਂ ਦਾ ਇਕੱਲਾ ਮੁਕਾਬਲਾ ਕਰ ਲਏਗਾ। ਮੈਂ ਕਾਹਨੂੰ ਨਾ ਮੁਕਾਬਲਾ ਕਰਨ ਵਾਲਾ। ਗੁਰੂ ਦੇ ਸਿੱਖ ਦੇ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ, ਗੁਰੂ ਦੇ ਉੱਤੇ ਪੂਰਨ ਭਰੋਸਾ। ਭਾਈ ਬਚਿੱਤਰ ਸਿੰਘ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅਸੀਸ ਝੁਕਾਇਆ। ਇੰਨੀ ਦੇਰ ਨੂੰ ਗੁਰੂ ਕੇ ਖਾਲਸੇ ਨੇ ਇਸ ਗੱਲ ਦਾ ਪਤਾ ਪਕਾਇਆ, ਦੱਸਣਾ ਕੀਤਾ ਕਿ ਪਹਾੜੀ ਰਾਜੇ ਅਤੇ ਬਾਈ ਭਾਰ ਦੇ ਰਾਜਿਆਂ ਦੀਆਂ ਫੌਜਾਂ ਅਤੇ ਮਰਦਾ ਸੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵੱਲ ਵੱਧ ਆ ਰਿਹਾ। ਸੂਰਮੇ ਦੇ ਮਨ ਦੇ ਵਿੱਚ ਹੋਰ ਚੁੱਪ ਪੈਦਾ ਹੋਇਆ। ਉਹਨੇ ਝੁਕਾਇਆ ਸੀ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣੇ ਮੁਬਾਰਕਬਾਦ ਹੱਥਾਂ ਦੇ ਨਾਲ ਭਾਈ ਬਚਿੱਤਰ ਸਿੰਘ ਨੂੰ ਇੱਕ ਨਾਗਣੀ ਦੀ ਵਸਤ ਕੀਤੀ ਹੈ। ਭਾਈ ਬਚਿੱਤਰ ਸਿੰਘ ਨੇ ਉਸ ਨਾਗਣੀ ਨੂੰ ਪੜ ਕੇ ਆਪਣੇ ਮਸਤਕ ਨੂੰ ਲਾਇਆ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਸੀਸ ਝੁਕਾਇਆ। ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਭਾਈ ਬਚਿੱਤਰ ਸਿੰਘ ਦੇ ਕੰਢੇ ਉੱਤੇ ਇੱਕ ਥਾਪੜਾ ਲਾਇਆ। ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰ ਤੋਂ ਥਾਪੜਾ, ਗੁਰੂ ਕਾ ਖਾਲਸਾ ਹੋਇਆ ਘੋੜੇ ਦੇ ਉੱਤੇ ਸਵਾਰ, ਉੱਧਰ ਵੱਜੀਆਂ ਰਣਜੀਤ ਸਿੰਘ ਵਾਲੇ ਉੱਤੇ ਚੋਟਾਂ, ਗੁਰੂ ਕੇ ਖਾਲਸੇ ਨੇ ਲਾਏ ਬੋਲੇ ਸੋਹਣੇ ਹਾਲ ਦੇ ਜੈਕਾਰੇ। ਉੱਧਰ ਲੋਹਗੜ ਦੇ ਬੂਹੇ ਨੂੰ ਗਿਆ ਖੋਲਿਆ, ਸਾਹਮਣੇ ਹੋਵੇ ਮਸਤ ਹਾਥੀ ਨੂੰ ਤੱਕਦਿਆਂ ਹੋਇਆ। ਸੂਰਮੇ ਨੇ ਲਾਈ ਪਾਉਣ ਦੇ ਪੁੱਤਰ ਘੋੜੇ ਨੂੰ ਅੱਡੀ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਭਲੇ ਭਲੀ ਮੈਦਾਨੇ ਜੰਗ ਦੇ ਅੰਦਰ ਜਾ ਪਹੁੰਚਿਆ। ਸੂਰਮਾ ਮਨ ਦੇ ਅੰਦਰ ਪਾਣੀ ਦਾ ਜਾਪ ਕਰਦਾ ਜਾ ਰਿਹਾ, ਭਾਈ ਸੂਰਾ ਤੋਂ ਪਹਿਚਾਣੀਏ ਝੋਲੜੇ ਵੀਰ ਕੇ ਖੇਤ ਪੁੱਜਾ ਪੁੱਜਾ ਕੱਟ ਮਰੇ ਕਬੂ ਦਾ ਸਾਡੇ ਖੇਤ ਰਣ ਤੱਤੇ ਦਾ ਆਸਕ। ਭਾਈ ਬਚਿੱਤਰ ਸਿੰਘ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਸਾਹਮਣੇ ਮਸਤ ਹਾਥੀ ਨੂੰ ਟਾਂਗਰਾ ਮਾਰਦਿਆਂ ਤੱਕਿਆ। ਜਦੋਂ ਹਾਥੀ ਆਇਆ ਕੋਲ ਚਿੱਟੀਆਂ ਘੋੜੇ ਦੀਆਂ ਬਾਗਾਂ ਕਰਕੇ ਘੋੜੇ ਨੂੰ ਤੇਜ਼ ਹੋ ਕੇ ਰਕਾਬਾਂ ਦੇ ਉੱਤੇ ਖੜਾ, ਦੋਵੇਂ ਹੱਥਾਂ ਦੇ ਨਾਲ ਫੜ ਕੇ ਨਾਗਣੀ ਫੜ ਕੇ ਬੋਲੇ ਸੋਹਣੇ ਆਪਦਾ ਸਤਿਕਾਰਾ ਮਸਤ ਹੱਥ ਕੇ ਮੱਥੇ ਵਿੱਚ ਧੂ ਕੇ ਨਾਗਣੀ ਗੁਰੂ ਕੇ ਦੁੱਲੇ ਸਿਰ ਰਹੇ।

过去的人把我当一个人。

ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਦੁੱਲੇ ਸੇਰ ਭਾਈ ਵਿਚਿੱਤਰ ਸਿੰਘ ਨੇ ਇੰਨੇ ਜੋਤ ਦੇ ਵਿੱਚ ਆ ਕੇ ਨਗਣੀ ਦੋਵੇਂ ਹੱਥਾਂ ਦੇ ਨਾਲ ਜੋੜ ਕੇ ਮੱਝ ਧਾਤੀ ਦੇ ਮਾਰੀ, ਮੱਥੇ ਦੇ ਵਿੱਚ ਮਾਰੀ ਲੋਹੇ ਦੀਆਂ ਸੱਤ ਤਵੀਆਂ ਨੂੰ ਪਾੜਦੀ ਹੋਈ ਨਗਣੀ, ਹਾਥੀ ਦੇ ਮੱਥੇ ਵਿੱਚ ਆ ਕੇ ਧੱਸੀ, ਖੂਨ ਦਾ ਫੁਆਰਾ ਵਗਿਆ। ਉਹ ਭਾਈ ਵਿਚਿੱਤਰ ਸਿੰਘ ਦੇ ਕੀਤੇ ਹੋਏ ਵਾਰ ਨੂੰ ਨਾ ਸਹਾਰ ਸਕਿਆ, ਹਾਥੀ ਦਾ ਰੁੱਕ ਪਿਛਾਂਹ ਵੱਲ ਨੂੰ ਮੁੜਿਆ। ਉਹ ਬਾਈ ਭਾਰਤ ਪਹਾੜੀ ਰਾਜਾਂ ਦੀਆਂ ਫੌਜਾਂ ਨੂੰ ਲਤਾੜਦਾ ਹੋਇਆ ਸੀ ਮਗਰ ਮੁੜਿਆ। ਜਦੋਂ ਫੌਜਾਂ ਦੇ ਜਰਨੈਲ ਜਸਵਾਲ ਦੇ ਰਾਜੇ ਕੇਸਰੀ ਚੰਦ ਨੇ ਇਹ ਦੇਖਿਆ ਤਾਂ ਉਹ ਆਪਣੀਆਂ ਫੌਜਾਂ ਦਾ ਨੁਕਸਾਨ ਹੁੰਦਾ ਵੇਖ ਕੇ ਅਗਾਂਹ ਵਧਿਆ। ਉਹਨੂੰ ਆਉਂਦਿਆਂ ਤੱਕਦਿਆਂ ਸਾਰ ਸਾਹਮਣੇ ਭਾਈ ਵਿਚਿੱਤਰ ਸਿੰਘ ਦੇ ਭਰਾ ਭਾਈ ਉਦੈ ਸਿੰਘ ਦੇ ਨਾਲ ਉਹਦੇ ਮੈਦਾਨੇ ਜੰਗ ਦੇ ਅੰਦਰ ਦੋ ਹੱਥ ਹੋਏ। ਮੈਦਾਨੇ ਜੰਗ ਦੇ ਅੰਦਰ ਦੋਨੋਂ ਸੂਰਵੇ ਸੰਨਾ ਵਾਂਗ ਭਿੜਨ ਲੱਗੇ। ਉਧਰੋਂ ਕੇਸਰੀ ਚੰਦ ਵਾਰ ਕਰਦਾ, ਇੱਧਰੋਂ ਭਾਈ ਉਦੈ ਸਿੰਘ ਵਾਰ ਕਰਦਾ। ਆਖਿਰਕਾਰ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਬਾਹਰ ਰੋਕਦਿਆਂ ਹੋਇਆਂ ਇੱਕੋ ਲੰਗ ਸਰ ਕਰਦੀ ਖਿੱਚੇ ਤਰਫ ਤੇਗ ਦੇ ਵਿੱਚੋਂ ਮਿਆਨ ਦੇ ਵਿੱਚੋਂ ਤੇਗ ਇੰਨੀ ਜ਼ੋਰ ਦੇ ਨਾਲ ਉਹਦੇ ਉੱਤੇ ਵਾਰ ਕੀਤਾ, ਉਹਦਾ ਫੀਸ ਭਰਦੇ ਨਾਲ ਅਲੱਗ ਕਰਕੇ ਮਾਰਿਆ। ਜਦੋਂ ਉਹਦਾ ਸੀਸ ਧਰਦੇ ਨਾਲ ਅਲੱਗ ਹੋਇਆ, ਧਰਤ ਤੜ ਗਿਆ। ਸੂਰਮੇ ਨੇ ਫੁਰਤੀ ਦੇ ਨਾਲ ਮਾਰਿਆ ਨੇਜਾ ਸਿਰ ਦੇ ਵਿੱਚ, ਨੇਜੇ ਦੇ ਵਿੱਚ ਟਾਂਕੇ ਸਿਰ ਨੂੰ। ਸੂਰਮੇ ਬੋਲੇ, ਸੋਹਣੇ ਆਪਦੇ ਜੈਕਾਰੇ ਸਰ ਦਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ। ਜਿੱਤ ਦਾ ਸਿਹਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ। ਗੁਰੂ ਕੇ ਖਾਲਸੇ ਦੀ ਜਿੱਤ ਹੋਈ। ਇਸੇ ਗੁਰੂ ਕੇ ਖਾਲਸੇ ਦਾ ਇਤਿਹਾਸ, ਜਿਨ੍ਹਾਂ ਨੇ ਗੁਰੂ ਉੱਤੇ ਪੂਰਨ ਭਰੋਸਾ ਕੀਤਾ, ਜਿਨ੍ਹਾਂ ਨੂੰ ਗੁਰੂ ਉੱਤੇ ਵਿਸ਼ਵਾਸ ਹੈ, ਉਹ ਇੱਕ ਹਾਥੀ ਤਾਂ ਕੀ ਭਾਈ ਵਿਚਿੱਤਰ ਸਿੰਘ ਦੇ ਕਹਿਣ ਵਾਂਗੂ ਉਹ ਸੈਂਕੜੇ ਹਾਥੀਆਂ ਦਾ ਇਕੱਲੇ ਮੁਕਾਬਲਾ ਕਰ ਲੈਂਦੇ ਨੇ। ਗੁਰੂ ਕਾ ਖਾਲਸਾ ਨਾ ਤਾਂ ਕਦੇ ਮੌਤ ਦੇ ਕੋਲੋਂ ਡਰਿਆ, ਜ਼ਬਰ ਕੇ ਗੁਰੂ ਕੇ ਖਾਲਸੇ ਕੋਲੋਂ ਮੌਤ ਹਮੇਸ਼ਾ ਡਰਦੀ ਰਹੀ। ਉਹ ਗੁਰੂ ਕਾ ਖਾਲਸਾ ਜਿਹਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਦਿੱਤਾ ਸਮਾਂ ਸਮਾਪਤ। ਸਮੁੱਚੀਆਂ ਸੰਗਤਾਂ ਦਾ ਪਿਆਰ ਆਇਆ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੇ ਹਾਜ਼ਰੀ ਭਰੀ ਆ। ਵਿਚਾਰਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਰਾਂ ਜਾਇਆ ਕਰਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਹਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਲਸਾ, ਸੁਰੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ। ਇੰਨੀ ਸੇਵਾ ਪ੍ਰਵਾਨ ਕਰਨੀ, ਬੁਲਾਓ ਪੱਤੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.